0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

ओवर्स, 20 ओवर, हाँ जी हाँ जी, 16-74, ये नहीं है 71-72, ये है 16-74, ये है 16-74, सुनते रहो हाँ जी AM।

0: इश्क भी आरा करके देख लिया, जिंदे जी भी मर के देख लिया, घूट सबर का भर के देख लिया, ई बढ़िया में खून नहीं है, सब कुछ पा लिया जिंदगी में पर जिंदगी में सुकून नहीं है।
1: आए जिंदगी में सुकून कोने भाई, सुकून कोने। ये तो परदेसी आदमी जाना है भाई साहब, सुकून तो वहां छोड़ दिया, इब सुकून की तलाश में यहाँ भटकते फिर रहे। स्वागत कर रहे हैं जी सारे का एक बार फिर रेडियो वन जी 1674 पे। उम्मीद कर रहे हैं जी सारे नज़ारे ले रहे होंगे गाने का और अपने काम का नज़ारा, बारिश का नज़ारा, घर बैठा हुआ भी नज़ारे ले रहा होगा। और उम्मीद करें भगवान से प्रार्थना करें भाई सारे अपनी अपनी जिंदगी में अपने अपने कामों में खुश रहो, आबाद रहो, इस तरह रेडियो सुनते रहो और गल्लां बातां चलती रहेंगे मारे। क्यों जद भाई साहब
2: तू सब जो इदा तुम गल करते हो तो नाल पंजाबी चल रही होंगी दिमाग चुनू, ट्रांसलेट करके करते हो जहाँ अपने आप आँदी है?
1: यो कौन सी इंग्लिश है भाई, ट्रांसलेट करांगे दोवां फिर बोलांगे ना। ऐसा है जब डिपेंड करता अगला बंदा कौन बैठा हमारे यार, अगर आप पंजाबी बैठे हो ना तो मैं थोड़ा सा सोच समझ के बोलना पड़ा, क्योंकि मैं अगर ऐसी चीज बोल दी और आपने समझ ना आवे दोबारा फिर जोड़ देना पड़ेगा। और जिस तरह के माहौल में आप रह रहे हो, वैसे मैं मेरे गांव में सारे पंजाबी भी बोलना और हरियाणवी सारी बोलना, जैसा मिल गया वैसा बोलना।
2: नहीं मैं आइडेंटिफाई करने की कोशिश कर रहा कि तुहाडे जिहड़ी फस्ट लैंग्वेज है तुहाडी वो ਕਿਹੜੀ ਆ ਤੁਹਾਨੂੰ, ਮਤਲਬ ਉਹਦੇ ਜਿਹਦੇ 'ਚ ਬੰਦਾ ਸੋਚਦਾ ਆ ਉਹ ਤੁਹਾਡੀ ਫਸਟ ਲੈਂਗੁਏਜ ਹੁੰਦੀ ਆ, ਦੂਸਰੀ ਜਿਹੜੀ ਆ ਉਹ ਆਪਾਂ ਹਮੇਸ਼ਾ ਟਰਾਂਸਲੇਟ ਕਰਕੇ ਭਾਵੇਂ ਥੋੜ੍ਹੀ ਕਰੀਏ ਭਾਵੇਂ ਕੁਇਕ ਕਰ ਲਈਏ।
1: ਫਸਟ ਲੈਂਗੁਏਜ ਆਫ ਕੋਰਸ ਪੰਜਾਬੀ ਹੈ, ਮੈਂ ਕਿਉਂਕਿ ਮੇਰੀ ਮਾਂ ਵੀ ਪੰਜਾਬੀ ਬੋਲਿਆ ਤੀ, ਬਾਪ ਵੀ ਬੋਲਿਆ ਤਾ, ਸਾਰੇ ਮੈਂ ਪੰਜਾਬੀ ਬੋਲਾਂ ਅਤੇ ਫਸਟ ਲੈਂਗੁਏਜ ਸ਼ੁਰੂ ਤੋਂ ਬਚਪਨ ਤੋਂ ਸਿੱਖੀ ਹੈ, ਪਹਿਲੀ ਜੋ ਕਾਨੂੰਨ ਮੈਂ ਪੜ੍ਹੀ ਉਹ ਪੰਜਾਬੀ ਪੜ੍ਹੀ।
2: ਪਰ ਇਹਦਾ ਇਹ ਹੁੰਦਾ ਨਾ ਵੀ ਜਿਹੜਾ ਲੈਂਗੁਏਜ ਇਹ ਆ ਕਿ ਜੋ ਤੁਸੀਂ ਉਸ ਮਾਹੌਲ ਦੇ ਵਿੱਚੋਂ ਲੈਂਦੇ ਹੋ ਜੋ ਆਸ ਪਾਸ ਉਸ ਸਮਾਜ ਦੇ ਵਿੱਚ ਬੋਲੀ ਜਾਂਦੀ ਹੈ, ਕਿਉਂਕਿ ਤੁਹਾਡੇ ਬੋਲਣ ਦੇ ਲਹਿਜੇ ਤੋਂ ਇਹ ਚੀਜ਼ ਪਤਾ ਹੀ ਨਹੀਂ ਲੱਗਦੀ ਵੀ ਮਤਲਬ ਮੈਂ ਖੁਦ ਹੈਰਾਨ ਹੈ, ਆਪਾਂ ਕਦੀ ਅੱਗੇ ਗੱਲ ਨਹੀਂ ਕੀਤੀ ਜ਼ਿਆਦਾ ਹਰਿਆਣਵੀ 'ਚ। ਚਲੋ ਮੈਂ ਵੀ ਨਹੀਂ ਕਦੀ ਦੱਸਿਆ ਵੀ ਮੈਨੂੰ ਆਉਂਦੀ ਆ, ਪਰ
1: ਆਪਣਾ ਤਾਂ ਭਾਈ ਗੁਜਰਾਤ ਤੇ ਲੈ ਗਿਆ ਸਿੱਧਾ ਪਿਆਰ ਸਾਰੀ ਆਵਾ
2: ਸਭ ਆਵਾ ਹੈ ਅਤੇ ਸਭ ਗਾਵਾ ਹੈ। ਨਹੀਂ ਪਰ ਬਹੁਤ ਵਧੀਆ, ਵੇਖੋ ਆਪਾਂ ਜਦੋਂ ਕੋਈ ਕੋਈ ਵੀ ਵੈਸੇ ਉਹਦੇ 'ਤੇ ਬੋਲੀ ਆਪਾਂ ਜਦੋਂ ਸੁਣਦੇ ਹਾਂ ਨਾ ਅਤੇ ਉਹ ਬੜੇ ਵਾਜਬ ਤਰੀਕੇ ਦੇ ਨਾਲ ਜੇ ਕੋਈ ਹਾਸ਼ ਕੋਈ ਵਰਡਿੰਗ ਨਹੀਂ ਬੋਲਦਾ ਅਤੇ ਬੜੀ ਮਿੱਠੀ ਲੱਗਦੀ ਹੈ, ਬੜਾ ਆਪਣਾ ਇੱਕ ਰਸ ਹੁੰਦਾ।
1: ਆਪਣੀ ਜ਼ਬਾਨ ਛੋੜ ਕੇ ਦੂਸਰੀ ਕੀ ਜ਼ਬਾਨ ਸੁਣਾਂਗੇ ਨਾ, ਕਈ ਵਾਰ ਉਨਕੀ ਜ਼ਬਾਨ ਮਰਤ ਨੂੰ ਲੱਗਾ ਬੜੀ ਖੜੀ ਸੀ ਬੋਲੀ ਬੋਲ ਰਿਹਾ, ਜਿਸ ਤਰ੍ਹਾਂ ਮਾਰੇ ਮੈਂ ਕਈ ਵਾਰ ਕਹਿਦੇ ਆ ਰਿਹਾ ਤੁਹਾਡੇ ਬੁੜੇ ਦਾ ਕੀ ਹਾਲ ਹੈ, ਇਟਸ ਰਿਸਪੈਕਟ ਫਰੋਮ ਅਵਰ ਸਾਈਡ, ਬੁੜਾ ਬੋਲਦੇ ਵੀ ਤੁਹਾਡੇ ਬਾਪੂ ਦਾ ਕੀ ਹਾਲ ਹੈ, ਜੇ ਆਪਾਂ ਪੰਜਾਬੀ ਮੈਂ ਕਹਿੰਦੇ ਵੀ ਤੁਹਾਡੇ ਬਾਪੂ ਦਾ ਕੀ ਹਾਲ ਜੇ ਨਾ, ਇਹਦੇ ਬਾਅਦ ਤੁਹਾਡੇ ਬੁੜੇ ਦਾ ਕੀ ਹਾਲ ਹੈ, ਕਹਿੰਦੇ ਯਾਰ ਬੁੜਾ ਬੋਲ ਰਿਹਾ ਯਾਰ, ਇਹੋ ਬਾਤ ਥੋੜ੍ਹੀ ਹੈ। ਬੁੜਾ ਤੋਂ ਬੁੜਾ ਇਸ ਕਾਇੰਡ ਆਫ ਰਿਸਪੈਕਟ ਆ ਉਹਦੇ 'ਚ ਉਹਨਾਂ ਦੀ, ਅਗਰ ਮੈਂ ਪਿਓਰ ਹਰਿਆਣਵੀ ਬਾਤ ਕਰੂੰ ਮੈਨੂੰ ਕਿ ਮਨਸ਼ਾ ਐਸੀ ਨਹੀਂ ਹੈ ਵੀ ਮੈਂ ਕੋਈ ਡਿਸਰਿਸਪੈਕਟ ਕਰ ਰਿਹਾ ਹਾਂ, ਉਹ ਲੈਂਗੁਏਜ ਆ ਬੋਲ ਰਿਹਾ।
2: ਆਹੋ ਥੋੜ੍ਹਾ ਸਮਾਂ ਪਹਿਲਾਂ ਮੈਂ ਖੜੀ ਪ੍ਰੋਗਰਾਮ 'ਚ ਗਿਆ ਸੀ ਅਤੇ ਉਹਨਾਂ ਕਿਹਾ ਉਹ ਬਜ਼ੁਰਗ ਆਏ ਸੀ ਅਤੇ ਉਹ ਕਹਿੰਦੇ ਵੀ ਹੋਰ ਤੇਰੀ ਉਹਨੂੰ ਮੁੰਡੇ ਨੂੰ ਕਹਿੰਦੇ ਕੀ ਹਾਲ ਹੈ ਤੇਰੀ ਜਨਾਨੀ ਦਾ, ਅਤੇ ਉਹ ਬਾਅਦ 'ਚ ਪਾਸੇ ਹੋ ਕੇ ਅਤੇ ਉਹ ਲਾਗੇ ਸੀ ਮੁੰਡਾ ਅਤੇ ਉਹ ਮੈਨੂੰ ਕਹਿੰਦਾ ਵੀ ਕਿੱਦਾਂ ਬੋਲਦੇ ਆ, ਮੈਂ ਇਹਦੇ 'ਚ ਵੀ ਸੁਣ 'ਚ ਜੋ ਲੱਗਾ ਉਹ ਹੈ ਨਹੀਂ ਆ ਵੀ ਵੋਟੀ ਨੂੰ ਜਨਾਨੀ ਕਹਿ ਦਿੰਦੇ ਆ, ਕੋਈ ਵੱਡੀ ਗੱਲ ਨਹੀਂ ਹੈ। ਮਤਲਬ ਆਮ ਜਿਹੜੀ ਚੀਜ਼ਾਂ ਆਪਾਂ ਨਹੀਂ ਸੁਣੀਆਂ ਸਾਨੂੰ ਨਹੀਂ ਪਤਾ ਵੀ ਕਿੱਥੇ ਕਿੱਦਾਂ ਚੱਲਦਾ।
1: ਮੈਂ ਬੋਲਦਾ ਸਾਰੀ ਬੁੱਢੀ ਦਾ ਕੀ ਹਾਲ ਆ, ਬੁੱਢੀ ਦਾ ਜਨਾਨੀ ਦਾ ਕੀ ਹਾਲ ਆ, ਬੁੱਢੀ ਦਾ ਕੀ ਹਾਲ ਹੈ, ਉਹ ਜੋ ਲਫ਼ਜ਼ ਆਪਣੇ ਸੁਣ ਰੱਖੇ ਆ ਬੋਲ ਰੱਖੇ ਆ ਉਸਮੈਂ ਜਿਸ ਤਰ੍ਹਾਂ ਕੇ ਮਾਹੌਲ ਮੈਂ ਆਪ ਰਹਿ ਰਹੇ ਹੋ ਉਸਮੈਂ ਲੱਗਦਾ ਨਹੀਂ ਵੀ ਯਾਰ ਕੋਈ ਐਸਾ ਵਰਡ ਹੋਗਾ ਬੋਲਣੇ ਬੋਲ ਨਹੀਂ ਸਕਦੇ ਹਾਂ। ਹਾਂ ਦੂਸਰੇ ਆਦਮੀ ਲੱਗ ਸਕਦਾ, ਦੂਸਰੀ ਜ਼ਬਾਨ ਲੱਗ ਸਕਦਾ ਵੀ ਕੀ ਬੋਲ ਰਿਹਾ ਨਾ,
2: ਹਾਂਜੀ ਜਿੰਨਾ ਚਿਰ ਸਾਨੂੰ ਪਤਾ ਨਹੀਂ ਨਾ ਕਿ ਕੌਣ ਕਿੱਦਾਂ ਸੰਬੋਧਨ ਕਰਦਾ ਵਾ ਕਿਹੜੇ ਸ਼ਬਦ।
1: ਮੰਨ ਲਓ ਪੰਜਾਬੀ ਮੈਂ ਕਹਿੰਦੇ ਡੈਡੀ ਅੱਜ ਕਿੱਥੇ ਚੱਲੇ ਹੋ ਨਾ, ਚੱਲੇ ਹੋ ਨਾ, ਅਤੇ ਇੱਧਰ ਸਾਡੇ ਪਾਸੇ ਕਈ ਵਾਰ ਕਹਿੰਦੇ ਵੀ ਡੈਡੀ ਅੱਜ ਕਹਾਂ ਸੀ ਜਾਗਾ, ਹੈ ਨਾ ਸੇਮ ਥਿੰਗ ਉਹਨਾਂ ਵਾਸਤੇ,
2: ਕਹਾਂ ਸੀ ਜਾਗਾ,
1: ਕਹਾਂ ਸੀ ਜਾਏਗਾ,
2: ਜਾਏਗਾ,
1: ਉਹ ਜਾਗਾ ਨਾ ਜਿੱਦਾਂ ਆਪਾਂ
2: ਮੈਂ ਖਰੇ ਕਹਿੰਦੇ ਡੈਡੀ ਅੱਜ ਕਿੱਧਰ ਉੱਠਿਆ,
1: ਨਹੀਂ ਨਹੀਂ ਉਹ ਜਿੱਦਾਂ ਕਿਤੇ ਨਾ ਇੰਟਰਵਿਊ ਚੱਲਦਾ ਸੀਗਾ ਅਤੇ ਉੱਥੇ ਕਿਸੇ ਨੇ ਇੰਟਰਵਿਊ ਲੈਣ ਨੇ ਕਿਹਾ ਵੀ ਤੁਸੀਂ ਮੇਰੇ ਕਮਰੇ 'ਚ ਆਉਣਾ ਨਾ, ਜਿਹੜਾ ਸਭ ਤੋਂ ਸ਼ੋਰਟ ਫੋਰਮ 'ਚ ਅੰਦਰ ਆਏਗਾ ਨਾ ਮੈਂ ਉਹਨੂੰ ਇੰਟਰਵਿਊ 'ਚ ਬਿਠਾਵਾਂਗਾ, ਅਤੇ ਕੋਈ ਆ ਕਹਿਣ ਲੱਗਾ ਮੈਂ ਆਈ ਕਮ ਇਨ, ਮੈਂ ਅੰਦਰ ਆ ਸਕਦਾ ਹਾਂ, ਮੈਂ ਅੰਦਰ ਆਵਾਂ, ਇੱਕ ਆਇਆ ਮੇਰੇ ਕੋਲ ਕਹਿੰਦਾ ਵੜਾ, ਬਸ ਉਹਨੇ ਹੀ ਕਿਹਾ ਵੜਾ, ਇਹਦਾ ਵੀ ਕਹਾਂ ਸੀ ਜਾਗਾ, ਕਹਾਂ ਸੀ ਜਾਏਗਾ, ਜਾਏਗਾ ਸ਼ੋਰਟ ਫੋਰਮ, ਕਹਾਂ ਸੀ ਜਾਏਗਾ ਜਿੱਦਾਂ ਇਜ਼ ਐਮ ਆਰ, ਆਪਾਂ ਕਈ ਵਾਰ ਗੋਰੇ ਜਿਹਨਾਂ ਦੀ ਮਦਰ ਲੈਂਗੁਏਜ ਖਾ ਜਾਂਦੇ ਆ ਆਪਾਂ ਪੂਰੀ ਲਾਉਂਦੇ ਹਾਂ, ਇੱਧਰ ਜਿਵੇਂ ਹਰਿਆਣਵੀ ਪੰਜਾਬੀ 'ਚ ਵੀ ਕਹਿ ਦਿੰਦੇ ਨੇ ਵੀ ਤੁਸੀਂ ਕਿੱਥੇ ਚੱਲੇ ਹੋ ਅਤੇ ਤੁਸੀਂ ਕਿੱਥੇ ਕਿਤੇ ਚੱਲਿਆ।
2: ਹਾਂ ਬਿਲਕੁਲ, ਇਹ ਚੀਜ਼ਾਂ ਜਦੋਂ ਆਪਾਂ ਨੂੰ ਇੱਕ ਤੋਂ ਦੂਸਰੇ ਦੀਆਂ ਨਹੀਂ ਪਤਾ ਤਾਂ ਉਹ ਕਈ ਵਾਰੀ ਹਾਸੋਹੀਣੀਆਂ ਬਣ ਜਾਂਦੀਆਂ। ਆਪਾਂ ਵੇਖਦੇ ਨਹੀਂ ਬਹੁਤ ਸਾਰੀ ਕੌਮੇਡੀ ਵੀ ਇਸੇ ਤੋਂ ਕਈ ਲੋਕ ਕੱਢਦੇ ਆ, ਕਿੰਨਿਆਂ ਨੇ ਕੌਮੇਡੀ ਸ਼ੋਅ ਆਪਣੇ ਬਣਾਏ, ਈਵਨ ਗੋਰਿਆਂ ਨੇ ਵੀ ਆ ਕਈ ਗੋਰਿਆਂ ਦੇ ਸ਼ੋਅ ਆਪਣੇ ਕਰੀ ਇੰਡੀਅਨ ਵੀ ਆ ਉਹ ਇੰਗਲਿਸ਼ ਜਿਹੜਾ ਕਰਦਾ ਵਾ ਰਸਲ ਮੇਰਾ ਖਿਆਲ ਅਤੇ ਉਹ ਸਾਰੇ ਇੱਦਾਂ ਹੀ ਸਾਰਿਆਂ ਦੀਆਂ ਇਹੋ ਚੀਜ਼ਾਂ ਪਿੱਕ ਕਰਦਾ ਕਦੀ ਇਟਾਲੀਅਨ ਦੀ ਕਰ ਲਈ ਕਦੀ ਇੰਡੀਅਨਸ ਦੀ ਕਰ ਲਈ ਕਦੀ ਪੰਜਾਬੀਆਂ ਦੀ ਕਰ ਲਈ ਸੋ ਉਹ ਉਹ ਸਾਰੀਆਂ ਹੁਣ ਜਿਹੜੇ ਬਾਹਰਲੇ ਨੇ ਉਹ ਆਸਟ੍ਰੇਲੀਅਨ ਦਾ ਸਲੈਂਗ ਵੀ ਪਿੱਕ ਕਰਕੇ ਉਹਦੇ 'ਤੇ ਵੀ ਕੌਮੇਡੀ ਬਣਾਉਂਦੇ ਆ
1: ਕਰਦੇ ਆ
2: ਅਤੇ ਕਈ ਅਮੈਰੀਕਨ ਦਾ ਸਲੈਂਗ ਚੁੱਕ ਕੇ ਉਹਦੇ 'ਤੇ ਬਣਾਉਂਦੇ ਆ ਸੋ ਹਰ ਇੱਕ ਦਾ ਆਪਣਾ ਆਪਣਾ ਇੱਕ ਸਟਾਈਲ ਆ ਉਹਨੂੰ ਦੂਸਰੇ ਦਾ ਹਾਸੋ ਹੀ ਨਾ ਲੱਗਦਾ
1: ਜਿੱਦਾਂ ਹੁਣ ਸਾਡੇ ਜਿਵੇਂ ਸਾਨੂੰ ਪਹਿਲਾਂ ਐਂ ਲੱਗਦਾ ਹੁੰਦਾ ਸੀ ਵੀ ਇਹ ਹਰਿਆਣੇ ਤੋਂ ਇਹ ਤਾਂ ਪੱਕਾ ਇਹਨਾਂ ਦੇ ਬਜ਼ੁਰਗ ਉੱਕਾ ਵੀ ਬੜਾ ਪੀਂਦੇ ਹੋਣੇ ਨੇ ਸਾਡੇ ਹੱਥ ਜਿਵੇਂ ਉੱਕਾ ਹੀ ਰਹਿੰਦਾ ਵਾ ਜਿਵੇਂ ਪੁਰਾਣੇ ਫਿਰ ਮੈਂ ਸ਼ਿਗਾਰ ਨਹੀਂ ਹੁੰਦਾ ਸੀ ਨਾ ਇੱਦਾਂ ਜਿਵੇਂ ਸਾਡੇ ਹੱਥ ਚੁੱਕਾ
2: ਹੁੱਕੇ ਦਾ ਅਸਲ ਦੇ ਵਿੱਚ ਜਿਹੜੀ ਇੱਕ ਜਨਰੇਸ਼ਨ ਹੈ ਨਾ ਉਹਨੇ ਨਹੀਂ ਵੇਖਿਆ ਚਲੋ ਆਪਾਂ ਜਾਂਦਾ ਜਾਂਦਾ ਜਾ ਵੇਖਿਆ ਵਾ ਮੈਂ ਜਿਹੜਾ ਹੁੱਕੇ ਦਾ ਤੇ ਹੁੱਕਾ ਤੇ ਪੰਜਾਬ ਚ ਵੀ ਬਹੁਤ ਹੁੰਦਾ ਸੀ
1: ਸਾਰੇ ਸੱਥ ਚ ਬੈਠੇ ਹੁੰਦੇ ਸੀ ਤੇ
2: ਆਮ ਹੀ ਹੁੰਦਾ ਸੀ
1: ਇੱਕ ਵੱਡਾ ਉੱਕਾ ਲਾਇਆ ਹੁੰਦਾ ਤੇ ਉਹਦੀ ਪੈਪ ਬੜੀ ਵੱਡੀ ਹੁੰਦੀ ਸੀ ਸਾਰਿਆਂ ਕੋਲ ਵਿਚਾਰ ਉਮਰ ਉਹ ਕਹਿ ਲਓ ਉਹਨਾਂ ਦਾ ਕਹਿ ਲਓ ਕੀ ਕਹਿੰਦੇ ਵਾਈਫਾਈ ਹੋਈ ਸੀਗਾ ਸਾਰੇ ਇੱਕ ਨਾਲ ਕਨੈਕਟ ਸੀ
2: ਉਹ ਇੱਕ ਬੈਂਡ

0: ਤੇ ਉਹ ਇੱਕ ਤਰ੍ਹਾਂ ਦਾ ਨਾ ਚੌਂਕ ਜਿਹਾ ਬਣਦਾ ਸੀ ਤੇ ਆਪਾਂ ਜਦੋਂ ਕਿਤੇ ਜਾਣਾ ਤੇ ਉੱਥੋਂ ਦੀ ਲੰਘ ਕੇ ਸਾਰੇ ਜਾਂਦੇ ਸੀ ਚੌਂਕ ਜਿਹੇ ਚੋਂ ਤੇ ਉੱਥੇ ਉਹਨੇ ਉਦਾਂ ਹੀ ਵੱਡਾ ਹਰਾ ਮੰਜਾ ਡਾਹ ਕੇ ਤੇ ਉੱਥੇ ਉਹ ਬੁੱਢਾ ਸਾਰੀ ਦਿਹਾੜੀ ਕੁਛ ਨੀ ਕਰਨਾ ਉਹਨੇ ਉੱਥੇ ਪੀਂਦਾ ਰਹਿੰਦਾ ਹੈ ਨਾ ਹਾਂ ਉਹ ਤੇ ਉਹ ਪੱਕਾ ਪੱਕਾ ਪਿਆ ਹੁੰਦਾ ਸਾਨੂੰ ਇਹ ਹੁੰਦਾ ਨਿੱਕੇ ਨਿੱਕੇ ਜਦੋਂ ਅਸੀਂ ਖੇਡਣਾ ਤੇ ਸਾਨੂੰ ਇਹਨਾਂ ਤੇ ਪਤਾ ਨੀ ਹੁੰਦਾ ਵੀ ਕੀ ਅਸੀਂ ਇੰਨਾ ਮਿਹਨੇ ਹਾਂ ਵੀ ਇਹ ਮੂੰਹ ਲਾ ਕੇ ਤੇ ਬੈਠਾ ਰਹਿੰਦਾ
1: ਗੁੜ ਗੁੜ ਦੀ ਆਵਾਜ਼ ਆਉਂਦੀ
0: ਅਸੀਂ ਜਦੋਂ ਕਿਤੇ ਦਾਲ ਲੱਗਣਾ ਉਹਨੇ ਕਿਤੇ ਮਾੜਾ ਮੋਟਾ ਇੱਧਰ ਉੱਧਰ ਹੋਣਾ ਤੇ ਅਸੀਂ ਪੁੱਠੀ ਫੂਕ ਮਾਰ ਕੇ ਭੱਜਣਾ ਕੋਈ ਸਿੱਧੀ ਮਾਰ ਕੇ ਵੇਖੀ ਉਹ ਤਾਂ ਉੱਥੋਂ ਲੱਗਦਾ
1: ਉਹਦੇ ਵਿੱਚ ਆਵਾਜ਼ ਆਉਂਦੀ ਗੁੜ ਗੁੜ ਦੀ ਨਾ ਲੋਕੀ ਪੱਗ ਵੱਟ ਭਰਾ ਹੁੰਦੇ ਸੀ ਕੋਈ ਪੈਗ ਵੱਟ ਹੋ ਗਏ ਬੁੱਕਾ ਵੱਟ ਭਰਾ ਵੀ
0: ਬੁੱਕਾ ਵੱਟ ਭਰਾ
1: ਛੋਟੇ ਛੋਟੇ ਵੀ ਆਉਣ ਲੱਗ ਗਏ ਸੀ ਨਾ ਤੁਸੀਂ ਹੱਥ 'ਚ ਫੜ ਕੇ
0: ਮਤਲਬ ਬੌਂਗ ਜੇ
1: ਨਿੱਕੇ ਜਾਂਦੇ ਉੱਕੇ ਲਾਈਕ ਜਿਹਦੀ ਕਿ ਬਾਂਹ ਹੁੰਦੀ ਏਡੇ ਕਿ ਉੱਕੇ ਆਉਂਦੇ ਸੀ ਬੰਦਾ ਰਾਣੋ ਤੁਰ ਪੇ ਤੁਰਦਾ ਫਿਰਦਾ ਵੀ ਲੈ ਜਾਂਦਾ ਖੇਤਾਂ ਨੂੰ ਲੈ ਜਾਂਦਾ ਤੁਰ ਚੁੱਕ ਕੇ
0: ਹਾਂ ਜਿਹੜੇ ਤੁਰਨ ਫਿਰਨ ਵਾਲੇ ਸੀ ਉਹਨਾਂ ਦਾ ਫਿਰ
1: ਇੱਥੇ ਹੁਣ ਜਿਵੇਂ ਜਿਹੜੀ ਲੈਬਰਿਸ ਕਮਿਊਨਿਟੀ ਉਹ ਸ਼ੀਸ਼ਾ ਕਹਿੰਦੀ ਉਹਨੂੰ ਉਹ ਸ਼ੀਸ਼ਾ ਹੋ ਗਿਆ ਉਹਨਾਂ ਦਾ ਉਹ ਵੀ ਪੀਂਦੇ ਇੱਥੇ ਪੀਂਦੇ ਆ
0: ਉਹ ਸ਼ੀਸ਼ੇ ਵਾਲਾ ਆਉਂਦਾ ਤਾਂ ਕਰਕੇ
1: ਹੁਣ ਕਹਿੰਦੇ ਸ਼ੀਸ਼ਾ ਆ ਜਿਹੜਾ ਉਹਨਾਂ ਦਾ ਨਸ਼ਾ ਹੁੰਦਾ ਸੀ ਪਿੰਡਾਂ ਦੇ ਵਿੱਚ ਉਹ ਨੋਰਮਲ ਦੇਸੀ ਤਰੀਕੇ ਦਾ ਤੰਬਾਕੂ ਹੁੰਦਾ ਸੀਗਾ ਉਹਨੂੰ ਸਾੜ ਕੇ
0: ਸੁੱਖਾ ਤੋੜ ਕੇ
1: ਪਾ ਲੈਂਦੇ ਸੀ ਜੋ ਵਰਗਦੇ ਪਰ ਜਿਹੜਾ ਹੁਣ ਸ਼ਹਿਰਾਂ ਚ ਨਿਕਲ ਗਿਆ ਕਲੱਬਾਂ ਚ ਆ ਗਿਆ ਹੁੱਕਾ ਬਾਰ ਉਹਦੇ ਵਿੱਚ ਕੈਮੀਕਲ ਵਾਲੀ ਚੀਜ਼ਾਂ ਵੀ ਆ ਗਈਆਂ ਬੰਦਾ ਉਹਨੂੰ ਪੀਂਦਾ ਲਿਕੁਇਡ ਚੀਜ਼ਾਂ ਆ ਗਈਆਂ ਨੇ ਉਹ ਬਲਦੀਆਂ ਨੇ ਉਹਦਾ ਧੂੰਆਂ ਦਾ ਉਹ ਫਿਰ ਉਹਨਾਂ ਨੇ ਇੱਕ ਤਰ੍ਹਾਂ ਦਾ ਕਲਚਰ ਨੂੰ ਉਹਨਾਂ ਨੇ ਐਡਾ ਮੋਡੀਫਾਈ ਕੀਤਾ ਨਾ ਉਹ ਬੇੜਾ ਹੀ ਗਰ ਕਰਤਾ
0: ਖੈਰ ਆਪਾਂ ਜਦੋਂ ਗੱਲ ਕੀਤੀ ਸੀ ਵੀ ਇਹ ਚੀਜ਼ ਕੱਲੀ ਹਰਿਆਣੇ ਨੀ ਹਰਿਆਣੇ ਦੀ ਕਈ ਲੋਕ ਮੰਨ ਲੈਂਦੇ ਹੋਣਗੇ ਵੀ ਹਰਿਆਣੇ ਦੇ ਕਿਉਂਕਿ ਆਪਾਂ ਨਾ ਕਈ ਇਹ ਵੀ ਵੇਖਦੇ ਹਾਂ ਵੀ ਫਿਲਮਾਂ 'ਚ ਗਾਣਿਆਂ 'ਚ ਕੀ ਵਿਖਾਇਆ ਜਾਂਦਾ ਕਈ ਵਾਰੀ ਕਿਸੇ ਕਲਚਰ ਨੂੰ ਵਿਖਾਉਣ ਦੇ ਲਈ ਨਾ ਉਹਨੂੰ ਉਹਦੇ ਲਈ ਕੁਛ ਇੱਕ ਸਾਈਨ ਲੈ ਲਏ ਜਾਂਦੇ ਆ ਵੀ ਆਹ ਇੱਦਾਂ ਦੀ ਟੋਪੀ ਵਿਖਾ ਦਿਉ ਅਤੇ ਆ ਇਸ ਧਰਮ ਦਾ ਹੋ ਗਿਆ ਬੰਦਾ ਇੱਦਾਂ ਦੇ ਕੰਧਾਂ ਕੋਠੇ ਵਿਖਾ ਦਿਉ ਅਤੇ ਇਹਦਾ ਮਤਲਬ ਪੰਜਾਬ ਦੀ ਗੱਲ ਕਰ ਰਹੇ ਹਾਂ ਹਨਾ ਇੱਦਾਂ ਦੀਆਂ ਪੱਗਾਂ ਵਿਖਾ ਦਿਉ ਇਹਦਾ ਮਤਲਬ ਵੀ ਆ ਫਲਾਣਾ ਖਿੱਤਾ ਵਾ ਹੁੱਕਾ ਵਿਖਾ ਦਿਉ ਉਹ ਹੌਲੀ ਹੌਲੀ ਐਸਟੈਬਲਿਸ਼ ਹੋ ਜਾਂਦੀ ਹੈ ਚੀਜ਼
1: ਪਰ ਇੱਕ ਚੀਜ਼ ਤੁਹਾਨੂੰ ਹੁਣ ਅੱਜ ਪੰਜਾਬ ਦੇ ਵਿੱਚ ਸ਼ਾਇਦ ਉਹ ਸਿਰਫ ਭੰਗੜੇ 'ਚ ਰਹਿ ਗਈ ਤੁਰਲੇ ਵਾਲੀ ਪੱਗਾਂ ਪਰ ਸਾਡੇ ਜਿਹੜੇ ਰਹਿਣ ਵਾਲੇ ਬਜ਼ੁਰਗ ਨੇ ਕਿਤੇ ਵਿਆਹ ਸ਼ਾਦੀ ਜਾਣਾ ਤੁਰਲਾ ਉੱਤੇ ਹੁੰਦਾ ਸਾਈਡ 'ਤੇ ਪੱਗ ਬੰਨ ਕੇ ਜਾਂਦੇ
0: ਆਪਣੇ ਹੁਣ ਹਟ ਗਏ ਆ ਪੰਜਾਬ 'ਚ ਹਟ ਗਏ
1: ਤੁਰਲਾ ਹੁਣ ਮੇਰੇ ਖਿਆਲ ਪੱਗਾਂ 'ਤੇ ਵੀ ਪਹਿਲਾਂ ਭੰਗੜੇ 'ਚ ਸਾਨੂੰ ਯਾਦ ਹੈ ਸਾਡੇ ਜਦੋਂ ਅਸੀਂ ਨਿੱਕੇ ਦੇ ਭੰਗੜਾ ਪਾਈਦਾ ਸੀ ਨਾ ਅਤੇ ਉਹਨਾਂ ਨੇ ਹੁਣ ਪੱਗਾਂ ਬਹੁਤ ਵੱਡੀਆਂ ਹੁੰਦੀਆਂ ਤੁਰਲੇ ਵਾਲੀਆਂ ਮਾਵਾਂ ਲਾ ਕੇ ਇੰਨਾ ਛੇਤੀ ਖੜਾ ਕਰਕੇ ਤੁਰਲਾ ਬਣਾਉਂਦੇ ਸੀਗੇ ਉਹ ਸਾਡਾ ਉਸਤਾਦ ਇਹੋ ਜਿਹਾ ਸੀ ਉਹਨੂੰ ਉਹ ਤੁਰਲਾ ਤਾਂ ਬਣਾਉਣਾ ਲਿਆ ਉਹਨੇ ਕਾਗਜ਼ ਦਾ ਬਣਾਇਆ ਤੁਰਲਾ ਉੱਤੇ ਸਾਡੇ ਪੱਗ 'ਤੇ ਲਾਦਾ ਕਹਿੰਦਾ ਤੁਰਲਾ ਜ਼ਰੂਰ ਬਣਾਉਣਾ ਕਹਿੰਦਾ ਜੋ ਮਰਜ਼ੀ ਹੋ ਜਾਵੇ ਤੁਹਾਡੇ ਬਣਾਉਣਾ ਜ਼ਰੂਰ ਉਹ ਪਛਾਣ ਹੁੰਦੀ ਪਰ ਪੁਰਾਣੀ ਵੀਡੀਓ ਵੇਖ ਲਓ ਭੰਗੜੇ ਦੀ ਜਿਹੜੀਆਂ ਫਿਲਮਾਂ 'ਚ ਭੰਗੜਾ ਪਾਉਂਦੇ ਤੁਰਲਾ ਉੱਥੇ ਛੱਡਿਆ ਹੁੰਦਾ ਸੀ ਹੁਣ ਤਾਂ ਮੈਨੂੰ ਲੱਗਦਾ ਉਹ ਚੀਜ਼ਾਂ ਘੱਟ ਹੀ ਗਈਆਂ ਹੁਣ ਤੁਰਲਾ ਤਾਂ ਬਣਾਉਂਦਾ ਨਹੀਂ ਕੋਈ ਪਰ ਸਾਡੇ ਵਾਲੇ ਬਜ਼ੁਰਗ ਅਜੇ ਵੀ ਵਿਆਹ ਸ਼ਾਦੀ ਜਾਣਗੇ ਪੂਰਾ ਚਾਦਰਾ ਕੁੜਤਾ ਡਾਂਗ ਅੱਜ ਫੜੀ ਹੋਣੀ ਉਹਨਾਂ ਦੇ ਤੁਰਲਾ ਛੱਡਣਾ ਉਹਨੇ ਤਾਊ ਜੀ
0: ਉਹਦੇ ਵਿੱਚ ਹੁਣ ਆਪਾਂ ਵੇਖੀਏ ਸਾਡੇ ਵੀ ਇਹ ਚੀਜ਼ ਲੋਪ ਹੋ ਗਈ ਆ ਪੰਜਾਬ ਦੇ ਵਿੱਚ ਹੌਲੀ ਹੌਲੀ ਵੈਸੇ ਕਈ ਚੀਜ਼ਾਂ ਜਦੋਂ ਮਾਡਰਨ ਹੁੰਦੀਆਂ ਨੇ ਸਮੇਂ ਦੇ ਨਾਲ ਚਲੋ ਫਰਕ ਪੈਂਦਾ ਵੀ ਆ ਪਰ ਇਹ ਵੀ ਚੀਜ਼ਾਂ ਆਪਾਂ ਵੇਖੀਆਂ ਪੰਜਾਬ ਦੇ ਵਿੱਚ ਤਾਂ ਬਹੁਤ ਹੀ ਜਿਹੜੇ ਪੁਰਾਣੇ ਬਜ਼ੁਰਗ ਸੀ ਚਾਦਰਾ ਅਤੇ ਮਾਵੇ ਵਾਲੀ ਪੱਗ ਅਤੇ ਹੁਣ ਉਹ ਆਪਾਂ ਵੇਖਦੇ ਹਾਂ ਵੀ ਹੁਣ ਸਿਰਫ ਉਹ ਭੰਗੜੇ ਜਾਂ ਫਿਰ ਹੋਰ ਕਈ ਕਲਚਰਲ ਬਣ ਗਈਆਂ ਉੱਥੋਂ ਤੱਕ ਹੀ ਸੀਮਿਤ ਰਹਿ ਗਈਆਂ ਕੋਈ ਵਿਰਲੇ ਬਜ਼ੁਰਗ ਬੱਚੇ ਜਿਹੜੇ ਹੁਣ ਮਾਵੇ ਕਿਉਂਕਿ ਮਿਹਨਤ ਵੀ ਹੈ ਨਾ ਵੈਸੇ ਵੇਖਿਆ ਜਾਵੇ ਤੇ ਪਹਿਲਾਂ ਮਾਵਾ ਲਾਉਣਾ ਅੱਜ ਕੱਲ੍ਹ ਕਿੰਨੇ ਲਾ ਕੇ ਦੇਣਾ ਪਹਿਲਾਂ ਤੇ ਨੌਵਾਂ ਵਹੁਟੀਆਂ ਲਾ ਦਿੰਦੀਆਂ ਇਹ
1: ਉਹਦੇ ਇੱਕ ਚਾਅ ਹੁੰਦਾ ਸੀ ਵੀ ਮੈਂ ਅੱਜ ਫਲਾਣੀ ਜਗ੍ਹਾ ਪ੍ਰੋਗਰਾਮ 'ਤੇ ਜਾਣਾ ਅੱਜ ਕੱਪੜੇ ਵੀ ਸਹੀ ਤਰ੍ਹਾਂ ਪ੍ਰੈਸ ਹੋਣਗੇ ਜਾਂ ਸਾਰਾ ਕੁਛ ਬਣਾਇਆ ਨਵੇਂ ਕੱਪੜੇ ਕੱਢੋ ਨਵੇਂ ਵਾਲਾ ਤਾਂ ਚੱਜ ਮੁੱਕ ਗਿਆ ਖਤਮ ਹੋ ਗਿਆ ਹੁਣ ਤਾਂ ਤੁਸੀਂ ਉਦੋਂ ਸਾਨੂੰ ਵਿਆਹ 'ਚ ਵਿਆਹ ਆ ਗਿਆ ਜਾਂ ਕਿਸੇ ਦਾ ਪ੍ਰੋਗਰਾਮ ਆ ਗਿਆ ਤਾਂ ਨਵੇਂ ਕੱਪੜੇ ਮਿਲੂ ਔਰ ਚਾਹ ਹੁੰਦਾ ਯਾਰ ਨਵੇਂ ਅੱਜ ਨਵੇਂ ਕੱਪੜੇ ਪਾਵਾਂਗੇ ਨਵੀਂ ਪੈਂਟ ਪਾਵਾਂਗੇ ਬੜਾ ਸੋਹਣਾ ਰੰਗ ਉਹਦਾ ਪੈਂਟ ਤੋਂ ਯਾਦ ਆਇਆ ਉਹ ਇੱਕ ਵਾਰੀ ਸਾਜਨ ਪੈਂਟ ਚੱਲੀ ਸੀਗੀ
0: ਸਾਜਨ ਪੈਂਟ
1: ਸਾਜਨ ਸਾਜਨ ਫਿਲਮ ਚੱਲੀ ਸੀ ਉਹ ਰੰਗ 'ਚ ਬੜਾ ਸਾਡੇ ਪਾਸੇ ਕਰੇਜ ਹੋਇਆ ਸਾਜਨ ਪੈਂਟ ਸਾਨੂੰ ਨਹੀਂ ਮਿਲੇ ਕਦੀ ਪੈਂਟ ਪਾਈਆਂ ਹੀ ਵੇਖੇ ਉਹਨੂੰ ਸਾਜਨ ਪੈਂਟ ਕਹਿੰਦੇ ਹੁੰਦੇ ਸੀ ਉਹ ਕਿਉਂ ਸਲਮਾਨ ਖਾਨ ਜਿਹੜੀ ਰੰਗ ਦੀ ਪਾਈ ਸੀ ਨਾ ਉਹ ਜਿੱਦਾਂ ਦਾ ਨਹੀਂ ਲਾਲ ਜੀ ਖਾਖੀ ਜਿਹੀ ਰੰਗ ਦੀ ਸੀ ਡਾਰਕ ਜੀ ਕੁਛ ਜੀ ਇੱਦਾਂ ਰੰਗ ਸੀ ਸਾਜਨ ਪੈਂਟ ਨੂੰ ਸਾਜਨ ਪੈਂਟ ਕਹਿੰਦੇ ਜਾ ਕੇ ਸਾਜਨ ਪੈਂਟ ਮੰਗਣੀ ਨਾ ਜਿਹਨਾਂ ਦੇ ਘਰ ਦੇ ਚੱਲਦੀ ਸੀ ਜਵਾਕਾਂ ਦੀ ਉਹ ਤਾਂ ਚੱਲਣ ਸਾਡੇ ਵਾਲੇ ਕਹਿੰਦੇ ਚੁੱਪ ਹੈ ਤੈਨੂੰ ਬਣਾਵਾਂ ਸਾਜਨ ਇੱਥੇ
0: ਉਹ ਦੁਕਾਨ ਵਾਲਿਆਂ ਦਾ ਵੀ ਉੱਥੇ ਹੁੰਦਾ ਨਾ ਟਸਨ ਜਿਹਾ ਉਹਨਾਂ ਨੇ ਅੱਜ ਕੱਲ੍ਹ ਚੀਜ਼ਾਂ ਹਾਲੇ ਵੀ ਕਈ ਵੇਚਦੇ ਆ ਬੀਬੀਆਂ ਨੂੰ ਵੀ ਆਹ ਫਲਾਣਾ ਸੂਟ ਇਹ ਸੁਨੰਦਾ ਨੇ ਪਾਇਆ ਸੀ ਆਹ ਫਲਾਣਾ ਆਹ ਉਹਨੇ ਪਾਇਆ ਸੀ ਅੱਜ ਕੱਲ੍ਹ ਇਹ ਚੀਜ਼ਾਂ ਕਹਿ ਕੇ ਵੇਚੀਆਂ ਜਾਂਦੀਆਂ ਉਦੋਂ ਵੀ ਇਹੋ ਚੀਜ਼ਾਂ ਕੈਸ਼ ਕੀਤੀਆਂ ਜਾਂਦੀਆਂ ਆਮ ਬੰਦਾ ਜਿਹੜਾ ਵਾ ਉਹ ਹੀਰੋ ਹੀਰੋਇਨ ਦੇ ਨਾਂ ਦੇ ਉੱਤੇ ਝੱਟ ਫਿਰਦਾ
1: ਜੇ ਸੁਨੰਦਾ ਦਾ ਨਾਂ ਲੈਂਦੇ ਜਾਂ ਕਿਸੇ ਵੀ ਰੋਇਨ ਦਾ ਨਾਂ ਲੈਂਦਾ ਪਰ ਜਿਹੜੀ ਜਨਾਨੀ ਲੈ ਕੇ ਵੇਖੇ ਨੇ ਵੀ ਮੈਨੂੰ ਆਊਟਫਿਟ ਉਹੋ ਜਿਹਾ ਤਾਂ ਹੈ ਨਹੀਂ ਸਾਨੂੰ ਉੱਦਾਂ ਦਾ ਆਊਟਫਿਟ ਵੀ ਬਣਾਉਣਾ ਪੈਣਾ ਨਾ ਆਪਣਾ
0: ਉਹ ਤੇ ਬਾਅਦ ਦੀਆਂ ਗੱਲਾਂ ਆ ਗਏ ਹੁਣ ਦੱਸੋ ਕੋਈ ਇਹ ਕਵੇ ਵੀ

0: ਜਿੱਦਾਂ
1: ਤੁਸੀਂ ਇਹ ਪੰਜਾਬ ਚ ਜਾਈਏ ਜਾਂ ਹਰਿਆਣੇ ਚ ਜਾਈਏ ਡਰੈਸਰ ਜਿੰਨੇ ਵੀ ਨਾ ਉਹਨਾਂ ਨੇ ਪੰਜਾਬ ਵਾਲੇ ਤੇ ਖਾਸ ਕਰਕੇ ਮੇਰੇ ਨਾਲ ਸਹਿਮਤ ਹੋਣਗੇ ਸਾਰਿਆਂ ਨੇ ਬੱਬੂ ਮਾਂ ਦੀ ਫੋਟੋ ਜ਼ਰੂਰ ਹੈ ਬੱਬੂ ਮਾਂ ਨੇ ਖੋਰੇ ਉਹ ਜਿਹੇ ਵਾਲ ਬਣਾਏ ਕਿ ਨਹੀਂ ਬਣਾਏ ਪਰ ਉਹਨਾਂ ਨੇ ਫੋਟੋਆਂ ਸਭ ਦੀ ਲਾਈਆਂ ਪਿੱਛੇ ਲਾਈ ਹੁੰਦੀ ਕੱਟ ਜਾਣਾ ਬੱਬੂ ਮਾਂ ਦਾ
0: ਜਿਹੜਾ
1: ਤੇਰੇ ਨਾਮ ਵਾਲਾ ਸਟੈਂਡ ਉਹ ਫੋਟੋ ਲਾਈ
0: ਹੁੰਦੀ ਵਾਲਾਂ ਦਾ ਵੀ ਇਹੋ ਚੱਲਦਾ ਫੈਸ਼ਨ ਦੀ ਦੁਨੀਆ ਇੱਦਾਂ ਹੀ ਚੱਲਦੀ ਹੈ ਫੈਸ਼ਨ ਜਿਹੜਾ ਜਿੱਥੋਂ ਸ਼ੁਰੂ ਹੁੰਦਾ ਤੁਹਾਡੇ ਹੀਰੋ ਹੀਰੋਇਨਾਂ ਤੋਂ ਤੁਹਾਡੇ ਜਿਹੜੇ ਚਾਹੁਣ ਵਾਲੇ ਨੇ ਤੁਹਾਡੇ ਜਿਹਨਾਂ ਤੁਸੀਂ ਚਾਹੁੰਦੇ ਹੋ ਸਟਾਰ ਤੇ ਉਹਨਾਂ ਵਰਗਾ ਤੁਸੀਂ ਫਿਰ ਬਣਨਾ ਹੁੰਦਾ ਤੇ ਖੈਰ ਆਪਾਂ ਮੁੜਦੇ ਹਾਂ ਵਾਪਸ ਤੇ ਗਾਣਾ ਤੁਹਾਨੂੰ ਕਿੱਦਾਂ ਦਾ ਲੱਗਾ ਗਾਣਾ ਬੜਾ ਵਧੀਆ ਤੂਰ ਸਾਹਿਬ ਮੈਨੂੰ ਲੱਗਾ ਕੋਕ ਸਟੂਡੀਓ ਵਾਲਾ ਘੈਂਟ ਹੈ ਗਾਣਾ ਹਾਂ ਮੈਨੂੰ ਲੱਗਦਾ ਸੀ ਵੀ ਜਿਹੜੇ ਹਰਿਆਣੇ ਗਾਣੇ ਮੈਂ ਜਿੰਨੇ ਵੀ ਵੇਖੇ ਹੈ ਨਾ ਉਹ ਬੜੇ ਮਤਲਬ ਠੀਕ ਠਾਕ ਜੀ ਘੱਟ ਪੈਸਿਆਂ ਵਾਲੀ ਵੀਡੀਓ
1: ਹਰ ਤਰ੍ਹਾਂ ਦੀ ਆਡੀਓ ਡਿਮਾਂਡ ਦੀ ਗੱਲ ਭਾਜੀ ਹਰ ਤਰ੍ਹਾਂ ਦੀ ਆਡੀਓ ਸਾਡੇ ਕੋਲ ਵੀ ਹੈਗੀ ਇੱਧਰ ਦੇ ਤੇ ਤੁਸੀਂ ਜਿੱਦਾਂ ਦਾ ਪਸੰਦ ਕਰਦੇ ਜੇ ਸਰਚ ਮਾਰੋਗੇ ਤੁਹਾਨੂੰ ਉਦਾਂ ਦਾ ਮਿਲ ਜਾਏਗਾ ਸੂਫੀ ਹਰਿਆਣੇ ਵਿੱਚ ਵੀ ਲੈਂਗੁਏਜ ਸੂਫੀ ਗਾਣੇ ਬੜੇ ਗਾਏ ਗਏ ਆ ਹੁਣ ਕੋਸ਼ਿਸ਼ ਕਰਦੇ ਹਾਂ ਵੀ ਮੇਰਾ ਕਿੱਦਾਂ ਟੇਸਟ ਹੈ ਮੈਂ ਉਹਦਾ ਟੇਸਟ ਬੰਦਾ ਸੁਣਦਾ ਵੀ ਆ
0: ਟ੍ਰੈਡੀਸ਼ਨਲ ਗਾਣੇ ਬਹੁਤ ਵਧੀਆ ਇਹਨਾਂ ਦੇ
1: ਬੜੇ ਹਾਂ ਸੋਹਣੇ ਬਣਾਏ
0: ਟ੍ਰੈਡੀਸ਼ਨ ਭਾਵੇਂ ਤੂੰ ਰਾਜਸਥਾਨੀ ਸੁਣ ਲਓ ਭਾਵੇਂ ਹਰਿਆਣਵੀ ਸੁਣ ਲਓ ਕਿੱਡੇ ਸੋਹਣੇ ਆ ਪਹਾੜੀ ਕਿੱਡੇ ਵਧੀਆ ਗਾਣੇ
1: ਲੋਕ ਥਾਵਾਂ ਨੇ ਉਹਦੇ ਚ ਹੀਰ ਤੋਂ ਹੀ ਰਹੇ ਨੇ ਨਾ ਜਿਹੜੇ ਚਾਹੇ ਮਿਰਜ਼ਾ ਸਾਹਿਬਾਂ ਦੀ ਗੱਲ ਕਰ ਲਈਏ ਜਾਂ ਲੈਲਾ ਮਜਨੂੰ ਦੀ ਗੱਲ ਕਰ ਲਈਏ ਉਹਨਾਂ ਨੇ ਫਿਰ ਹਰ ਬੰਦੇ ਨੇ ਉਹ ਕਥਾਵਾਂ ਚੁੱਕ ਕੇ ਆਪਣੀ ਆਪਣੀ ਭਾਸ਼ਾ ਦੇ ਚ ਉਹਦੇ ਗਾਣੇ ਬਣਾਏ ਆ ਤੇ ਬੜੇ ਸੋਹਣੇ ਫੱਬੇ ਆ ਮਿਊਜ਼ਿਕ ਬੜਾ ਸੋਹਣਾ ਦਿੱਤਾ ਆ ਡਿਪੈਂਡ ਕਰਦਾ ਤੁਹਾਡਾ ਕਿਹੋ ਜਿਹਾ ਟੇਸਟ ਆ ਸੁਣਨ ਦਾ ਤੁਹਾਡੇ ਕੰਨਾਂ ਦਾ ਟੇਸਟ ਕਿੱਦਾਂ ਦਾ ਆ ਸਾਡੇ ਕੋਲ ਵੀ ਬੜੇ ਹਰਿਆਣਾ ਚ ਯੋ ਬੜੇ ਹੈਗੇ ਨੇ ਕਾਲੀ ਗਾਡੀ ਮੈਂ ਘੁੰਮ ਰਿਹਾ ਗੇਲੇ ਕਾ ਬੰਦੂਕ ਰਾਇਆ ਉਹ ਵੀ ਚੱਲਦੇ ਆ ਸੋਹਣੇ ਵਾਲੇ ਕਰਦੇ ਆ ਉੱਥੇ ਕਾਲੀ ਰੇਂਜ ਸੀ ਇੱਥੇ ਕਾਲੀ ਗਾਡੀ ਹੋ ਗਈ ਬਾਈ
0: ਹੁਣ ਸੱਜਣ ਪਜਾਮੇ ਛਾੜੇ ਤੇ ਨੇ ਸਾਰੇ ਡਰੱਗੀ ਉਹ ਪਾਏ ਫਿਰਦੇ ਨੇ ਪਤਾ ਨੀ ਸਮਝ ਨੀ ਲੱਗੀ ਯਾਰ ਮੈਂ
1: ਕਹਿੰਦੇ ਸਾਰੇ ਡਰੱਗੀ ਹੋਏ ਫਿਰਦੇ ਆ
0: ਸਾਰੇ ਸਾਜਨ ਪਜਾਮੇ ਚੱਲਦੇ ਆਨੇ ਤਾਨੇ ਚਲੋ ਘੈਂਟ ਗਾਣੇ ਕਹਿੰਦੇ ਕਿ ਬੜਾ ਵਧੀਆ ਤਾਊ ਤੇ ਨਜ਼ਾਰੇ ਆ ਗਏ ਗਾਣੇ ਦੇ ਥੈਂਕ ਯੂ ਧੰਨਵਾਦ ਤੁਹਾਡਾ ਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਗਾਣੇ ਬੜੇ ਵਧੀਆ ਥੈਂਕ ਯੂ ਦੂਰ ਜੀ ਤੇ ਗੁਰਜੀਤ ਭੈਣ ਜੀ ਵੀ ਕਹਿੰਦੇ ਨੇ ਕਿ ਗਾਣੇ ਬੜੇ ਵਧੀਆ ਲੱਗੇ ਤੇ ਹੁਣ ਆਪਾਂ ਪਹਿਲਾਂ ਆਪਣੀ ਅਗਲੀ ਕਾਰਵਾਈ ਤੋਂ ਪਹਿਲਾਂ ਆਪਾਂ ਸ਼ਬਦ ਦੱਸ ਦਈਏ ਆਪਾਂ ਤੂੰ ਸਾਹਿਬ
1: ਸ਼ਬਦ ਭਾਜੀ
0: ਸ਼ਬਦਾਂ ਦੱਸ ਰਹੇ
1: ਨਹੀਂ ਸ਼ਬਦ ਨੀ ਦੱਸਣੇ ਨੀ ਅੱਜ ਇਹਨਾਂ ਕੋਲ ਪੁੱਛਣਾ ਅੱਜ ਇਹਨਾਂ ਕੋਲ ਕੁਛ ਪੁੱਛਣਾ ਇਹਨਾਂ ਦੀ ਪ੍ਰੈਕਟਿਸ
0: ਕਰੋਸ਼ੇਰੇ
1: ਅੱਜ ਆਜ ਇਹਨੂੰ ਤੇ ਬਾਈ ਪੁੱਛਾਂਗੇ ਪਹਿਲਾਂ ਕੋਸ਼ਿਸ਼ ਕਰਾਂਗੇ ਵੀ ਹਰਿਆਣਵੀ ਤੇ ਪੁੱਛਾਂ ਨਹੀਂ ਸਮਝ ਆਈ ਤੇ ਫਿਰ ਪੰਜਾਬੀ ਚ ਪੁੱਛ ਲਾਂਗੇ
0: ਹਰਿਆਣਵੀ ਤੇ ਪੁੱਛਾਂ ਛੇ
1: ਹਾਂ
0: ਛੇ ਨਹੀਂ ਤੁਹਾਡਾ ਨਾ
1: ਛੇ ਸਾਡਾ ਨੇ ਮਾਰਾ ਸਹਿਬ ਆ
0: ਸਹਿ
1: ਕਿਤੇ ਜਾ ਸਹਿ
0: ਮੈਂ ਲਿਖ ਹੀ ਲਵਾਂ ਜਾਂ ਭੁੱਲ ਜਾਂਦਾ ਓਕੇ
1: ਫਿਰ ਮੈਂ ਹਰਿਆਣੇ ਚਲਾ ਰਾਸ਼ਨ ਚਲਾ ਜਾਂ ਖਣੀ ਗਮਾਂ
0: ਤੂੰ ਕਿਆ ਪੂਸੇ ਸਹਿ
1: ਮੈਂ ਨੂੰ ਪੁੱਛਣ ਲੱਗ ਰਿਹਾ ਸਾਰਾ ਤੇ ਬਾਈ ਬਾਈ ਆਪ ਲੋਕਾਂ ਨੇ ਤੀਨ ਅਕਸ਼ਰ ਕਾ ਸ਼ਬਦ ਬਤਾਨਾ ਹੈ ਜਿਸਕਾ ਪਹਿਲਾ ਅਕਸ਼ਰ ਔਰ ਆਖਰੀ ਅਕਸ਼ਰ ਸੇਮ ਹੋ ਯਾ ਪ੍ਰੈਕਟਿਸ ਮੈਨੂੰ ਬਚਪਨ ਮੈਂ ਬਹੁਤ ਕਰ ਰੱਖੀ ਪਰ ਅੱਜ ਦੇਖਾਂ ਯਾਰ ਸਾਰੇ ਸਰੋਤੇ ਹੈ ਕਿਉਂਕਿ ਹਰ ਵਾਰ ਹਮ ਸ਼ਬਦ ਲੈ ਕੇ ਆਵਾਂ ਵਾ ਵੀ ਅੱਛੇ ਹੈ ਪਰ ਕੁਝ ਕੋਈ ਬੰਦਾ ਆਪਣਾ ਯੋਗਦਾਨ ਉਸ ਮੈਂ ਦੇਵਾ ਨਾ
0: ਪਾਵੇ ਸਹਿ ਕੁਛ ਨਹੀਂ ਪਾਵੇ ਸਹਿ
1: ਯੋਗਦਾਨ ਪਾਵੇ ਕੁਛ ਵੀ ਕਹਿ ਲਿਓ ਪਰ ਇਹ ਵੀ ਦੇਖਣਾ ਵੀ ਸਾਰੇ ਕਿਤਨੇ ਮੈਕਸੀਮਮ ਵਰਡ ਆਪਣੇ ਪਾਸ ਆਵਾਂ ਦੇਖਾਂ
0: ਓਕੇ
1: ਸੋ ਤੀਨ ਅਕਸ਼ਰ ਕਾ ਉਹ ਸ਼ਬਦ ਹੋਗਾ ਜੀ ਕੋ ਚੀਜ਼ ਕੋਈ ਗਾਓ ਕਾ ਨਾਮ ਹੋ ਸਕਾ ਸ਼ਹਿਰ ਕਾ ਨਾਮ ਕੋਈ ਚੀਜ਼ ਕੋਈ ਵਸਤੂ ਜੇ ਖਾਣੇ ਕੀ ਇਧਰ ਕੁਛ ਵੀ ਲੇਕਿਨ ਉਸਕਾ ਪਹਿਲਾ ਅਕਸ਼ਰ ਔਰ ਆਖਰੀ ਅਕਸ਼ਰ ਸੇਮ ਹੋਣਾ ਚਾਹੀਏ
0: ਓਕੇ
1: ਅਗਰ ਆਪ ਕਹੋ ਤੋ ਐਗਜ਼ਾਮਪਲ ਵੀ ਦੇ ਦੇਂਗੇ
0: ਹਾਂ ਐਗਜ਼ਾਮਪਲ ਦੇਵੋਗੇ
1: ਖਾਮਖਾ ਖਾਮਖਾ ਐਗਜ਼ਾਮਪਲ ਦੇ ਇਹ ਸਮਝ ਆ ਗਈ ਖਾਮਖਾ
0: ਇਹ ਦੋ ਹੋ ਗਏ ਨਾ ਇੱਕ ਵਾਲੀ ਕੋਈ ਦੇ ਦਿਓ
1: ਖਾਮਖਾ ਖਾਮਖਾ
0: ਦੋ ਹੋ ਗਏ ਨਾ
1: ਖਾਮਖਾ
0: ਅੱਛਾ
1: ਸੁਖਵਿੰਦਰ
0: ਭੈਣ ਜੀ ਨੇ ਪੁਕਾਰ ਲਿਆ ਕਹਿੰਦੇ ਚਮਚ ਇਹਨਾਂ ਨੇ ਮੈਨੂੰ ਡੱਬਾ ਖੋਲਿਆ ਹੀ ਆ ਲੱਗਦਾ ਦਲੀਆ ਲੈ ਗਿਆ ਜਾ ਉਹਦਾ ਕੀ ਭੈਣ ਜੀ ਦਲੀਆ ਲਿਆਂਦਾ ਜੇ ਕਿ ਖਿਚੜੀ ਲਿਆਂਦੀ ਜੇ ਕਹਿੰਦੇ ਕਾਲਕਾ ਮੈਸੇਜ ਦੀ ਆਪਸ਼ਨ ਦੇ ਦੋ ਫਿਰ ਤੇ ਨੀ ਲਈ ਦੇ ਮਾਰਦੇ ਤੇ ਰਜਤ ਸੈਣੀ ਜੀ ਕਹਿੰਦੇ ਰਾਮ ਰਾਮ ਰਣਜੋਤ ਭਾਜੀ ਤੇ ਤੂੰ ਸਾਹਿਬ ਜੀ ਤੇ ਸਤਿ ਸ੍ਰੀ ਅਕਾਲ ਕਹਿੰਦੇ ਕਿ ਦਿਨ ਬੜੀਆ ਹੋ ਆਪਕਾ
1: ਥੈਂਕ ਯੂ
0: ਥੈਂਕ ਯੂ ਜੀ ਮਿਹਰਬਾਨੀ ਤੇ ਕਣਕ ਗਰਗ ਤੇ ਕਣਕ ਜਸਵਾਲ ਸਾਹਿਬ ਵੀ ਕਣਕ ਹੀ ਬੁੱਝਦੇ ਨੇ ਤੇ ਹਾਂਜੀ ਟਾਈਗਰ ਜੀ ਕਹਿੰਦੇ ਸਿਵਿਕ ਨਹੀਂ ਅੰਗਰੇਜ਼ੀ ਵਾਲੇ ਨੀ ਜੀ ਪੰਜਾਬੀ ਵਾਲੇ ਅੰਗਰੇਜ਼ੀ ਵੱਲ ਤੁਰ ਪਏ
1: ਅੰਗਰੇਜ਼ੀ ਜੇ ਅੰਗਰੇਜ਼ੀ ਚਾਹੀਏ ਤੇ ਫਿਰ ਭਾਜੀ ਤੁਹਾਡੇ ਤੋਂ ਪੁੱਛਦਾ ਮੈਂ ਰੈਟ ਤੇ ਕੈਟ ਚ ਕੀ ਫਰਕ ਆ
0: ਰੈਟ ਤੇ ਕੈਟ ਦੇ ਵਿੱਚ ਕੀ ਫਰਕ ਆ ਰੈਟ ਤੇ ਕੈਟ ਦੇ ਵਿੱਚ ਕੀ ਫਰਕ ਆ ਫਰਕ ਤੇ ਹੈ ਹੀ ਆ ਵੇਖੋ
1: ਭਾਜੀ ਸੀ ਤੇ ਆਰ ਦਾ ਬਾਕੀ ਤਾਂ ਸੇਮ ਹੀ ਆ ਕੋਸ਼ਿਸ਼ ਕਰੋ ਵੀ ਤੁਹਾਨੂੰ ਇਹ ਕਣਕ ਜਹਾਜ਼ ਇਹ ਇਹ ਸ਼ਬਦ ਅਸੀਂ ਸੁਣੇ ਨੇ ਇਸ ਤੋਂ ਇਲਾਵਾ ਵੀ ਕੱਢ ਕੇ ਲਓ ਜਿਹੜਾ ਸ਼ਬਦ ਕਿਸੇ ਨੇ ਸੁਣਿਆ ਨਾ ਹੋਵੇ
0: ਡਾਲਡਾ
1: ਦੇਸੀ ਦੇਸੀ ਵਨਸਪਤੀ ਵਨਸਪਤੀ ਤੇਲ ਹੈ ਨਾ ਡਾਲਡਾ ਬੇਟਾ ਸ਼ੁਦ ਆਪਾਂ ਇਹ ਵੀ ਖੈਰ ਬ੍ਰਾਂਡ ਦਾ ਨਾਮ ਹੁੰਦਾ ਸੀ ਨਾ ਤੇ ਅਸੀਂ ਲੋਕਾਂ ਨੂੰ ਪੁੱਛਣਾ ਕਰ ਤੁਸੀਂ ਕਿਹੜਾ ਡਾਲਡਾ ਵਰਤਦੇ ਜੀ ਨਾ ਕਿਹੜੀ ਕੋਲਗੇਟ ਵਰਤਦੇ ਸਾਡਾ ਇੱਕ ਸਾਡੇ ਨਾਲ ਜੁੜ ਚੁੱਕੀ ਹੁਣ ਤੱਕ ਸਾਡੀ ਸਾਡੀ ਜਨਰੇਸ਼ਨ ਤੱਕ ਤਾਂ ਜੁੜੀ ਹੋਈ ਹੈ ਤੁਸੀਂ ਕਿਹੜੀ ਕੋਲਗੇਟ ਵਰਤਦੇ ਜੇ ਤੁਸੀਂ ਕਿਹੜਾ ਡਾਲਡਾ ਵਰਤਦੇ ਜੇ
0: ਡਾਲਡਾ ਸਰਫ ਵਰਤਦੇ
1: ਕਿਹੜਾ ਸਰਫ ਵਰਤਦੇ ਇਹ ਸਾਡੀ ਜਨਰੇਸ਼ਨ ਦਾ ਇਹ ਐਂਡ ਤੱਕ ਰਹਿਣਾ ਰਹਿਣਾ
0: ਕੁਛ ਚੀਜ਼ਾਂ ਤੇ ਤੁਹਾਨੂੰ ਬਿਲਕੁਲ ਹਾਲੇ ਵੀ ਨੀ ਪਤਾ ਲੱਗਦੀਆਂ ਵੀ ਆਪਾਂ ਕੀ ਕਹਿ ਗਏ
1: ਨਿਰਮਾ ਬੜਾ ਪੁਰਾਣਾ
0: ਨਿਰਮਾ ਹੈਗਾ ਤੁਹਾਡੇ ਘਰ
1: ਇੱਕ ਹੋਰ ਆਉਂਦੀ ਸੀ ਟੀਨੋ ਪਾਲ
0: ਜਿਹਦੇ
1: ਚ ਰੰਗ ਆਪਣੇ ਚੋਲਾ ਦੇ ਰੰਗ ਡੱਬੀ
0: ਨੀਲ ਨੀਲ
1: ਨੀਲ ਟੀਨੋ ਪਾਲ ਹੁੰਦੀ
0: ਕੋਈ ਵੀ ਆਵੇ ਨੀਲ ਹੀ ਆ
1: ਚਿੱਟੇ ਕੱਪੜੇ ਨੀਲ ਦੇਣਾ ਨੀਲਾ ਕਰਨਾ ਕਰਨਾ ਚਿੱਟੇ ਚਿੱਟੇ ਰਹਿਣ ਦਿਓ
0: ਨਹੀਂ ਚਿੱਟੇ ਤਾਂ ਉਹ ਨਾ ਦਾਗ ਦੂਗ ਚਿੱਟੇ ਨੂੰ ਜਿਹੜਾ ਪੈ ਜਾਂਦਾ ਸੀ ਉਹ ਨੀਲਾ ਜਿਹੜਾ ਉਹ ਚੁੱਕ ਦਿੰਦਾ ਸੀ ਉਹ ਮਾੜਾ ਮੋਟਾ ਦਾਗ ਜਾਪਦਾ ਨੀ ਤਾਂ ਕਰਕੇ ਆਇਆ
1: ਜਦੋਂ ਨਵਾਂ ਨਵਾਂ ਉਜਾਲਾ ਆਇਆ ਨਾ ਕਈਆਂ ਨੇ ਦੋ ਉਸੇ ਕਹਿੰਦੇ ਦੋ ਬਿੰਦੂ ਉਜਾਲਾ ਉਹਦੀ ਇਹ ਟਾਈਲਾਂ ਹੁੰਦੀ ਨਾ ਜੇ ਕਿਤੇ ਜ਼ਿਆਦਾ ਪੈ ਜਾਂਦੇ ਨਾ ਤਾਂ ਪਤਾ ਲੱਗ ਜਾਂਦਾ ਜੀ ਇਹਦੀ ਸ਼ਰਟ ਤੇ ਨਾ ਤੁਹਾਡਾ ਉਜਾਲਾ ਜ਼ਿਆਦਾ ਪੈ ਗਿਆ
0: ਅੱਛਾ ਉਹਦੀ ਵੀ ਕਹਾਣੀ ਆ ਪਤਾ ਜਿਹੜਾ ਪਹਿਲਾਂ ਜਦੋਂ ਇਹ ਹੁੰਦਾ ਸੀ ਨਾ ਮਸਲਾ ਚਿੱਟੇ ਕੱਪੜੇ ਦੇ ਉੱਤੇ ਦਾਗ ਪੈ ਜਾਂਦਾ ਸੀ ਤੇ ਉਹ ਮੁੜ ਕੇ ਪਾਉਣ ਜੋਗਾ ਨਹੀਂ ਰਹਿੰਦਾ ਫਿਰ ਨੀਲ ਦੀ ਜਦੋਂ ਕਾਢ ਕੱਢੀ ਗਈ ਤੇ ਨੀਲ ਜਿਹੜਾ ਵੈਸੇ ਤੇ ਪਿੰਡਾਂ 'ਚ ਵਿਕਦਾ ਹੁੰਦਾ ਸੀ ਉਹ ਡਲੀਆਂ 'ਚ ਪਰ ਬਾਅਦ 'ਚ ਜਦੋਂ ਇਹਨੂੰ ਕਮਰਸ਼ਲਾਈਜ਼ ਇਹਨਾਂ ਨੇ ਕੀਤਾ ਉਹਦੀ ਵੀ ਇੱਕ ਪ੍ਰੋਬਲਮ ਸੀ ਤੇ ਕਮਰਸ਼ਲਾਈਜ਼ ਜਿਹੜਾ ਹੋਇਆ ਉਹਦੀ ਵੀ ਇੱਕ ਪ੍ਰੋਬਲਮ ਸੀ ਵੀ ਉਹਦਾ ਨਾ ਬੀਬੀਆਂ ਨੂੰ ਪਿੰਡਾਂ 'ਚ ਕੁਆਂਟਿਟੀ ਨਹੀਂ ਪਤਾ ਲੱਗਦੀ ਵੀ ਇਹਨੂੰ ਕਿੰਨਾ ਕਪਾਈਏ ਉਹ ਵੱਧ ਘੱਟ ਹੋ ਜਾਂਦਾ ਸੀ ਤੇ ਅਮਰ ਉਜਾਲਾ ਨੇ ਮੁੜ ਕੇ ਇਹ ਕਾਰਡ ਕੱਢੀ ਸੀ ਵੀ ਇਹਨਾਂ ਨੂੰ ਕਿੱਦਾਂ ਦੱਸੀਏ ਹੁਣ ਇੰਸਟਰਕਸ਼ਨਸ ਉਹ ਅੱਜ ਕੱਲ੍ਹ ਬੋਤਲਾਂ ਦੇ ਉੱਤੇ ਇੰਸਟਰਕਸ਼ਨ ਲਿਖੀਆਂ ਹੁੰਦੀਆਂ ਪਰ ਉਹ ਸਮਾਂ ਇੰਸਟਰਕਸ਼ਨ ਵਾਲਾ ਵੀ ਨਹੀਂ ਉਹ ਸਾਰਾ ਕੁਛ ਉਦੋਂ ਤੇ ਉਹ ਉਹਨਾਂ ਦੀ ਕਾਰਡ ਸੀ ਵੀ ਆਪਾਂ ਇਹਦੀ ਐਡ ਹੀ ਇੱਦਾਂ ਕਰਨੀ ਆ ਵੀ ਦੋ ਬੂੰਦ ਉਜਾਲੇ ਕਿਉਂਕਿ ਆਪਾਂ ਗਿਣ ਕੇ ਉਹ ਚੀਜ਼ ਦਿਮਾਗ 'ਚ ਰਜਿਸਟਰ ਕਰਤੀ ਵੀ ਇਹਦੀ ਸਿਰਫ ਤੁਸੀਂ ਦੋ ਬੂੰਦਾਂ ਹੀ ਪਾਉਣੀਆਂ
1: ਦੋ ਬੂੰਦਾਂ
0: ਹਾਂ ਸੋ ਤਾਂ ਕਰਕੇ ਸੀਗਾ ਉਹ ਤੇ ਅਦਰਵਾਈਜ਼ ਜੋ ਵੱਧ ਪੈ ਇਹਦੇ ਉਹ ਵੱਧ ਛੱਡੋ ਆਪਣੇ ਜਿਹੜੇ ਘਰਾਂ ਨੂੰ ਜਿਹੜੀ ਕਲੀ ਕਰੀ ਦੀ ਉਹਦੇ 'ਚ ਜੇ ਕਿਤੇ ਵੱਧ ਪੈ ਜਾਂਦਾ ਤਾਂ ਦੂਰੋਂ ਘਰ ਦੇਖ ਪੈਂਦਾ ਵੀ ਆਉਣਾ ਹੈਗਾ ਬਈ ਅਜੇ ਇੱਕ ਕੰਧ ਦਾ ਰਿਕੇ ਹੋਰ ਨੇ ਪਾ ਦੇਣਾ ਦੂਸਰੇ ਰਿਕੇ ਹੋਰ ਨੇ ਪਾ ਦੇਣਾ ਉਹਦੇ 'ਚ ਵੀ ਫਰਕ ਪੈ ਜਾਂਦਾ
1: ਫਰਕ ਪੈ ਜਾਂਦਾ
0: ਉਦੋਂ ਤੇ
1: ਕਲੀ ਵੀ ਕਿਆ ਯਾਦ ਕਰਾ ਦੀ
0: ਖੂਬ ਇਹਦੇ 'ਚ ਆਉਂਦਾ ਸੀ ਸੋ ਮੌਸਮ ਹਾਂ ਠੀਕ ਹੈ ਜੀ ਤੇ
1: ਹੈ ਮੌਸਮ ਕਿੱਥੇ ਠੀਕ ਹੈ ਜੀ
0: ਹਾਂ ਮੰਮਾ ਤੇ ਮੰਮਾ ਹੀ ਆਇਆ ਪਿੱਛੇ ਵੀ
1: ਭਾਜੀ ਮੋਹ ਆ ਗਏ ਨਾ
0: ਹਾਂ
1: ਇੱਥੇ ਵੀ ਨਹੀਂ ਜਾਣਾ
0: ਸੀ ਇੱਕੋ ਮੋਹਨ ਮਾਤਰਾ ਲੱਗ ਗਈ ਨਾ ਕਿ ਮੈਂ ਮਾਤਰਾ ਲੱਗੀ ਹੋਵੇ
1: ਥੋੜੀ ਮੌਸਮ ਥੋੜੀ ਲੈ ਲੈਂਗੇ ਭਾਈ
0: ਸਾਹਿਬ ਵਾਹਵਾ ਜਾਣੇ ਫਿਰ ਤਾਂ ਵਾਹਵਾ ਜਾਣੇ ਝੜਨ ਡੇ ਆ ਵਿੱਚੋਂ ਪਾਪ ਤੇ ਆ ਗਿਆ ਚਲੋ ਹਨਾ ਸੱਸ ਵੀ
1: ਪਾਪ ਵੀ ਨੀ ਭਾਈ ਸਾਹਿਬ ਪਾਪ ਕਹਾਂ ਜਾਏਗਾ
0: ਕੰਨਾ ਲੱਗ ਗਿਆ
1: ਕੰਨਾ ਲੱਗ ਗਿਆ
0: ਪਾਪਾ ਹੋ ਸਕਦਾ
1: ਪਾਪਾ ਹੋ ਸਕਦਾ ਦੋ ਦੋ ਕਰਕੇ ਪਾਪਾ
0: ਤੇ ਸੱਸ ਵੀ ਗਈ
1: ਸੱਸ ਵੀ ਗਈ
0: ਉਂਗਲੀ ਤੇ ਚਲੋ ਹੈ ਹੀ ਨੀ ਨਾ ਉਂਗਲੀ ਤੇ ਬੰਦ ਹੀ ਨੀ ਕਿਸੇ ਪਾਸੇ ਉਹ ਕਿਰਕ ਵੀ ਗਈ ਕਿਰਕੀ ਹੋ ਸਕਦਾ ਕਿਰਕੀ ਹੈ ਤੇ ਵਹਾਵ ਹੋ ਸਕਦਾ ਹਾਂ ਵਹਾਵ ਨੀ ਹੁੰਦਾ ਵੈਸੇ ਵਹਾ ਹੁੰਦਾ ਐੜੇ ਨਾਲ ਹੋਊਗਾ ਤੇ ਕੋ ਕੈਟ ਤੇ ਰੈਡ ਦੇ ਵਿੱਚ ਫਰਕ ਆਇਆ ਕਿ ਇੱਕ ਸ਼ਿਕਾਰ ਹੈ ਤੇ ਦੂਜਾ ਸ਼ਿਕਾਰੀ ਹੈ
1: ਸੀਰੀਅਸ ਲੈ ਕੇ
0: ਜਸਵਾਲ ਸਾਹਿਬ ਨੇ ਫਿਰ
1: ਜਸਵਾਲ ਡਿਸਕਵਰੀ ਚੈਨਲ ਤੇ ਪਹੁੰਚ ਗਏ
0: ਹਾਂਜੀ ਸੋ ਜਿਹੜੇ ਕੀਸਬਰੋ ਤੋਂ ਪਲਵਿੰਦਰ ਜੀ ਮੈਸੇਜ ਕਰਦੇ ਨੇ ਧੰਨਵਾਦ ਤੁਹਾਡਾ ਦਰਦ ਹਾਂ ਦਰਦ ਠੀਕ ਹੈ ਤੇ ਜਿੱਦਾਂ ਹੁਣ ਤੂਰ ਸਾਹਿਬ ਨੇ ਕਿਹਾ ਉਸ ਲਿਹਾਜ਼ ਦੇ ਨਾਲ ਤੁਸੀਂ ਵੇਖ ਕੇ ਤੇ ਮੋਮੋ ਮੋਮੋ ਕੀ ਸ਼ਬਦ ਹੋਇਆ ਪਹਿਲਾਂ ਇਹ ਦੱਸੋ ਨਾ, ਮੋਮੋ ਦਾ ਮਤਲਬ ਕੀ ਹੈ?
1: ਕਾਣੇ
0: ਨਾਲੋਂ ਐਸ ਲਾ ਤਾ ਕਹਿਵੇਂ ਸ਼ਬਦ ਬਣਾਉਣ ਦੇ ਲਈ
1: ਆਪਣੇ ਹਿਸਾਬ ਨਾਲ
0: ਵੀ ਚਲੋ ਵਾ ਸ਼ਬਦ ਤੇ ਬਣੇ ਐਸ ਫੇਰ ਵੇਖੀ ਜਾਊਗੇ ਨਾ ਮੋਮੋ ਦੀ ਕਿਹੜੀ ਗੱਲ ਵਿਚਾਰੀ ਦੀ ਹੈ ਨਾ। ਤੇ ਸੈਮੀ ਸਾਹਿਬ ਕਹਿੰਦੇ ਉਜਾਲਾ, ਅੱਛਾ ਇਹ ਤੇ ਹੁਣ ਦੂਸਰੇ ਪਾਸੇ
1: ਤੁਹਾਡਾ ਉਜਾਲਾ ਥੋੜਾ ਲੇਟ ਆਇਆ ਸੈਮੀ।
0: ਚਲੋ ਖੈਰ ਤੁਸੀਂ ਇੱਥੇ ਲੱਗੇ ਰਹੋ, ਆਪਾਂ ਅਗਲੀ ਸੈਗਮੈਂਟ ਵੀ ਲੈ ਕੇ ਆਉਂਦੇ ਹਾਂ। ਇਹਦੇ ਵਿੱਚ ਇਹ ਆ ਵੀ ਅੱਜ ਸ਼ਬਦਾਂ ਦੀ ਬਜਾਏ ਆਪਾਂ ਸ਼ਬਦ ਕਰਾਂਗੇ, ਪਰ ਉਹ ਇਸੇ ਲਿਹਾਜ ਦੇ ਨਾਲ ਹੀ ਅਲੱਗ ਅਲੱਗ
1: ਥੋੜੀ ਜਿਹੀ ਮਾਈਂਡ ਪ੍ਰੈਕਟਿਸ ਹੋ ਜਾਏਗੀ ਨਾ ਵੀ ਕਿੰਨਾ ਕੁ ਸਾਡੇ ਕਈ ਵਰਡ ਯਾਦ ਆਉਣੇ ਆ।
0: ਹਾਂਜੀ, ਤੇ ਅਗਲੇ ਸੈਗਮੈਂਟ 'ਚ ਤੁਸੀਂ ਜਿਹੜਾ ਕਾਲ ਕਰਕੇ ਵੀ ਦੱਸੋ। ਫਿਲਹਾਲ ਅਸੀਂ ਅੱਗੇ ਵੱਧਦੇ ਹਾਂ ਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹਦੇ ਵਿੱਚ ਆਪਾਂ ਵਿਸ਼ਾ ਡਿਸਕਸ ਕਰਾਂਗੇ ਫੋਟੋਜ਼ ਦਾ। ਫੋਟੋ ਜਿਹੜੀਆਂ ਆਪਾਂ ਬੜੇ ਚਾਅ ਦੇ ਨਾਲ ਖਿਚਾਉਂਦੇ ਹਾਂ, ਸੋ ਅੱਜ ਫੋਟੋਜ਼ ਦੇ ਬਾਰੇ ਗੱਲਾਂ ਬਾਤਾਂ ਹੋਣਗੀਆਂ। ਜੇ ਤੁਹਾਡੀ ਵੀ ਕੋਈ ਫੋਟੋਜ਼ ਦੇ ਨਾਲ ਜੁੜੀ ਕੋਈ ਯਾਦ ਹੈ ਤਾਂ ਉਹ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ। ਕੋਈ ਪੁਰਾਣੀ ਫੋਟੋ ਤੁਹਾਨੂੰ ਯਾਦ ਹੋਵੇ ਜਾਂ ਪਹਿਲੀ ਫੋਟੋ ਤੁਹਾਨੂੰ ਯਾਦ ਹੋਵੇ ਕਦੋਂ ਤੁਸੀਂ ਖਿਚਾਈ ਆ, ਜਾਂ ਕੋਈ ਫੋਟੋ ਦਾ ਕਿੱਸਾ ਹੋਵੇ, ਜਾਂ ਕਿਸੇ ਨੇ ਉਹਦੇ ਨਾਲ ਫੋਟੋ ਖਿਚਾਈ ਹੋਵੇ ਜਿਹੜੀ ਉਹ ਕੱਪੜਾ ਜਿਹਾ ਸਿਰ ਤੇ ਪਾ ਕੇ ਬਾਂਹ ਜੀ ਦੇ ਨਾਲ ਬਾਂਹ ਪਾ ਕੇ ਖਿੱਚਦੇ ਹੁੰਦੇ ਆ, ਹਾਲੇ ਵੀ ਉਹ ਸਟੇਸ਼ਨ ਦੇ ਉੱਤੇ ਹੁੰਦੇ ਅੰਮ੍ਰਿਤਸਰ ਵੇਖੇ ਹੈਗੇ ਤੁਹਾਡੇ
1: ਅਜੇ ਉੱਦਾਂ ਵੀ ਸਟੂਡੀਓ 'ਚ ਬਣਾ ਕੇ ਰੱਖੇ ਹੁੰਦੇ ਨਾ ਕਈਆਂ ਨੇ, ਜਿਹਦੇ ਇੱਕ ਆਰਟੀਫਿਸ਼ਲ ਜਿਹਾ ਜਹਾਜ਼ ਬਣਾਤਾ ਜਾਂ ਸਕੂਟਰ ਬਣਾਤਾ, ਸਾਰੀ ਫੈਮਲੀ ਨੇ ਬੰਦਾ ਚਲਾ ਰਿਹਾ ਸਕੂਟਰ ਪਿੱਛੇ ਬੈਠੀ ਹੈ ਨਾ, ਉਹ ਇੱਕ ਸਟਾਈਲ ਵੱਖਰਾ, ਸਪੈਸ਼ਲ ਸਟੂਡੀਓ ਜਾ ਕੇ ਫੋਟੋ ਖਿਚਾਉਣੀ ਨਾ।
0: ਨਹੀਂ ਉਹਨਾਂ ਨੇ ਹਾਲੇ ਵੀ ਮੈਂ ਵੇਖਿਆ ਹਾਲੇ ਵੀ ਉਹਨਾਂ ਨੇ ਉਹ ਰੱਖ ਕੇ ਖੜੇ ਆ ਉੱਥੇ, ਸ਼ਾਇਦ ਹਾਲੇ ਵੀ ਲੋਕ ਖਿਚਾਉਂਦੇ ਹੋਣ ਜਾਂ ਫਿਰ ਉਹ ਪੁਰਾਣੀ ਟੈਕਨੋਲੋਜੀ ਹਾਲੇ ਵੀ ਉਹ ਹੋਵੇ ਵਕਤ 'ਚ।
1: ਜਾਂ ਤੁਹਾਨੂੰ
0: ਸਟੂਡੀਓ ਵਾਲਿਆਂ ਨੇ ਤਾਂ ਬੜੇ ਚਿਰ ਦੇ ਚੁੱਕਤੇ ਸੀ ਨਾ ਉਹ,
1: ਉਹ ਪ੍ਰੋਬਲਮ ਹੁੰਦਾ ਵੀ ਸ਼ਹਿਰ ਚੱਲਿਆ ਤਾਂ ਫੋਟੋ ਖਿਚਾ ਕੇ ਲੈਣੀ, ਕਈ ਵਾਰ ਤਾਂ ਫੋਟੋ ਕਰਦੇ ਬੁਰਾ ਮੰਨਦੇ ਸੀ ਕਈਆਂ ਦੇ ਵੀ ਫੋਟੋ ਕੀ ਫੋਟੋ 'ਚ ਕੀ ਪਿਆ ਕਿਉਂ ਖਿੱਚਣੀ ਆ, ਉਹ ਜਦੋਂ ਫੋਟੋ ਆ ਜਾਂਦੇ ਬੜਾ ਚਾਅ ਚੜ੍ਹਦੇ ਮੈਂ ਫੋਟੋ ਖਿਚਾ ਕੇ ਆਇਆ ਸ਼ਹਿਰ 'ਚ। ਕਈਆਂ ਨੇ ਕਟਲਰ 'ਚ ਬਣਾਏ ਹੁੰਦੇ ਆ, ਇੱਦਾਂ ਕਿਸੇ ਫਿਲਮੀ ਹੀਰੋ ਦੇ ਨਾਲ ਮੋਢੇ ਨੇ ਮੋਢਾ ਲਾ ਕੇ ਜਾਂਦੇ ਨੇ ਫੋਟੋ ਖਿਚਾਉਣ ਡਿਆ ਹੋਇਆ।
0: ਤੁਹਾਨੂੰ ਪਤਾ ਕਈ ਬਜ਼ੁਰਗ ਜਾਂ ਕਈਆਂ ਘਰਾਂ ਦੇ ਵਿੱਚ ਇੱਕ ਸਮੇਂ ਫੋਟੋ ਖਿਚਾਉਣ ਨੂੰ ਮਾੜਾ ਵੀ ਸਮਝਿਆ ਜਾਂਦਾ ਹੈ।
1: ਹਾਂ,
0: ਇਹ ਸਮਝਿਆ ਜਾਂਦਾ ਵੀ ਇਹਦੀ ਫੋਟੋ ਖਿੱਚੀ ਗਈ, ਹੁਣ ਹਾਰ ਪੈ ਗਿਆ ਫੋਟੋ 'ਤੇ, ਉਸ ਸੈਂਸ ਦੇ ਵਿੱਚ ਲੈ ਜਾਂਦੇ ਸੀ ਫੋਟੋ ਖਿਚਾਉਣ ਤੋਂ ਮਨਾ ਕਰਦੇ ਸੀ। ਅਤੇ ਕਈ ਮੈਂ ਵੇਖਿਆ ਕਈ ਬਜ਼ੁਰਗ ਕਹਿੰਦੇ ਵੀ ਕਹਿੰਦੇ ਨਜ਼ਰ ਲੱਗ ਜਾਂਦੀ ਹੈ ਫੋਟੋ ਨਹੀਂ ਖਿਚਾਉਣੀ। ਸੋ ਅਲੱਗ ਅਲੱਗ ਤਰ੍ਹਾਂ ਦੇ ਕੰਸੈਪਟ ਹੈ। ਫਿਰ ਉਸ ਤੋਂ ਬਾਅਦ 'ਚ ਜਿਨ੍ਹਾਂ ਦਾ ਫੋਟੋ ਜ਼ਿਆਦਾ ਜਿਹੜੀ ਕਹਿੰਦੇ ਪ੍ਰਚਲਿਤ ਹੋਈ, ਉਹ ਜਿਹੜੇ ਦੂਰ ਰਹਿੰਦੇ ਸੀ ਘਰੋਂ ਜਿੱਦਾਂ ਫੌਜੀ ਹੋ ਗਏ ਹੈ ਨਾ, ਜਾਂ ਉਹਨਾਂ ਦੀਆਂ ਵੋਟੀਆਂ ਉਹਨਾਂ ਨੂੰ ਫੋਟੋ ਰੱਖੀ ਹੁੰਦੀ ਜਦੋਂ ਯਾਦ ਆਉਂਦੀ ਉਹ ਵੇਖ ਲੈਣੀ, ਜਾਂ ਜਿਨ੍ਹਾਂ ਦੇ ਬਾਹਰ ਗਏ ਆ ਜਾਣੇ ਉਹਨਾਂ ਨੂੰ ਫੋਟੋ ਜ਼ਿਆਦਾ ਵਧੀਆ ਲੱਗਦੀ ਸੀ।
1: ਜਦੋਂ ਨਵੀਆਂ ਫੋਟੋਆਂ ਸ਼ੁਰੂ ਹੋਈ ਨਾ ਛੋਟੀਆਂ ਪਾਸਪੋਰਟ ਸਾਈਜ਼ ਦੀਆਂ, ਜਾਂ ਇੱਕ ਖਾਸੀਅਤ ਹੁੰਦੀ ਸੀ ਜਦੋਂ ਨਵੇਂ ਨਵੇਂ ਕੈਮਰੇ ਲੋਕ ਘਰ 'ਚ ਲਿਆਉਣ ਲੱਗ ਗਏ ਸੀ, ਉਦੋਂ ਕੋਈ ਨਹੀਂ ਵੇਖਦਾ ਸੀ ਵੀ ਅਗਲਾ ਬੰਦਾ ਕਿੰਨਾ ਕੁ ਤਿਆਰ ਹੋ ਕੇ ਬੈਠਾ, ਜੇ ਉਹਨੇ ਨਹੀਂ ਸਿਰ ਵਾਇਆ ਤਾਂ ਫੋਟੋ ਖਿੱਚ ਦੇਣੀ, ਉਹ ਕਾਲੀਆਂ ਰੀਲਾਂ ਨਹੀਂ ਜਿਹਦੀ ਰੀਲ ਪੈਂਦੀ ਹੁੰਦੀ ਸੀ ਨਾ, ਅਤੇ ਮੈਂ ਅਕਸਰ ਆਪਣੀ ਪੁਰਾਣੀ ਫੋਟੋ ਵੇਖਦਾ, ਮੈਂ ਕਿਹਾ ਯਾਰ ਉਦੋਂ
0: ਮੁੜਾ
1: ਫੂਜ਼ੀ ਫਿਲਮ ਕੈਨਨ ਦੇ ਕੈਮਰੇ ਹੁੰਦੇ ਸੀ ਫੂਜ਼ੀ ਫਿਲਮ ਵਾਲੇ, ਇਹ ਤਾਂ ਚਲੋ ਉਸ ਤੋਂ ਬਾਅਦ ਦੀ ਪਹਿਲਾਂ ਬਾਅਦ ਕਾਫੀ ਬਾਅਦ ਆ ਗਈਆਂ ਚੀਜ਼ਾਂ ਨਾ, ਅਤੇ ਕਈ ਵਾਰ ਕਰਦੇ ਲੜੀ ਦਾ ਸੀ ਮਾੜਾ ਮੋਟਾ ਮੈਨੂੰ ਮੂੰਹ ਮੱਥਾ ਸਵਾਰ ਲੈਂਦੇ ਮੇਰਾ ਮਾੜਾ ਜਿਹਾ ਵੀ ਮੈਂ ਜਵਾਕਾਂ ਕੀ ਫੋਟੋ, ਹਾਂ ਮੈਂ ਤੁਹਾਡਾ ਬਾਪ ਬਾਪੂ ਇਹੋ ਜਿਹਾ ਸੀ।
0: ਅੱਛਾ, ਜਦੋਂ ਕੋਈ ਕੈਮਰਾ ਹੁੰਦਾ ਹੈ ਨਾ ਉਹਦੀ ਇੱਜ਼ਤ ਬਹੁਤ ਹੁੰਦੀ ਸੀ, ਬਾਹਰੋਂ ਆਇਆ ਵਾ ਇਹ ਫਲਾਣਾ ਆ ਫਲਾਣਾ ਵਾ, ਕੈਮਰੇ ਵਾਲੀ ਦੀ ਪੂਰੀ ਗੱਲ ਹੁੰਦੀ ਵੀ ਇਹਨੇ ਕੈਮਰਾ ਫੜਿਆ ਬਈ।
1: ਉਹ ਫਿਰ ਜਿੰਨਾ ਛੋਟਾ ਕੈਮਰਾ ਇੱਕ ਅਸੀਂ ਲੈ ਕੇ ਗਿਆ ਹੈ ਕੈਮਰਾ, ਉਹ ਨਾ ਤੁਹਾਡੇ ਡਿਸਟੈਂਸ ਦੇ ਹਿਸਾਬ ਨਾਲ ਆਪਣੇ ਵੀ ਬਾਹਰ ਆ ਜਾਂਦਾ ਸੀ ਵੀ ਇਹਨੂੰ ਨੇੜੇ ਕਰਨ ਵਾਸਤੇ ਨਾ,
0: ਜ਼ੂਮ ਇਨ
1: ਜ਼ੂਮ ਇਨ ਆਟੋਮੈਟਿਕ ਹੁੰਦਾ ਸੀ, ਅਤੇ ਉਹ ਸਾਰੇ ਕਹਿਣੇ ਯਾਰ ਤੇਰੇ ਕੋਲ, ਮੈਂ ਕਹਿੰਦੀ ਆਟੋਮੈਟਿਕ ਹੈ ਸਕੂਲੇ ਲੈ ਜਾਣਾ ਵਿਖਾਉਣ ਵਾਸਤੇ, ਐਵੇਂ ਉੱਤੇ ਕਿਹੜਾ ਫੋਟੋ ਖਿੱਚਣੀ ਸਕੂਲੇ ਲੈ ਕੇ ਕੈਮਰੇ।
0: ਉਦੋਂ ਇਹ ਥੋੜ੍ਹੇ ਹੁੰਦਾ ਸੀ ਵੀ ਫੋਟੋ ਖਿੱਚ ਕੇ ਅਗਲਾ ਕਹੂਗਾ ਵੀ ਲਿਆਵਾ, ਅੱਜ ਕੱਲ੍ਹ ਇਹ ਬੜਾ ਰਿਵਾਜ਼ ਹੈ ਤੁਸੀਂ ਨਿਆਣੇ ਦੀ ਵੀ ਫੋਟੋ ਖਿੱਚ ਦੋ ਨਾ, ਉਹ ਕਹੂਗਾ ਵਿਖਾਓ
1: ਵਿਖਾਓ ਹੈ ਨਾ, ਕੀ ਚੀਜ਼ ਹੈਗੀ ਨਾ।
0: ਅਤੇ ਉਦੋਂ ਤਾਂ ਇਹ ਹੁੰਦਾ ਸੀ ਵੀ ਇਹ ਹੁਣ ਤੂੰ ਪੂਗੀ ਤਾਂ ਫੇਰ ਹੀ ਦਿਖਣੀ ਆ, ਜਾਂ ਉਦੋਂ ਇਹ ਹੁੰਦਾ ਵੀ ਉਹ ਫਲੈਸ਼ ਤੂੰ ਨਹੀਂ ਮਾਰੀ
1: ਨਾ, ਫਲੈਸ਼ ਦਾ ਪਤਾ ਨਹੀਂ ਹੁੰਦਾ ਸੀ। ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਮੇਰੀ ਪਹਿਲੀ ਜਿਹੜੀ ਫੋਟੋ ਖਿਚਾਈ ਸੀ ਪਹਿਲੀ ਪਾਸਪੋਰਟ ਤਾਂ ਜੀ, ਮੈਂ ਅੱਜ ਵੇਖਦਾ ਨਾ ਪਾਸਪੋਰਟ ਤਾਂ ਲੱਗੀ, ਮੈਂ ਕਿਹਾ ਯਾਰ ਉਹਦਾ ਫੋਟੋ ਤਾਂ ਬੇੜਾ ਹੀ ਗਰਕ ਹੋਇਆ, ਕੋਈ ਬੰਦਾ ਕੋਈ ਕਹਿੰਦਾ ਵੀ ਥੋੜ੍ਹਾ ਸੱਜ ਸਵਾਰ ਬਣ ਜਾਈਏ ਤਾਂ ਜਿਵੇਂ ਖਲੋਤੇ ਹੋਏ ਫੋਟੋ ਖਿੱਚਤੀ।
0: ਨਹੀਂ ਉਦੋਂ ਨਾ ਇਹ ਵੀ ਹੁੰਦਾ ਸੀ ਕਿ ਜਿਹੜੀ ਅੱਜ ਵੀ ਹੈਗਾ ਤੁਸੀਂ ਆਪਣੇ ਆਪ VSA ਕਿਹੜਾ ਵਾ VSL ਅੱਜ ਜਿੱਥੇ ਆਪਾਂ VFS ਤੇ ਉਹਨਾਂ ਦੇ ਆਫਿਸ 'ਚੋਂ ਜਾ ਕੇ ਖਿਚਾ ਲਓ ਫੋਟੋ, ਅੱਜ ਵੀ ਤੁਹਾਨੂੰ ਪਤਾ ਲੱਗ ਜੂ
1: ਸਭ ਤੋਂ ਮਾੜੀ ਫੋਟੋ ਆਉਂਦੀ ਵੋਟਰ ਕਾਰਡ ਦੇ ਉੱਤੇ ਨਾ,
0: ਉਹ ਐਂ ਜਿੱਦਾਂ ਨਾ ਤੁਸੀਂ ਦੂਰਬੀਨ 'ਚੋਂ ਵੇਖ ਕੇ ਫੋਟੋ ਖਿਚਾਈ ਹੁੰਦੀ ਹੈ।
1: ਅਸੀਂ ਸਪੈਸ਼ਲ ਘਰੋਂ ਤਿਆਰ ਹੋ ਕੇ ਨਾ, ਸਾਡੇ ਕੋਲ ਸਾਨੂੰ ਨਾ ਪਿੰਡ ਰਹਿੰਦੇ ਨਾ, ਤਾਂ ਖਰਗੋਸ਼ ਪਾਲਣ ਦਾ, ਖਰਗੋਸ਼ ਨੂੰ ਸੱਸਾ ਵੀ ਕਹਿੰਦੇ ਨਾ, ਸੱਸਾ ਇੱਕ ਪਾਊਡਰ ਵੀ
0: ਆਉਂਦਾ, ਸਹਿਆ ਵੀ ਕਹਿੰਦੇ,
1: ਸਹਿਆ ਕਹਿੰਦੇ, ਸਹਿਆ ਤਾਂ ਚੱਲ ਪੰਜਾਬੀ ਚ ਕਰਤਾ ਨਾ, ਸੱਸਾ ਕਹਿੰਦੇ, ਸੱਸਾ ਸੱਸਾ ਤਾਂ ਉਹ ਵੀ ਆਉਂਦਾ ਇੱਕ ਸੱਸਾ ਡਿਟਰਜੈਂਟ ਪਾਊਡਰ ਨਾ, ਉਹ ਚਿੱਟੇ ਖਰਗੋਸ਼ ਭੱਜੇ ਫਿਰਦੇ ਨੇ, ਤੇ ਉਹ ਸਾਨੂੰ ਆਉਂਦਾ ਸੀ ਅੱਜ ਫੋਟੋ ਖਿਚਾਉਣੀ, ਨਾਲ ਅਸੀਂ ਸਪੈਸ਼ਲ ਤਿਆਰ ਹੋ ਕੇ ਹਨਾ, ਤੇ ਪੁਰਾਣੀ ਸਾਡੀ ਮੈਂ, ਮੇਰਾ ਬ੍ਰਦਰ, ਮੇਰੇ ਵੱਡੇ ਭਾਈ ਸਪਤਾਹ ਜੀ ਦੇ ਬੇਟੇ, ਤੇ ਸਾਡੀ ਮੰਮੀ ਨੇ ਲਾਲ ਜਰਾਬਾਂ ਸਕੂਲ ਵਾਲੀਆਂ ਪਾ ਦਿੱਤੀਆਂ, ਉਹ ਗੋਡਿਆਂ ਤੱਕ ਜਰਾਬਾਂ ਸਾਡੀਆਂ, ਸੈਂਡਲ ਅਸੀਂ ਪਾਏ, ਰਾਤ ਚ ਖਰਗੋਸ਼ ਬਣੇ, ਤੇ ਸਕੂਲ ਚ ਲੈ ਗਿਆ ਫੋਟੋਗ੍ਰਾਫਰ, ਕਹਿੰਦਾ ਫੁੱਲਾਂ ਚ ਇੱਕ ਲਾਲ ਚ ਫੁੱਲਾਂ ਦੀ ਵੇਲ ਹੁੰਦੀ ਹੈ ਨਾ, ਉੱਥੇ ਉਹਦੇ ਅੱਗੇ ਖੜਾ ਕਰਕੇ ਸਾਡੀ ਫੋਟੋ ਖਿਚ
0: ਹੈਗੀ, ਹਲੇ
1: ਹੈਗੀ ਹੈਗੀ ਫੋਟੋ ਦਾ ਗੋਡਿਆਂ ਤੱਕ ਗਈ, ਲਾਲ ਜਰਾਬਾਂ ਚੜ ਗਏ ਬਾਈ,
0: ਸਹੁਰਿਆਂ ਤੋਂ ਲੁਕਾਉਂਦਾ ਫਿਰਦਾ ਹੁੰਦਾ ਮੁੜ ਕੇ,
1: ਨਾ ਮੈਂ ਕੀਤੇ ਨੇ ਅਸੀਂ ਸਾਡੇ ਪਿੰਡ, ਜਿੱਦਾਂ ਮੇਰਾ ਮੈਂ ਸਾਡਾ ਆਹ ਰਾਮਲੀਲਾ 'ਚ ਕੋਈ ਵੀ ਪਾਠ ਕਰਨਾ ਪਿਆ ਹੋਵੇ, ਕੁਛ ਵੀ ਸੀ, ਜਿੱਥੇ ਬੱਚੇ ਤਰੋੜਦੇ ਸੀ ਚਲੇ ਜਾਂਦੇ ਹੁੰਦੇ ਹਨਾ, ਅਤੇ ਜਿਹੜਾ ਵਾਲਮੀਕੀ ਸਮਾਜ ਹੈ ਉਹਨਾਂ ਨੇ ਆਪਣੀ ਉਹ ਕੱਢਣੀ ਸੀ, ਨਗਰ ਕੀਰਤਨ ਕੱਢ ਦਿੰਦੇ ਵਾਲਮੀਕੀ ਸਮਾਜ ਵੀ ਨਾ ਆਪਣਾ, ਅਤੇ ਸਾਨੂੰ ਉਹਨਾਂ ਨੇ ਮੇਰੇ ਅਤੇ ਮੇਰੇ ਛੋਟੇ ਭਰਾ ਨੂੰ, ਕਿਉਂਕਿ ਸਾਡੇ ਵਾਲ ਬਹੁਤ ਵੱਡੇ ਵੱਡੇ ਹੁੰਦੇ, ਲੰਮੇ ਹੁੰਦੇ ਨਾ, ਸਾਨੂੰ ਕਹਿੰਦੇ ਸੀ ਯਾਰ ਇਹਨੂੰ ਲਵ ਕੁਛ ਬਣਾਈਏ, ਅਤੇ ਠੀਕ ਹੈ ਬਈ ਡੈਡੀ ਸਾਡੇ ਪਿੰਡ 'ਚ ਉਦੋਂ ਹੁਣ ਵੀ ਸ਼ਾਇਦ ਇੱਕਾ ਹੋਵੇ, ਪਰ ਕਹਿਣ ਸਕਦਾ ਉਦੋਂ ਬੜਾ ਇੱਕਾ ਹੁੰਦਾ ਸੀ, ਕੋਈ ਉਹੀ ਬੰਦੇ ਸਾਡੇ ਪਿੰਡ ਘਰ ਕਲੀ ਕਰਨ ਆਇਆ ਸੀ, ਕਹਿੰਦੇ ਵੀ ਮੰਮੀ ਡੈਡੀ ਕਹਿੰਦੇ ਵੀ ਚਾਚਾ ਜੀ ਚਾਚੀ ਜੀ ਵੀ ਬੱਚਿਆਂ ਨੂੰ ਸਾਥ ਭੇਜ ਦਿਓ, ਵੀ ਮਾਰੀ ਝਾਂਕੀ ਨਿਕਲਾ ਗਈ, ਉਸ ਮੰਮਾ ਨੂੰ ਲਵ ਕੁਛ ਬਣਾਉਣਾ ਇਹਨਾਂ 'ਤੇ, ਬੋਲੇ ਜੋ ਬਾਈ ਕੋਈ ਦਿੱਕਤ ਕੋਈ ਨਹੀਂ,
0: ਜੋ ਮਰਜ਼ੀ ਬਣਾ ਲਓ ਇਹਨਾਂ ਨੇ ਕਰਕੇ ਕਰਨਾ,
1: ਮੈਂ ਅਤੇ ਮੇਰਾ ਬ੍ਰਦਰ ਅਸੀਂ ਦੋਨੋਂ ਜਿਹੜੇ ਅਸੀਂ ਵਾਲ ਸਾਡੇ ਬਹੁਤ ਲੰਬੇ ਸੀ, ਅੱਧੇ ਵਾਲ ਦਾ ਅਸੀਂ ਜੁੜਾ ਕੀਤਾ, ਅੱਧੇ ਵਾਲ ਪਿੱਛੇ ਛੱਡੇ, ਜਿਵੇਂ ਇੱਕ ਪਿਕਚਰ ਬਣਾਈ ਗਈ ਸੀ ਲਵ ਕੁਛ ਨੇ ਘੋੜਾ ਫੜਿਆ ਸੀ ਉਹਦਾ, ਜਦੋਂ ਭਗਵਾਨ ਰਾਮ ਚੰਦਰ ਜੀ ਨੇ ਜੰਗਲ 'ਚ ਘੋੜਾ ਛੱਡਿਆ ਛਿੱਟਾ, ਉਹ ਸਾਡੀ ਫੋਟੋ ਅਸੀਂ ਅੱਜ ਤੱਕ ਅਸੀਂ ਰੇਹੜੇ 'ਤੇ ਬੈਠੇ ਹਾਂ, ਘੋੜਾ ਫੜਿਆ ਹੋਇਆ, ਅਤੇ ਮੇਰਾ ਜਵਾਕ ਵੇਖੀ ਜੇ ਡੈਡੀ ਆ ਤੂੰ ਆ, ਮੈਂ ਕਿਹਾ ਮੈਂ ਹੀ ਆ ਯਾਰ, ਸਾਨੂੰ ਉਹ ਪੁਰਾਣੀਆਂ ਫੋਟੋਆਂ ਵੇਖ ਕੇ ਲੱਗਦਾ ਵੀ ਯਾਰ ਕਮਾਲ ਹੈ, ਮਤਲਬ ਉਦੋਂ ਐਂ ਹੁੰਦਾ ਸੀ ਵੀ ਕਿਸੇ ਨਾ ਕੋਈ ਮੇਕਅਪ ਨਹੀਂ ਸੀਗਾ ਉਸ ਟਾਈਮ 'ਤੇ, ਕੋਈ ਕੁਛ ਨਹੀਂ ਸੀਗਾ ਵੀ ਜਿੱਦਾਂ ਕੋਈ ਖਲੋਤਾ ਫੋਟੋ ਹੈ ਨਾ, ਅੱਜ ਕਈ ਵਾਰੀ ਪ੍ਰਾਊਡ ਫੀਲ ਵੀ ਹੁੰਦਾ ਵੀ ਠੀਕ ਯਾਰ ਉਹ ਜ਼ਮਾਨਾ ਬੜਾ ਭਲੇ ਮਾਨਸ ਵਾਲਾ ਵਧੀਆ ਜ਼ਮਾਨਾ ਸੀ, ਪਰ ਅੱਜ ਕਈ ਵਾਰ ਲੱਗਦਾ ਯਾਰ ਆ ਕੇ ਅੱਛਾ ਕਿਸੇ ਵਿਆਹ ਸ਼ਾਦੀ ਬੜਾ ਅੰਬੈਰਸ ਹੁੰਦਾ ਸੀ, ਸਪੈਸ਼ਲ ਪਲੇਟ ਪਾਈ ਭਰੀ ਹੁੰਦੀ ਸੀ, ਉਹੀ ਫੋਟੋ ਖਿੱਚਣੀ ਆ
0: ਉਸੇ ਮੌਕੇ 'ਤੇ ਕਲਿੱਕ,
1: ਉਹਨੇ ਉਸੇ ਮੌਕੇ 'ਤੇ ਕਲਿੱਕ ਕਰ ਲੈਣੀ ਫੋਟੋਆਂ ਵੇਖ ਕੇ, ਅਤੇ ਅੱਛਾ ਆਹ ਸੂਟ ਪਾਇਆ ਸੀ, ਆਹ ਕੀ ਪਾਇਆ ਸੀ, ਉਦੋਂ ਅੱਜ ਲੱਗਦਾ ਯਾਰ ਆਹ ਕਿਹੋ ਜਿਹੇ ਫਿਰਦੇ ਉਸ ਟਾਈਮ 'ਤੇ, ਉਦੋਂ ਸਾਰੇ ਇਹੋ ਜਿਹੇ ਸੀਗੇ,
0: ਕੰਬੀਨੇਸ਼ਨ ਨਹੀਂ ਸਹੀ, ਖੈਰ ਅੱਜ ਫੋਟੋਆਂ 'ਤੇ ਗੱਲਾਂ ਬਾਤਾਂ ਚੱਲਣਗੀਆਂ, ਅਤੇ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆ ਕੇ ਅਤੇ ਫਿਰ ਤੁਹਾਡੀਆਂ ਵੀ ਆਪਾਂ ਕੌਲਾਂ ਲਵਾਂਗੇ, ਅਤੇ ਤੁਸੀਂ ਆਪਣੀਆਂ ਫੋਟੋ ਦੀਆਂ ਕਰਿਓ ਯਾਦਾਂ ਸਾਂਝੀਆਂ, ਅਤੇ ਆ ਕੇ ਫੋਟੋ ਦੀ ਹਲਕੀ ਜਿਹੀ ਹਿਸਟਰੀ ਦੇ ਉੱਤੇ ਵੀ ਝਾਤੀ ਮਾਰਾਂਗੇ, ਇੱਕ ਨਿੱਕੀ ਜਿਹੀ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਆਪਾਂ ਰੇਡੀਓ, ਹਾਂਜੀ 1674
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ। ਇਸ ਜਨਮ
7: ਕਾ ਲੈਜੈਂਡਰੀ ਲਵ ਸਟੋਰੀਜ਼ ਕੀ ਤੋਂ ਐਂਡਿੰਗ ਟ੍ਰੈਜਿਕ ਹੁੰਦੀ ਹੈ।
8: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
9: Chand Mera Dil, Chand Mera Dil.
0: ਬਿਲਕੁਲ ਵੀ ਰੈਡੀ ਸੈੱਟ ਗੋ, ਅਤੇ ਜੇ ਤੁਸੀਂ ਗੱਡੀ ਲੈਣੀ ਆ ਅਤੇ ਫੋਰਡ ਦੀ ਲੈਣੀ ਆ ਅਤੇ ਫਿਰ ਤੁਸੀਂ ਵਿਚਾਰ ਕਰ ਸਕਦੇ ਹੋ ਚੈਟਸਟਨ ਫੋਰਡ ਦੇ ਬਾਰੇ, ਅਤੇ ਰੇਡੀਓ ਹਾਂਜੀ ਦਾ ਹਵਾਲਾ ਦੇ ਕੇ ਅਤੇ ਵਧੇਰੇ ਤੁਸੀਂ ਉਹਨਾਂ ਕੋਲੋਂ ਡੀਲ ਵਧੀਆ ਲੈ ਸਕਦੇ ਹੋ ਜਿਹੜੀਆਂ ਹੋਰ ਕਿਤੇ ਸ਼ਾਇਦ ਫੋਰਡ ਦੇ ਉੱਤੇ ਤੁਹਾਨੂੰ ਨਾ ਮਿਲਣ। ਸੋ ਰੇਡੀਓ ਹਾਂਜੀ ਦੇ ਲਈ ਇਹ ਡੀਲਸ ਅਤੇ ਰੇਡੀਓ ਹਾਂਜੀ ਦੇ ਲਿਸਨਰਸ ਦੇ ਲਈ ਇਹ ਡੀਲਸ ਘੜੀਆਂ ਗਈਆਂ ਨੇ, ਕੀ ਨੇ, ਕਿਵੇਂ ਨੇ ਅਤੇ ਕੀ ਵੱਧ ਤੁਹਾਨੂੰ ਮਿਲਣਾ ਹੈ, ਤੁਸੀਂ ਕਾਲ ਕਰਕੇ ਅਤੇ ਗੱਡੀ ਬਾਰੇ ਪੁੱਛਤਾਛ ਕਰਕੇ ਅਤੇ ਫਿਰ ਤੁਸੀਂ ਜਾਣ ਸਕਦੇ, ਕੋਈ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਆਵੇ ਤਾਂ ਫਿਰ ਤੁਸੀਂ ਸਾਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ। ਅਤੇ ਮੇਰੇ ਨਾਲ ਨੇ ਹਰਮੀਤ ਤੂਰ।
1: ਹਾਂਜੀ ਹਾਂਜੀ ਹਾਂਜੀ, ਇੱਕ ਫਿਰ ਸਵਾਗਤ ਹੈ ਸਾਰਾ ਕਵੀ ਬਾਈ ਸਾਹਿਬ। ਹਵਾਲੇ ਕੀ ਬਾਤ ਕਰ ਰਹੇ ਥੇ?
0: ਹਵਾਲੇ ਕੀ?
1: आप बोल रहे ना रेडियो अंजीदा वाला
0: हां ओके ओके
1: ए भाई साहब और जे थोड़ा सा गैप पे जाए ना बंदा और पास ले जाता अच्छा वाले की गल चलती है नहीं नहीं भाई रेफरेंस बोल रहे हैं
0: नाल दी नाल जोड़ के
1: रेफरेंस बोल रहे हैं अपन ब्रेक तो पहला गलबात करते सी फोटोआं दी ना मुझे याद आता सी ना आईटी पढ़ते थे ना बाले तो फोटोआं पासपोर्ट साइज खिंचवाईया तो बड़ा शौक होंदा सी जेब च रखण दा कईयों बहुत शौक होंगे भी जेब फोटो रखनी ना तो साढ़ा यार तो अभी फोटो खिचा के लिया तो उन्हें सू फोटो पाइया कहता देख फोटो मेरी है ना उन्होंने विखाण से वह ना ए जिम्मे प्राउड जाना तो असी एक फोटो फड़ के को रख मैं चल एक दे मैनू क्या के करेगा सरदार तो मैं क्या दे तेना के जाए तेरा क्या तेरे पास छे आ क्या कोई दिक्कत नहीं अभी फोटो जाकर ना जरा उ आई टी आई का बो हों ना नोटिस बोर्ड हों उ जाके ला के थे लिखता भी जेब कतर से सावधान वो मुंडे दादे मेरे कहा तेरी फोटो तो लगी कहता वाह कौन सा लगा कहता अच्छा अरवीत लेगा भाई कहता तू चंगा बंदा
0: ये भी नवी नवी जो याद लगन लगी अं दरबार साहब तो अं तो बहने बोर्ड से लगे उदो चेचिया इस करके वेखन चाहिए होंगे आ के सारे ने एक दूसरे को दसना उ पहला फोटो लगिया होंगे तो यह तो ये चीज़ तो दिमाग से शायद रही नहीं भी कि वजह करके लगी है ना जेब कतर दगिया जो कि सिर्फ ये वेखन चल जाता ही अच्छा फोटो लगदिया उ फोटो एक समा बड़ी छेती बड़ी तेजी के नाल फोटो अगे वधी आ तो पहला बड़ी दुर्लभ चीज होंगी ही मतलब छित्रो छित्री भी हो पैंदे ही लोग
1: बड़ा फोटो बड़ा कुछ होया
0: जिदा मंगत सिंह जी कहिंदे ने कि कहिंदे चार दोस्तों ने अपना काफ़ी समा पहला होली खेडदे फोटो खिचाई तो ब्लैक एंड वाइट फोटो ही तो क्योंकि कलर का उदो जमाना नहीं तो साड़ी फोटो इदा लगती जिदा फलैरी हुई हो अपना खचा तो ले कहते अज तक विखाई नहीं कहीं
1: सही है
0: हूँ तो तुम कलर करवा सकते हो सो गल्लां बातां साडियां फोटो दियां सी जी फोटो ते नाल पंजाबी दे शब्द आपां अगे वधावांगे सो पिछे जिथे आपां गल कीती कि जिहदे पहला भी शब्द उही होवे ते अखीरी भी उही होवे उहदे विचों मैं वेख रहा भी बहुत सारिआं दे ते ठीक है ते बड़िआं सारिआं दे जिहड़े आ उह अगे जां पिछले शब्द दे नाल लगा मात्रा ने ते उहनूं तूर साहिब ने विचों मनफी कर दित्ता ते बाकीआं दे जिहड़े ने काफ़ी हद तक ठीक ने जिद्दां परम जोसन जी कहिंदे कि रफ्तार ते गुरजीत जी कड़िकी कड़िकी कहिंदे ने ते शामिल नहीं होगा चलो ते अगे ते पिछे उहदी जां ते सेम ही मात्रा लगा मात्रा होवे ते जां फिर कोई ना होवे
1: छड़ा छड़ांग होवे
0: हां छड़ा छड़ांग होवे जिद्दां दा अगो उद्दां दा ही पिछों है ना उद्दां दा तुसीं अखर भेजणा ते नाल हुण आपां थोड़ा जिहा इस नूं अगे तोरदे आ सफर नूं हुण तुसीं सानूं पंजाबी दे उह शब्द दसणे आ जिहड़े पंजाबी दे विच वी एग्जिस्टेंस रखदे होण ते अंग्रेजी दे विच वी
1: डिफरेंट
0: होगी ना चीज ਇਹ ਡਿਫਰੈਂਟ ਹੋ ਗਈ ਇਹਦੇ 'ਚ ਇਹ ਆਪਾਂ ਅੱਗੇ ਰੱਖ ਲੈਂਦੇ ਹਾਂ ਇਹਦੇ 'ਚ ਫਿਰ ਸਾਡੇ ਸੁਣਨ ਵਾਲੇ ਐਵੇਂ ਕੰਫਿਊਜ਼ ਨਾ ਹੋਣ ਤੁਸੀਂ ਫਿਲਹਾਲ ਸਾਨੂੰ ਇਹ ਦੱਸਣਾ ਵੀ ਜਿਹੜੇ ਸ਼ਬਦ 'ਚ ਤਾਂ ਵੱਟ ਆ ਅਤੇ ਵੱਟ ਆਪਾਂ ਪੰਜਾਬੀ 'ਚ ਵੀ ਕਿਸੇ ਗੋਰੇ ਨੂੰ ਵੀ ਕਹਾਂਗੇ ਤਾਂ ਉਹ ਵੀ ਸਮਝ ਜੂਗਾ ਕੁਛ ਨਾ ਕੁਛ ਮਤਲਬ ਇੱਦਾਂ ਸਮਝ ਲਓ ਇਹਨੂੰ ਅਤੇ ਜੇ ਆਪਾਂ ਨੂੰ ਪੰਜਾਬੀ ਵੀ ਕਿਸੇ ਨੂੰ ਕਹੀਏ ਜਿਹਨੂੰ ਅੰਗਰੇਜ਼ੀ ਬਿਲਕੁਲ ਆਉਂਦੀ ਹੋਵੇ ਅਤੇ ਉਹ ਵੀ ਇਹਦਾ ਕੁਛ ਨਾ ਕੁਛ ਮਤਲਬ ਇਹਦਾ ਸਮਝੂਗਾ
1: ਪੰਜਾਬੀ ਤੋਂ ਬਥੇਰੀ ਜਗ੍ਹਾ ਸਮਝ ਜਾਏਗਾ ਭਾਅ ਜੀ ਵੱਟ ਬਥੇਰੀ ਜਗ੍ਹਾ ਯੂਜ਼ ਹੋ ਜਾਂਦਾ
0: ਹਾਂ ਮੈਂ ਉਹੀ ਕਹਿ ਰਿਹਾ ਨਾ ਕਿ ਵੱਟ ਵੀ ਮਤਲਬ ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੀ ਕੁ ਥਾਂ ਦੇ ਉੱਤੇ ਯੂਜ਼ ਹੁੰਦਾ ਅਤੇ ਅੰਗਰੇਜ਼ੀ ਦੇ ਵਿੱਚ ਵੀ ਇਹੋ ਜਿਹਾ ਵੇਖ ਲਓ ਅੰਗਰੇਜ਼ੀ 'ਚ ਵੀ ਯੂਜ਼ ਹੋ ਗਿਆ ਇੰਨੀ ਥਾਂ ਯੂਜ਼ ਹੁੰਦਾ ਹੈ ਸੋ ਇੱਦਾਂ ਦੇ ਤੁਸੀਂ ਸਾਨੂੰ ਸ਼ਬਦ ਦੱਸਣੇ ਵੱਧ ਤੋਂ ਵੱਧ ਅਤੇ ਸੈਮੀ ਸਾਹਿਬ ਕਹਿੰਦੇ ਗਲਾਸ ਅੱਛਾ ਨਹੀਂ ਹੈ ਅਤੇ ਮੈਨੂੰ ਲੱਗਦਾ ਹਾਲੇ ਪਿਛਲੇ ਉਹਦੇ 'ਤੇ ਫਿਰ ਰਹੇ ਨੇ ਤਾਂ ਕਰਕੇ ਗਲਾਸ
1: ਕਿੱਥੋਂ ਗਿਆ ਸੈਮੀ ਸਾਹਿਬ ਕੀ ਗੱਲਾਂ ਪੇ ਕਰ ਰਹੇ ਆ
0: ਹਾਂਜੀ
1: ਗਲਾਸ ਕਿੱਥੋਂ ਗਿਆ ਭਾਅ ਜੀ
0: ਆਹੋ
1: ਗੱਗਾ ਹੈ ਉਹ ਸੱਸਾ ਸੈਮੀ ਸਾਹਿਬ ਥੋੜ੍ਹਾ ਜਿਹਾ ਵੇਕਅਪ ਹੋ
0: ਨਹੀਂ ਇਹ ਉਹਦੇ ਹੁਣ ਅਗਲੇ 'ਤੇ ਆ ਗਏ ਨੇ ਫਿਰ ਸੋਰੀ ਹੈ ਜਿੱਦਾਂ ਉਹਦੀ ਗੱਲ ਕਰਦੇ ਹੁੰਦੇ ਨਾ ਵੀ ਗਲਾਸ ਆਪਾਂ ਪੰਜਾਬੀ ਵਾਲਾ ਵੀ ਬੰਦਾ
1: ਹਾਂ ਇਹ
0: ਪੰਜਾਬੀ 'ਚ ਵੀ ਕਹਿ ਦਿੰਦੇ ਆਪਾਂ
1: ਭਾਈ ਇਸ ਬਾਤ ਨੂੰ ਮਾਫੀ ਮੰਗਦਾ ਹਾਂ
0: ਐਵੇਂ ਨਹੀਂ ਗੱਲ ਕਰਨੀ ਇੱਧਰ
1: ਆ ਗਿਆ ਸੈਮੀ ਸਾਹਿਬ
0: ਇੱਧਰ ਹੀ ਮਜੀਠੇ ਵਾਲੇ ਨੇ ਐਵੇਂ ਨਹੀਂ ਮਤਲਬ ਗੱਲਬਾਤ ਕਰਨੀ ਅਤੇ ਨਾਲ ਤੁਸੀਂ ਹੁਣ ਕਾਲ ਕਰ ਸਕਦੇ ਹੋ ਜੀ ਤੁਸੀਂ 044-717-1674 0447-1674 ਜੇਕਰ ਤੁਸੀਂ ਸ਼ਬਦਾਂ ਦੇ ਉੱਤੇ ਸਾਂਝ ਪਾਉਣੀ ਆ ਜਾਂ ਫਿਰ ਫੋਟੋ ਦਾ ਆਪਣਾ ਇਤਿਹਾਸ ਤੁਸੀਂ ਦੱਸਣਾ ਵਾ ਕੋਈ ਯਾਦਗਾਰ ਤੁਸੀਂ ਸਾਂਝੀ ਕਰਨੀ ਆ ਫੋਟੋ ਦੇ ਨਾਲ ਸੰਬੰਧਿਤ ਅਤੇ ਹੁਣ ਤੁਸੀਂ ਕਰ ਸਕਦੇ ਹੋ ਕਾਲ ਮੈਂ ਉਨੀ ਦੇਰ ਤੱਕ ਕੁਇਕਲੀ ਕਰੀ ਫੋਟੋ ਦੇ ਇਤਿਹਾਸ ਦੇ ਉੱਤੇ ਆਪਾਂ ਝਾਤੀ ਮਾਰ ਲੈਂਦੇ ਹਾਂ ਕਹਿੰਦੇ ਕਿ ਸ਼ੁਰੂਆਤੀ ਸਮੇਂ ਦੇ ਵਿੱਚ ਫੋਟੋਆਂ ਇੱਦਾਂ ਦੀਆਂ ਨਹੀਂ ਹੁੰਦੀਆਂ ਲਗਭਗ ਜਿਹੜੇ ਹੁਣ ਦੇ ਸਾਨੂੰ ਮਿਲਦੇ ਨੇ ਸਬੂਤ ਫੋਟੋ ਦਾ ਅਸਲ ਦੇ ਵਿੱਚ ਇਤਿਹਾਸ ਜਿਹੜਾ ਵਾ ਉਹ ਲਾਈਟ ਦਾ ਵਾ ਵੀ ਇੱਕ ਸਮਾਂ ਸੀ ਜਦੋਂ ਅਰਸਤੂ ਜਾਂ ਫਿਰ ਚੀਨ ਦਾ ਇੱਕ ਸੀਗਾ, ਇੱਕ ਮਿੰਟ ਮੈਂ ਵੇਖ ਲਵਾਂ, ਹਾਂ ਚੀਨ ਦਾ ਮੋਜੀ, ਚੀਨ ਦਾ ਇੱਕ ਦਾਰਸ਼ਨਿਕ ਹੀ ਨਾਂ ਸੀ ਮੋਜੀ। ਸੋ ਤੇ ਇਧਰੋਂ ਆਪਣਾ ਅਰਸਤੂ ਜਾਨੀ ਕਿ ਜਿਹੜੀ ਤੀਸਰੀ ਚੌਥੀ ਤੇ ਪੰਜਵੀਂ ਸਦੀ ਦਾ ਬੀ ਸੀ ਦਾ ਜਿਹੜਾ ਇਤਿਹਾਸ ਆ ਉਹਦੇ ਵਿੱਚ ਸਬੂਤ ਮਿਲਦੇ ਨੇ ਵੀ ਉਹਨਾਂ ਨੇ ਇਹ ਰੋਸ਼ਨੀ ਦਾ ਇਤਿਹਾਸ ਜਾਂ ਰੋਸ਼ਨੀ ਦੇ ਜਿਹੜੇ ਕਿਹੜੇ ਕਿਹੜੇ ਅਤੇ ਕਿੱਦਾਂ ਕਿੱਦਾਂ ਉਹਨੂੰ ਵਰਤਿਆ ਜਾ ਸਕਦਾ, ਇੰਨੀ ਕੁ ਚੀਜ਼ ਸਮਝ ਆ ਚੁੱਕੀ ਸੀ ਇਨਸਾਨ ਨੂੰ। ਤਾਂ ਬੇਸਿਕਲੀ ਵੇਖਿਆ ਜਾਵੇ ਤਾਂ ਫੋਟੋ ਜਿਹੜੀ ਆ ਉਹ ਇੱਕ ਉਸੇ 'ਚੋਂ ਹੀ ਨਿਕਲਿਆ, ਅੱਗੇ ਉਹਦਾ ਹੀ ਰੰਗ ਰੂਪ ਆ, ਉਹਦੇ ਹੀ ਅੱਗੇ ਬਦਲਦੀ ਜਿਹੜੀ ਆ ਮੂੰਹ ਮਾਂਦਰਾ ਵਾ, ਉਹੀ ਤਕਨੀਕ ਆ, ਉਹੀ ਟੈਕਨੋਲੋਜੀ ਆ ਕਿ ਫੋਟੋ ਜਿਹੜੀ ਆ ਉਹ ਜਦੋਂ ਇੱਕ ਬੰਦ ਹਨੇਰੇ ਕਮਰੇ ਦੇ ਵਿੱਚ ਇੱਕ ਕਿਸੇ ਸੁਰਾਗ ਦੇ ਥਾਣੀ ਰੋਸ਼ਨੀ ਜਦੋਂ ਅੰਦਰ ਜਾਣ ਦਿੱਤੀ ਜਾਵੇ ਜਾਂ ਜਾ ਰਹੀ ਹੋਵੇ ਅਤੇ ਉਹ ਜਦੋਂ ਸਾਹਮਣੇ ਕੰਧ ਦੇ ਉੱਤੇ ਪੈਂਦੀ ਆ ਅਤੇ ਉਹ ਇੱਕ ਆਕਾਰ ਬਣਦਾ ਅਤੇ ਉਸ ਰੋਸ਼ਨੀ ਨੂੰ ਜਾਂ ਫਿਰ ਉਹ ਜਿਹੜਾ ਜਿਹੜੇ ਛੇਦ ਦੇ ਥਾਈਂ ਜਾ ਰਹੀ ਆ ਉਸ ਨੂੰ ਜਿਹੜਾ ਵੀ ਤੁਸੀਂ ਆਕਾਰ ਦਿਓਗੇ ਜਾਂ ਜਿਹੜੀ ਵੀ ਚੀਜ਼ ਉੱਥੇ ਤੁਸੀਂ ਉੱਕਰੋਗੇ ਉਹੀ ਸਾਹਮਣੀ ਕੰਧ ਦੇ ਉੱਤੇ ਉੱਕਰ ਜਾਊਗੀ। ਸੋ ਇੰਨਾ ਕੁ ਪਤਾ ਲੱਗ ਗਿਆ ਇਹ ਵੀ ਰੋਸ਼ਨੀ ਜਿਹੜੀ ਆ ਉਹ ਚਿੱਤਰ ਬਣਾ ਸਕਦੀ ਹੈ, ਪਰ ਬਾਕੀ ਦਾ ਫਿਰ ਜਿਹੜਾ ਵਿਸਥਾਰ ਆ ਉਹ ਨਾਲ ਦੀ ਨਾਲ ਸਮੇਂ ਦਰ ਸਮੇਂ ਫਿਰ ਹੌਲੀ ਹੌਲੀ ਹੌਲੀ ਹੌਲੀ ਕਰਕੇ ਤਾਂ ਹੁੰਦਾ ਰਿਹਾ।
1: ਪਹਿਲਾਂ ਪੇਂਟਿੰਗਸ ਹੁੰਦੀ ਸੀ, ਤੁਸੀਂ ਬਿਠਾ ਕੇ ਸਪੈਸ਼ਲ ਪੇਂਟਿੰਗ ਕਰਦੇ ਹੋ ਇੱਕ ਤਰ੍ਹਾਂ ਦੇ, ਉਹ ਇੱਕ ਤਰ੍ਹਾਂ ਦੀ ਫੋਟੋ ਹੁੰਦੀ ਸੀ ਉਹਨਾਂ ਦੀ,
0: ਉਹ ਇੱਕ ਅਲੱਗ ਕਲਾਕਾਰੀ ਹੋਗੀ। ਹਾਂ ਉਹਦੇ ਵਿੱਚ ਤੁਸੀਂ ਉਹ ਤੇ ਸਿਰਫ ਤੁਸੀਂ ਵੇਖ ਕੇ ਤੇ ਤੁਸੀਂ ਸਾਹਮਣੇ ਬਣਾਈ ਜਾਣਾ ਹੈ ਨਾ, ਤੇ ਉਹ ਉਸ ਤੋਂ ਪਹਿਲਾਂ ਮੂਰਤੀਆਂ ਹੋ ਗਈਆਂ ਜਾਂ ਪੱਥਰਾਂ ਦੇ ਉੱਤੇ ਸਿਲਾਂ ਦੇ ਉੱਤੇ ਉਹ ਖੁਰਚ ਖੁਰਚ ਕੇ ਆਕਾਰ ਬਣਾਉਣੇ ਜਾਂ ਲੱਕੜਾਂ ਦੇ ਉੱਤੇ ਬਣਾਉਣੇ। ਪਰ ਇਹ ਜਿਹੜਾ ਅੱਜ ਦਾ ਜਿਹੜਾ ਕੈਮਰੇ ਵਾਲਾ ਜਿਹੜਾ ਹੈਗਾ ਆਪਣਾ ਸਿਲਸਿਲਾ ਫੋਟੋ ਦਾ, ਉਹ ਫਿਰ ਇੱਥੋਂ ਰੋਸ਼ਨੀ ਤੋਂ ਸ਼ੁਰੂ ਹੁੰਦਾ ਇਹ ਵਾਲਾ ਸਫ਼ਰ, ਅਤੇ ਹੌਲੀ ਹੌਲੀ ਉੱਥੋਂ ਫਿਰ ਸਫ਼ਰ ਜਿਹੜਾ ਅੱਗੇ ਵੱਧਦਾ ਗਿਆ। ਫਿਰ ਇਹਦੇ ਵਿੱਚ ਇਹ ਵੀ ਤੁਸੀਂ ਉੱਥੋਂ ਇੰਨਾ ਕੁ ਇੱਕ ਸਮੇਂ ਪਤਾ ਲੱਗ ਗਿਆ ਵੀ ਇੱਧਰੋਂ ਇੱਕ ਮੂਰਤ ਤੁਸੀਂ ਦੇਣੀ ਆ ਅਤੇ ਸਾਹਮਣੀ ਕੰਧ ਦੇ ਉੱਤੇ ਤੁਸੀਂ ਵੇਖ ਲੈਣੀ ਹੈ। ਜਿੱਦਾਂ ਅੱਜ ਵੀ ਆਪਾਂ ਵੇਹਨੇ ਨਾ ਉਂਗਲਾਂ ਦੇ ਨਾਲ ਉਹ ਬਣਾਉਂਦੇ ਹੁੰਦੇ ਆ ਹੈ ਨਾ, ਪੰਜਾਣਿਆਂ ਨੂੰ ਉਹ ਪੰਛੀ ਅਲੱਗ ਅਲੱਗ ਬਣਾ ਕੇ ਆਪਾਂ ਵਿਖਾਉਂਦੇ ਹਾਂ, ਉਹ ਜਿਨ੍ਹਾਂ ਨੂੰ ਉਹ ਚੀਜ਼ ਦਾ ਹੁਨਰ ਆ ਗਿਆ ਸੀ ਉਹ ਉਸ ਸਮੇਂ ਤੱਕ ਕਹਿੰਦੇ ਨੇ ਕਿ ਚੱਲਦਾ ਰਿਹਾ, ਪਰ ਉਸ ਤੋਂ ਬਾਅਦ ਅਗਲਾ ਦੌਰ ਫਿਰ ਜਿਹੜਾ ਉਹ ਆਉਂਦਾ ਵਾ ਜਦੋਂ ਇੱਕ ਇਹੀ ਵੀ ਉਹ ਜਿੰਨਾ ਚਿਰ ਤੁਸੀਂ ਮੰਨ ਲਓ ਹੱਥ ਦਾ ਕੋਈ ਚਿੱਤਰ ਬਣਾਇਆ ਅਤੇ ਬਣਾਇਆ, ਜਦੋਂ ਹਨੇਰਾ ਛਾਵਾਂ ਪਰਛਾਵਾਂ ਹਟਿਆ ਜਾਂ ਤੁਸੀਂ ਉਹ ਪਰੇ ਕੀਤੀ ਤਸਵੀਰ ਅਤੇ ਉਹ ਗਿਆ, ਫਿਰ ਅਗਲਾ ਦੌਰ ਆਉਂਦਾ ਵਾ ਕਿ ਉਹ ਚੀਜ਼ ਜਿਹੜੀ ਆ ਉਹ ਸਥਿਰ ਕਿੱਦਾਂ ਰਹੇ, ਸਥਾਈ ਕਿੱਦਾਂ ਰਹੇ। ਸੋ 1826 ਤੋਂ 39 ਤੱਕ ਦਾ ਸਮਾਂ ਜਿਹੜਾ ਵਾ ਉਹ ਇਸ ਸਮੇਂ ਦੇ ਲਈ ਦਿੱਤਾ ਗਿਆ ਵਾ ਕਿ ਅਸਲ ਦੇ ਵਿੱਚ ਜਿਹੜਾ ਇਹਨੂੰ ਆਪਾਂ ਸਿਰਫ ਵੇਖਣਾ ਹੀ ਨਹੀਂ ਆ, ਹੁਣ ਜੇ ਵੇਖ ਲਿਆ ਵਾ ਤਾਂ ਪੱਕੇ ਤੌਰ ਦੇ ਉੱਤੇ ਇੱਥੇ ਬਣਿਆ ਰਹੇ, ਅਸੀਂ ਕਿਸੇ ਨੂੰ ਵੀ ਵਿਖਾਉਣਾ। ਉਸ ਤੋਂ ਬਾਅਦ ਫਿਰ ਪਹਿਲੀ ਫੋਟੋ ਜਿਹੜੀ ਆ ਇਸ ਸਿਲਸਿਲੇ ਦੇ ਵਿੱਚ ਉਹ 1826 ਦੇ ਵਿੱਚ ਜੋਸਫ ਨਿਸੇਫੋਰ ਨੀਪਸ ਦੇ ਨਾਂ ਜਾਂਦੀ ਹੈ। ਉਹਨੇ ਜਿਹੜਾ ਕੈਮਰੇ ਦਾ ਜਿਹੜਾ ਇਸ ਤਰੀਕੇ ਦੇ ਨਾਲ ਵਰਤੋਂ ਕੀਤੀ, ਇਸ ਤਰੀਕੇ ਦੇ ਨਾਲ ਪਹਿਲੀ ਫੋਟੋ ਖਿੱਚੀ ਕਿ ਜਿਹੜਾ ਲਗਭਗ ਖਿੱਚਣ ਦੇ ਵਿੱਚ 8 ਘੰਟੇ ਉਹਨੂੰ ਲੱਗੇ। ਫਿਰ ਅਗਲਾ ਜਿਹੜਾ ਮੀਲ ਪੱਧਰ ਸੀ ਜਾਂ ਅਗਲੀ ਜਿਹੜੀ ਰੁਕਾਵਟ ਸੀ ਜਾਂ ਅਗਲਾ ਜਿਹੜਾ ਹਰਡਲ ਸੀ ਉਹ ਇਹ ਸੀ ਵੀ ਇਹਦਾ ਸਮਾਂ ਹੁਣ ਕਿੱਦਾਂ ਘਟਾਇਆ ਜਾਵੇ, ਵੀ 8-8 ਮਿੰਟ ਲੱਗਦੇ ਨੇ, ਮਤਲਬ ਉਦੋਂ ਹੋਰ ਚੀਜ਼ਾਂ ਵੱਲ ਧਿਆਨ ਨਹੀਂ। ਫਿਰ 1839 ਦੇ ਵਿੱਚ ਜਿਹੜਾ ਲੂਇਸ ਡੈਗਵੇਰੇ ਆ ਉਹਨੇ ਇਸ ਪ੍ਰਕਿਰਿਆ ਨੂੰ ਥੋੜ੍ਹਾ ਜਿਹਾ ਹੋਰ ਤੇਜ਼ ਕੀਤਾ ਅਤੇ ਫਿਰ ਉਹਨੇ ਮਤਲਬ ਘਟਾ ਦਿੱਤਾ, ਪਰ ਫਿਰ ਵੀ ਮਿੰਟਾਂ ਦੇ ਵਿੱਚ ਸਮਾਂ ਰਹਿ ਗਿਆ, ਐਡੀ ਛੇਤੀ ਫਿਰ ਵੀ ਨਹੀਂ ਬਣਦਾ। ਸੋ ਉਹਨੇ 1839 ਦੇ ਵਿੱਚ ਇੱਕ ਵਿਆਹ ਦੀ ਫੋਟੋਗ੍ਰਾਫੀ ਦਾ ਜਿਹੜਾ ਮਾਫੀ ਚਾਹੁੰਦਾ, ਉਹਨੇ ਇੱਕ ਜਿਹੜੀ ਫੋਟੋਗ੍ਰਾਫੀ ਆ ਉਹਨੂੰ ਘੱਟ ਸਮੇਂ ਦੇ ਵਿੱਚ ਬਣਾ ਕੇ ਅਤੇ ਇਹ ਆਪਣੇ ਨਾਂ ਉਹਨੇ ਦਰਜ ਕਰਾ ਲਿਆ। ਪਰ ਉਸ ਤੋਂ ਬਾਅਦ ਫਿਰ ਹੋਰ ਅੱਗੇ ਤੁਰ ਪਈਆਂ ਚੀਜ਼ਾਂ ਵੀ ਹੁਣ ਇਹਨੂੰ ਤੇਜ਼ੀ ਦੇ ਨਾਲ ਕਿੱਦਾਂ ਬਣਾਇਆ ਜਾਵੇ, ਤੇਜ਼ੀ ਦੇ ਨਾਲ ਬਣਾਇਆ ਜਾਵੇ ਨਾਲੇ ਫਿਰ ਇੱਕ ਤੋਂ ਜੇ ਉਹੀ ਸੇਮ ਦੂਸਰੀ ਬਣਾਉਣੀ ਆ ਤਾਂ ਉਹਨੂੰ ਫਿਰ ਬੜਾ ਟਾਈਮ ਲੱਗੂਗਾ ਅਤੇ ਇਹ ਤਾਂ ਫਿਰ ਬੜਾ ਪੰਗਾ। ਫਿਰ 1841 ਤੋਂ 1900 ਦਾ ਜਿਹੜਾ ਦਹਾਕਾ ਉਹ ਕਾਫੀ ਇੰਪੋਰਟੈਂਟ ਮੰਨਿਆ ਜਾਂਦਾ ਜਦੋਂ ਨੈਗੇਟਿਵ ਵਾਲਾ ਦੌਰ ਆਇਆ, ਜਿਹੜਾ ਨੈਗੇਟਿਵ ਵਾਲਾ ਆਪਾਂ ਵੀ ਵੇਖਿਆ ਉਹਦੇ ਵਿੱਚ। ਫਿਰ 1841 ਦੇ ਵਿੱਚ ਵਿਲੀਅਮ ਹੈਂਗਰੀ ਫੋਕਸ ਟੈਬੋਟ ਉਹਨੇ ਕਾਗਜ਼ ਦੇ ਉੱਤੇ ਇੱਕ ਨੈਗੇਟਿਵ ਜਿਹੜਾ ਵਾ ਉਹ ਬਣਾਉਣ ਦਾ ਤਰੀਕਾ ਲੱਭਿਆ ਅਤੇ ਉਹਦੇ ਵਿੱਚ ਇਹ ਹੋਇਆ ਫਿਰ ਵੀ ਉਹਨੇ ਇੱਕ ਹੀ ਸ਼ੋਟ ਦੇ ਨਾਲ ਕਈ ਪੋਜ਼ਿਟਿਵ ਪ੍ਰਿੰਟ ਜਿਹੜੇ ਆ ਉਹ ਕੱਢ ਦਿੱਤੇ।
1: ਉਸ ਤੋਂ ਬਾਅਦ ਸਮੇਂ ਉਹਦੀ ਵਿੱਚ ਖੋਜ ਸੁਧਾਰ ਹੁੰਦਾ ਰਿਹਾ ਜਾਂ
0: ਅੱਗੇ ਤੋਂ ਅੱਗੇ ਫਿਰ ਚੱਲਦਾ ਰਿਹਾ। ਫਿਰ 1851 ਦੇ ਵਿੱਚ ਹੋਰ ਸੁਧਾਰ ਹੋ ਗਏ ਅਤੇ ਹੋਰ ਵਧੇਰੇ, ਉਦੋਂ ਇਹ ਵੀ ਜਿਹੜਾ ਦੂਰੋਂ ਵੇਖਣ ਦੇ ਵਿੱਚ ਠੀਕ ਸੀ ਪਰ ਜਦੋਂ ਇੱਕ ਸਪੈਸੀਫਿਕ ਦੂਰੀ ਤੇ ਚੱਲ ਜਾਈਦਾ ਸੀ ਉਦੋਂ ਵੀ ਨਹੀਂ ਪਤਾ ਲੱਗਦਾ ਵੀ ਬੰਦਾ ਕੌਣ ਹੈ, ਤੇ ਜਦੋਂ ਬਹੁਤੀ ਲਾਗੇ ਚੱਲ ਜਾਈਦਾ ਸੀ ਤਾਂ ਵੀ ਨਹੀਂ ਪਤਾ ਲੱਗਦਾ, ਯਾਨੀ ਕਿ ਕਲੀਅਰ ਨਹੀਂ ਸੀ ਇੰਨਾ, ਬਲਰ ਹੀ। ਤੇ 1851 ਦੇ ਵਿੱਚ ਫਿਰ ਉਹਨੂੰ ਹੋਰ ਜ਼ਿਆਦਾ ਜਿਹੜਾ ਉਹਨੂੰ ਸਾਫ਼ ਕੀਤਾ ਗਿਆ, ਕਾਫ਼ੀ ਸੌਖਾ ਪਹਿਲਾਂ ਦੇ ਨਾਲੋਂ ਕਰ ਦਿੱਤਾ ਗਿਆ। ਗਿੱਲੀਆਂ ਪਲੇਟਾਂ ਹੋਣ ਦੇ ਕਰਕੇ ਜਿਹੜੀ ਤਕਨੀਕ ਆ ਉਹ ਹੋਰ ਜ਼ਿਆਦਾ ਜਿਹੜੀ ਉਹ ਟੇਢੀ ਹੁੰਦੀ ਜਾਂਦੀ ਸੀ, ਫਿਰ ਹੌਲੀ ਹੌਲੀ ਉਹਦੇ ਉੱਤੇ ਵੀ ਕੰਮ ਕੀਤਾ ਗਿਆ। ਇਹ ਕੋਈ ਮਤਲਬ ਕਹਿਣ ਨੂੰ ਠੀਕ ਆ ਪਰ ਇੰਨਾ ਸੌਖਾ ਨਹੀਂ ਕੰਮ, ਹੌਲੀ ਹੌਲੀ ਕਰਦਿਆਂ ਕਰਦਿਆਂ ਫਿਰ 1888 ਦੇ ਵਿੱਚ ਜਿਹੜਾ ਕੋਡਕ ਆ ਗਿਆ। ਫਿਰ ਕੋਡਕ ਇਸ ਕਰਕੇ ਕਿਉਂਕਿ ਜਿਹੜਾ ਕੈਮਰਾ ਆਪਾਂ ਜ਼ਿਆਦਾ ਜਾਣਦੇ ਹਾਂ, ਕੋਡੇਕ ਹੀ ਜਾਣਦੇ ਹਾਂ ਆਪਾਂ। ਸੋ ਉਸ ਤੋਂ ਬਾਅਦ ਫਿਰ ਫਿਲਮਾਂ ਦੇ ਰੋਲ ਵੀ ਆਉਣੇ ਸ਼ੁਰੂ ਹੋ ਗਏ ਅਤੇ ਫੋਟੋਗ੍ਰਾਫੀ ਜਿਹੜੀ ਆ ਆਮ ਲੋਕਾਂ ਤੱਕ ਜਿਹੜੀ ਪਹੁੰਚੀ ਆ ਫਿਰ ਇਸ ਤਕਨੀਕ ਤੋਂ ਬਾਅਦ ਪਹੁੰਚੀ ਆ, ਉੱਦਾਂ ਫਿਰ ਆਮ ਲੋਕਾਂ ਤੱਕ ਨਹੀਂ ਉਹ ਹਾਲੇ ਪਹੁੰਚਾਉਣ।
1: ਮਜ਼ੇਦਾਰ ਗੱਲ ਨਾ, ਅੱਜ ਤਾਂ ਅਸੀਂ ਵਿੰਗਰ ਜਿਹੜਾ ਮੂੰਹ ਕਰਕੇ ਸੈਲਫੀ ਖਿੱਚ ਲਈ ਦੀ ਵੀ ਇੱਥੇ ਤੱਕ ਲਿਆਉਣ ਦੇ ਵਿੱਚ ਕਿੰਨਾ ਕਿੰਨਾ ਪੈਂਡਾ ਤੈਅ ਕਰਕੇ ਆਈ ਹੈ ਖੋਜ ਜਿਹੜੀ ਆ, ਵੀ ਕਿੱਥੇ ਟਾਈਮ ਟੂ ਟਾਈਮ ਸੁਧਾਰ ਹੁੰਦਾ ਰਿਹਾ।
0: ਕੋਈ ਵੀ ਚੀਜ਼ ਆ ਵੇਖ ਲਓ ਆਪਾਂ, ਮਤਲਬ ਸਾਡੇ ਤੱਕ ਜਿਹੜੀ ਪਹੁੰਚੀ ਹੁੰਦੀ ਆ ਅਸੀਂ ਸੋਚਦੇ ਵੀ ਹਮੇਸ਼ਾ ਹੀ ਸ਼ਾਇਦ ਇੱਦਾਂ ਹੀ ਹੋਊਗੀ। ਖੈਰ ਆਪਾਂ ਕੁਇਕਲੀ ਥੋੜ੍ਹਾ ਜਿਹਾ ਬਣਾਉਂਦੇ, ਕੋਈ ਕਾਫ਼ੀ ਲੰਮਾ ਚੌੜਾ ਵਾ ਇਹਦਾ ਵੇਰਵਾ। ਅਤੇ ਫਿਰ ਉਸ ਤੋਂ ਬਾਅਦ 20ਵੀਂ ਸਦੀ ਦੇ ਵਿੱਚ ਫਿਰ SLR ਦਾ ਜ਼ਮਾਨਾ ਆ ਗਿਆ, ਜਦੋਂ ਆਪਾਂ ਲੈਣੇ ਸ਼ੁਰੂ ਕਰ ਦਿੱਤੇ ਕੈਮਰੇ। ਇਸ ਤੋਂ ਪਹਿਲਾਂ ਤਾਂ ਆਪਾਂ ਐਵੇਂ ਕਹੀਏ ਵੀ ਸਾਡੀ ਵੀ ਨਹੀਂ ਜ਼ਰੂਰਤ ਹੁੰਦੀ ਵੀ ਆਪਾਂ ਲਈਏ ਲਵਾਂਗੇ ਵੀ ਅਤੇ ਇਹਦਾ ਕਰਾਂਗੇ ਵੀ ਕੀ, ਜੇ ਕੋਈ ਇੱਧਰੋਂ ਉੱਧਰੋਂ ਕੋਈ ਖਰਾਬ ਖਰੂਬ ਹੋਇਆ ਜਾਂ ਕੋਈ ਦੇ ਜਾਂਦਾ ਸੀ ਜਾਂ ਕੀ ਸੀ, ਅਤੇ ਉਹ ਫੋਟੋ ਹੀ ਨਹੀਂ ਚੱਜਦੀ ਆਉਂਦੀ ਹੁੰਦੀ। ਅਤੇ ਅਸੀਂ ਇਹੋ ਸੋਚਦੇ ਰਹਿੰਦੇ ਹੁੰਦੇ ਹਾਂ ਵੀ ਇਹ ਅਸੀਂ ਚਾਨਣੇ ਖੋਲ ਲਿਆ,
1: ਮਾੜਾ ਬੰਦਾ ਤਾਂ ਵੀਡੀਓ ਗ੍ਰਾਫੀ ਦਾ ਕੰਮ ਵੀ ਨਹੀਂ ਖੋਲਦਾ ਹੁੰਦਾ, ਐਡਾ ਭਾਰਾ ਮੋਢੇ ਤੋਂ ਲੱਗ ਕੇ ਵੀਡੀਓ ਕਾਲ ਕਰਨਾ ਪੈਂਦਾ।
0: ਅਤੇ ਇਹ ਸ਼ੁਰੂਆਤ ਜਿਹੜੀ ਆ 1925 ਦੇ ਵਿੱਚ ਫਿਰ ਹੋਈ, ਜਿਹਦੇ ਵਿੱਚ ਕਿ ਆਪਾਂ ਆਸਾਨੀ ਦੇ ਨਾਲ ਫੋਟੋਆਂ ਖਿੱਚਣੀਆਂ ਆਪਾਂ ਸ਼ੁਰੂ ਕਰ ਦਿੱਤੀਆਂ। ਫਿਰ ਰੰਗੀਨ ਫੋਟੋਗ੍ਰਾਫੀ 1936 ਦੇ ਵਿੱਚ ਕਾਫ਼ੀ ਜ਼ਿਆਦਾ ਮਸ਼ਹੂਰ ਹੋ ਗਈ। ਉਸ ਤੋਂ ਬਾਅਦ ਫਿਰ ਰੰਗੀਨ ਫਿਲਮਾਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਵੀ ਹਾਂ ਹੁਣ ਬਲੈਕ ਐਂਡ ਵਾਈਟ ਹੀ ਕੋਈ ਬਣਾਈਆਂ ਜਾਣੀਆਂ। ਫਿਰ ਰੰਗੀਨ ਵਾਲਾ ਦੌਰ ਆ ਗਿਆ। ਫਿਰ ਉਸ ਤੋਂ ਬਾਅਦ ਫਿਰ ਦੌਰ ਆਇਆ ਇੰਸਟੈਂਟ ਫੋਟੋਗ੍ਰਾਫੀ, ਜਿਹੜੀ ਕਿ ਆਪਾਂ ਵੇਲੇ ਨੇ ਉਸ ਵੇਲੇ ਫੋਟੋ ਖਿੱਚੀ ਯਾਰ, ਉਸ ਵੇਲੇ ਸਾਨੂੰ ਦੇ ਦਿੱਤੀ ਇਹਨੇ,
1: ਉਹ ਤਾਂ ਬੜਾ ਕਮਾਲ ਹੁੰਦਾ ਸੀ।
0: ਹਾਂ, ਸੋ 1948 ਦੇ ਵਿੱਚ ਫਿਰ ਉਹ ਚੀਜ਼ ਜਿਹੜੀ ਆ ਉਹ ਐਡਵਿਨ ਲੈਂਡ ਦੇ ਦੁਆਰਾ ਲੈ ਕੇ ਆਉਂਦੀ ਗਈ। ਤੋ ਉਹਨੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਫੋਟੋ ਧੋ ਕੇ ਦਿੱਤੀ, ਕਿਉਂਕਿ ਇਸ ਤੋਂ ਪਹਿਲਾਂ ਸਮੱਸਿਆ ਇਹ ਵੀ ਆਪਾਂ ਫੋਟੋ ਖਿੱਚ ਲੈਂਦੇ ਹਾਂ ਫਿਰ ਆਪਾਂ ਜਿਹੜਾ ਉਹਦਾ ਫਿਲਮ ਲੈ ਕੇ ਆਪਾਂ ਜਾਂਦੇ ਹਾਂ, ਫਿਰ ਉਹ ਕਹਿੰਦੇ ਸੀ ਕੱਲ੍ਹ ਲੈ ਜਾਓ, ਆਪਾਂ ਧੋ ਕੇ ਟੰਗੀਆਂ ਨੇ, ਸੁੱਕੀਆਂ ਨਹੀਂ ਆ, ਦਿਸਿਆ ਦੈਟ ਆ। ਅਤੇ ਆਹ ਜਿਹੜਾ ਸੀ ਇਹਦੇ ਵਿੱਚ ਇਹ ਵੀ ਅਸੀਂ ਇੱਕ ਵਾਰੀ ਤਾਂ ਆਪਾਂ ਵੀ ਹੈਰਾਨ ਹੋਏ, ਅੱਛਾ ਯਾਰ ਉਸ ਵੇਲੇ ਫੋਟੋ ਦੇ, ਪਰ ਇਹਦੀ ਉੱਨੀ ਕਲੈਰਿਟੀ ਨਹੀਂ ਹੁੰਦੀ। ਫਿਰ ਉਸ ਤੋਂ ਬਾਅਦ ਫਿਰ ਹੁਣ ਅੱਜ ਕੱਲ੍ਹ ਦਾ ਜਿਹੜਾ ਮੰਨ ਲਓ ਡਿਜੀਟਲ ਯੁੱਗ ਆ ਗਿਆ 1975 ਤੋਂ ਲੈ ਕੇ ਹੁਣ ਤੱਕ ਦਾ, ਅਤੇ ਹੁਣ ਸਾਨੂੰ ਪਤਾ ਹੀ ਆ ਵੀ ਕੀ ਚੱਲ ਰਿਹਾ ਵਾ, ਇਹਦੀ ਆਪਾਂ ਬਹੁਤੇ ਡਿਟੇਲ 'ਚ ਨਹੀਂ ਜਾਂਦੇ, ਪਰ ਆਪਾਂ ਭਵਿੱਖ ਦੇ ਵਿੱਚ ਜ਼ਰੂਰ ਆਪਾਂ ਥੋੜ੍ਹਾ ਜਿਹਾ ਚਲੇ ਜਾਂਦੇ ਹਾਂ ਭਵਿੱਖ ਦੇ ਵਿੱਚ। ਕਹਿੰਦੇ ਨੇ ਕਿ ਹੁਣ ਫੋਟੋਗ੍ਰਾਫੀ ਜਿਹੜੀ ਆਉਣ ਵਾਲੇ ਕੈਮਰੇ ਇੱਦਾਂ ਦੇ ਹੋਣਗੇ ਜਿਹੜੀ 3D ਇਮੇਜਿੰਗ ਕਰਨਗੇ।
1: ਵਾਹ।
0: ਸੋ 3D ਇਮੇਜਿੰਗ ਸਾਨੂੰ ਪਤਾ ਹੀ ਆ ਵੀ ਕੀ ਆ, ਜਾਂ ਆਪਾਂ ਸਿਰਫ ਸਾਹਮਣੇ ਹੋਈ ਨਹੀਂ ਆਪਾਂ ਸੱਜੇ ਖੱਬਿਓਂ ਵੀ ਵੇਖ ਸਕਾਂਗੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਫੋਟੋ ਨੂੰ। ਸੋ ਮੈਟਾਵਰਸ ਦਾ ਜ਼ਮਾਨਾ ਜਿਹੜਾ ਪਿਛਲੇ ਦਿਨੀ ਆਪਾਂ ਮੈਟਾਵਰਸ ਕਾਫ਼ੀ ਸੁਣਿਆ ਹੋਊਗਾ। ਅਤੇ ਉਸ ਤੋਂ ਬਾਅਦ ਹੋਰ ਜ਼ਿਆਦਾ ਜਿਹੜਾ ਇਹਦੇ ਉੱਤੇ ਕੰਮ ਚੱਲ ਰਿਹਾ ਵਾ ਕਿ ਇਹਦੇ ਵਿੱਚ ਜਿਹੜੇ ਸੈਂਸਰ ਨੇ ਇਹਨਾਂ ਦੇ ਵਿੱਚ ਸੁਧਾਰ ਕਿੱਦਾਂ ਕੀਤਾ ਜਾਵੇ, ਜਾਂ ਕਿ ਤਾਂ ਕਿ ਜਿਹੜਾ ਇਨਸਾਨ ਆ ਉਹਨੂੰ ਜੋ ਦਿਖ ਰਿਹਾ ਵਾ ਹੂ ਬਹੂ ਉਸੇ ਤਰ੍ਹਾਂ ਦੀ ਫੋਟੋ ਬਣ ਜਾਵੇ, ਭੁਲੇਖਾ ਹੀ ਪੈ ਜੇ ਉਹਨੂੰ, ਮਤਲਬ ਉਹ ਰਗੜਿਆ ਜਾਵੇ। ਅੱਛਾ, ਇੱਥੋਂ ਤੱਕ ਕਿ ਇਹ ਵੀ ਖੋਜ ਚੱਲ ਰਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਚਾਹੇ ਫੋਨਾਂ ਦੇ ਵਿੱਚ ਹੀ ਹੋਵੇ, ਚਾਹੇ ਵੱਖਰੇ ਕੈਮਰੇ ਹੋਣ, ਜਿੱਦਾਂ ਵੀ ਹੋਵੇ, AI ਸਾਨੂੰ ਇਹ ਦੱਸੂਗੀ ਵੀ ਤੂੰ ਭਾ ਜਿਹੜੀ ਥਾਂ ਦੇ ਉੱਤੇ ਖਲੋਤਾ ਹੈ ਨਾ, ਇੱਥੇ ਫੋਟੋ ਖਿੱਚ। ਹਾਂ, ਤੁਹਾਨੂੰ ਉਹ ਨੋਟੀਫਿਕੇਸ਼ਨ ਆਊਗੀ।
1: ਮੇਰੀ ਗੱਲ ਸੁਣੋ, ਜੇ ਕਿਤੇ ਮੰਨ ਲਓ ਮੀਆਂ ਬੀਬੀ ਖਲੋਤੇ ਤੇ ਆਏ, ਕਹਿੰਦੇ ਤੂੰ ਇਹ ਤੋਂ ਪਰਾ ਹੋ ਜਾਏ, ਇਹਦੇ ਨਾਲ ਫੋਟੋ ਤੇਰੀ ਸੋਹਣੀ ਨਹੀਂ ਆਉਣੀ, ਇਹ ਤਾਂ ਮੇਰੇ ਤਾਂ ਘਰ ਪਟਵਾਵੇਗੀ। ਆਲਰੇਡੀ ਇਹ ਵੀ ਖੋਜ ਚੱਲਣੀ ਹੈ ਨਾ।
0: ਸੋ ਇਹ 'ਤੇ ਵੀ ਕਹਿੰਦੇ ਕੰਮ ਚੱਲ ਰਿਹਾ ਵਾ ਕਿ ਉਹ ਤੁਹਾਨੂੰ ਕੈਮਰਾ ਜਿਹੜਾ ਉੱਥੋਂ ਦੀ ਰੌਸ਼ਨੀ ਵੇਖ ਕੇ, ਉੱਥੋਂ ਦੀ ਖੂਬਸੂਰਤੀ ਵੇਖ ਕੇ, ਅਤੇ ਉਹਨੂੰ ਉਹ ਤੁਹਾਨੂੰ ਦੱਸੂ ਵੀ ਇਸ ਡਾਇਰੈਕਸ਼ਨ ਦੇ ਵਿੱਚ। ਹੁਣ ਆਮ ਬੰਦੇ ਵੇਖੋ ਤੁਸੀਂ ਵੀ ਫੋਟੋਆਂ ਸਾਰੇ ਹਰ ਕੋਈ ਖਿੱਚੀ ਜਾਂਦਾ ਵਾ, ਮੋਬਾਈਲ ਹਰ ਇੱਕ ਕੋਲ ਆ, ਫੋਟੋਆਂ ਦੀ ਭਰਮਾਰ ਆ, ਪਰ ਹਰ ਇੱਕ ਨੂੰ ਇਹ ਨਹੀਂ ਪਤਾ ਕਿਤੇ ਸਬੱਬੀ ਕਿਤੇ ਖਿੱਚੀ ਜਾਵੇ ਤਾਂ ਖਿੱਚੀ ਜਾਵੇ, ਨਹੀਂ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਰੌਸ਼ਨੀ ਨੂੰ ਕਿੱਦਾਂ ਯੂਜ਼ ਕਰਨਾ,
1: ਕਿੱਦਾਂ ਯੂਜ਼ ਕਰਨਾ।
0: ਸੋ ਕਿਹੜੇ ਪਾਸੇ ਉਹ ਰੌਸ਼ਨੀ ਆਊਗੀ ਤਾਂ ਫਿਰ ਫੋਟੋ ਸਹੀ ਆਉਣੀ ਆ, ਕਈ ਵਾਰੀ ਅੱਖਾਂ ਬੰਦ ਆ ਜਾਂਦੀਆਂ, ਕਈ ਵਾਰੀ ਮੂੰਹ 'ਤੇ ਨੇਰਾ ਆ ਜਾਂਦਾ, ਕਈ ਵਾਰੀ ਪਰਛਾਵਾਂ ਆ
1: ਜਾਂਦਾ, ਮੇਰੇ ਵਗੈਰਾ ਰੰਗ ਕਾਲਾ ਪਾਵੇ ਜਿੱਥੇ ਮਰਜ਼ੀ ਖੜਾ ਕਰ।
0: ਚਲੋ ਖੈਰ, ਮਤਲਬ ਇਹ ਹੁਣ ਆਉਣ ਵਾਲੇ ਸਮੇਂ ਦਾ ਜਿਹੜਾ ਉਹ ਆ ਕਿ ਹੁਣ ਕਾਰਡ ਆ ਕਿ ਜਿਹਦੇ ਵਿੱਚ ਤੁਹਾਨੂੰ ਕੈਮਰਾ ਦੱਸੂਗਾ ਵੀ ਨਹੀਂ ਇੱਥੇ ਨਹੀਂ, ਇਸ ਡਾਇਰੈਕਸ਼ਨ ਦੇ ਵਿੱਚ ਖਲੋ, ਇਹਨੂੰ ਬੰਦੇ ਨੂੰ ਇੱਧਰ ਨੂੰ ਖਿਲਾਰ, ਤੇ ਇਹਦੀ ਪੂਰੇ ਪੂਰੀ ਫੋਟੋ ਲੈ ਜਾਂ ਅੱਧੀ ਲੈ ਜਾਂ ਇਕੱਲੀ ਮੂੰਹ ਦੀ ਲੈ, ਕਿੱਦਾਂ ਵਧੀਆ ਆਊਗੀ, ਤੇ ਮਤਲਬ ਇਹ ਹੁਣ ਅੱਗੇ ਤੁਹਾਡਾ ਇਹ ਵੀ ਝੰਝਟ ਜਿਹੜਾ ਖਤਮ ਹੋ ਜਾਊਗਾ, ਯਾਨੀ ਕਿ ਫੋਟੋ ਤੁਸੀਂ ਲਓਗੇ ਤੇ ਸੋਹਣੀ ਸੋਹਣੀ ਹੀ ਆਊਗੀ,
1: ਸੋਹਣੀ ਹੋਏਗੀ ਫੋਟੋ,
0: ਸੋਹਣੀ ਹੀ ਆਊਗੀ ਸਰ। ਖੈਰ ਆਪਾਂ ਵਾਪਸ ਮੁੜਦੇ, ਹੁਣ ਆਪਾਂ ਥੋੜ੍ਹਾ ਜਿਹਾ ਅੱਗੇ ਚੱਲ ਕੇ, ਤੇ ਭਾਰਤ ਦੇ ਵਿੱਚ ਜੋ ਕੈਮਰਾ ਆਉਂਦਾ ਜਾਂ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਆਉਂਦਾ, ਕਿਉਂਕਿ ਜ਼ਿਆਦਾ ਇੰਟਰਸਟ ਸ਼ਾਇਦ ਸਾਡੇ ਸੁਣਨ ਵਾਲਿਆਂ ਦਾ ਹੋ ਸਕਦਾ, ਕਿਉਂਕਿ ਮਹਾਰਾਜਾ ਦਲੀਪ ਕਹਿੰਦੇ ਕਿ ਜਿਹੜੀਆਂ ਪਹਿਲੀਆਂ ਫੋਟੋਆਂ ਪੰਜਾਬ ਦੇ ਵਿੱਚ ਕੈਮਰਾ ਆਉਣ ਤੋਂ ਬਾਅਦ ਖਿੱਚੀਆਂ ਗਈਆਂ, ਉਹਨਾਂ ਦੇ ਵਿੱਚੋਂ ਇੱਕ ਮਹਾਰਾਜਾ ਦਲੀਪ ਸਿੰਘ ਦੀ ਸੀ, ਜਿਹੜੀ ਕਿ ਅੱਜ ਵੀ ਵੇਖੀ ਜਾਂਦੀ ਹੈ। ਸੋ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਫਿਲਹਾਲ ਸਾਡੇ ਨਾਲ ਕਾਲਰ ਨੇ, ਆਪਾਂ ਇਹਨਾਂ ਨੂੰ ਤੂਰ ਸਾਹਿਬ ਨਾਲ ਲੈ ਲਈਏ।
1: ਜੀ ਜੀ,
0: ਤੇ ਸਭ ਤੋਂ ਪਹਿਲਾਂ ਸਾਡੇ ਨਾਲ ਜਸਕੀਰੇ ਜੀ ਨੇ। ਹਾਂਜੀ ਜਸਕੀਰੇ ਜੀ, ਤੁਸੀਂ ਆਉਂਦੇ ਰਹੋ।
10: ਸ਼ੁਕਰ ਹੈ, ਮੇਰੀ 11 ਵਜੇ ਮੀਟਿੰਗ ਸੀਗੀ, ਮੈਨੂੰ ਲੱਗਿਆ ਕੱਟਣਾ ਹੀ ਪੈਣਾ।
0: ਓਹੋ, ਹਾਲੇ ਹੈਗੇ 6 ਮਿੰਟ
1: ਨਹੀਂ, ਮੰਗਲਵਾਰ ਹੈ ਜੀ ਅੱਜ।
10: ਸਤਿ ਸ਼੍ਰੀ ਅਕਾਲ ਹਰਮੀਤ ਵੀਰ ਜੀ, ਕੀ ਹਾਲ ਹੈ ਤੁਹਾਡਾ?
1: ਵਧੀਆ ਵਧੀਆ ਭੈਣ ਜੀ, ਤੁਸੀਂ ਸੁਣਾਓ?
10: ਬਹੁਤ ਵਧੀਆ ਜੀ, ਬਹੁਤ ਵਧੀਆ। ਪਹਿਲੇ ਵਰਡਸ ਉਹ ਵਾਲੇ ਜਿਹੜੇ ਸੇਮ ਸੇਮ ਸਟਾਰਟਿੰਗ ਔਰ ਉਹ ਹੈ,
1: ਜਿੱਦਾਂ
10: ਪੰਜਾਬੀ ਚ ਚਮਚਮ, ਪੰਜਾਬੀ ਦੀ ਜਿਹੜੀ ਉਹ ਮਿਠਾਈ
1: ਤੁਸੀਂ ਤਾਂ ਗੱਲ ਕਰਦੇ, ਦਰਜਨ ਕੇਲਿਆਂ ਦੀ ਲਿਖ ਲੋ, ਪੰਜ ਫਰੂਟ ਲਿਖਾਣੇ ਜੀ,
10: ਖੋ ਜਿਹੜੀ ਗੇਮ ਹੁੰਦੀ ਹੈ, ਖੋ ਖੋ।
0: ਹਾਂਜੀ,
10: ਤੇ ਉਸ ਤੋਂ ਬਾਅਦ ਜਿਹੜੇ ਵਰਡ ਜਿਹੜੇ ਇੰਗਲਿਸ਼ ਚ ਵੀ ਹੈ ਤੇ ਪੰਜਾਬੀ ਚ ਵੀ ਹੈ, ਬਿੱਲ, ਜਿਹੜਾ ਬਿੱਲ ਦੇ ਵਿੱਚ ਵੜ ਗਿਆ ਤੇ ਬਿੱਲ ਆਇਆ, ਜਿਹੜਾ ਇੰਗਲਿਸ਼ ਦੇ ਵਿੱਚ ਤੁਹਾਡਾ ਬਿੱਲ ਆਇਆ, ਜਿਹੜਾ
0: ਬਿੱਲ ਪੰਜਾਬੀ ਦਾ ਵੈਸੇ ਰੋਡ ਹੁੰਦਾ ਵਾ, ਬਿੱਲ ਚਲੋ ਮੰਨ ਲੈਣੇ ਪੰਜਾਬੀ, ਉਹ ਹਿੰਦੀ ਦਾ ਹੁੰਦਾ ਬਿੱਲ।
10: ਓਕੇ ਓਕੇ,
0: ਆਪਣੇ ਤੇ ਰੋਡ ਹੁੰਦੀ ਹੈ ਨਾ,
10: ਸੂਟ, ਆਪਣਾ ਪੰਜਾਬੀ ਸੂਟ ਤੇ ਇੰਗਲਿਸ਼ ਵਾਲਾ, ਤੈਨੂੰ ਕੀ ਸੂਟ ਕਰ ਰਿਹਾ, ਵਟ ਡਜ਼ ਸੂਟ ਯੂ, ਯੂ ਨੋ, ਏਦਾਂ ਕਰਕੇ ਜੇ ਕਿਸੇ ਨੂੰ ਪੁੱਛਣਾ, ਡਜ਼ ਦੈਟ ਸੂਟ ਯੂ, ਕੋਈ ਟਾਈਮ ਪੁੱਛਣਾ ਕਿਸੇ ਨੂੰ।
0: ਸਾਡਾ ਜਿਹੜਾ, ਮੈਂ ਇਸ ਕਰਕੇ ਉਹਨੂੰ ਕੁਰੇਦ ਰਿਹਾ ਕਿਉਂਕਿ ਆਪਣਾ ਮਕਸਦ ਇਹ ਆ ਵੀ ਨਾਲ ਜਿਹੜਾ ਉਹਦਾ ਪੰਜਾਬੀ ਵਾਲਾ ਟੱਚ ਹੈ ਉਹ ਸਾਨੂੰ ਪਤਾ ਲੱਗਦਾ ਰਹੇ। ਮੈਨੂੰ ਲੱਗਦਾ ਵੀ ਜਿਹੜਾ ਸੂਟ ਆ ਉਹ ਤੇ ਆਪਾਂ ਅੰਗਰੇਜ਼ੀ ਵਾਲਾ ਹੀ ਉੱਧਰ ਅਡੋਪਟ ਕੀਤਾ, ਅਦਰਵਾਈਜ਼ ਸਾਡਾ ਹੈਗਾ ਵਾ ਕਮੀਜ਼ ਪਜਾਮਾ, ਸਾਡਾ ਹੈਗਾ ਵਾ ਝੱਗਾ, ਸਾਡਾ ਹੈ ਨਾ, ਸਾਡਾ ਹੈਗਾ ਲੀੜੇ,
10: ਹਾਂ
1: ਸਲਵਾਰ ਸਲਵਾਰ ਕਮੀਜ਼ ਕਹਿ ਸਕਦੇ ਹਾਂ, ਠੀਕ
10: ਹੈ,
0: ਪੈਂਟ ਬੁਸ਼ਰਟ ਸਾਡਾ,
10: ਹਾਂਜੀ ਹਾਂਜੀ, ਬੂਟ ਜਿਹੜਾ ਇੰਗਲਿਸ਼ ਵਿੱਚ ਬੂਟ, ਕਾਰ ਦਾ ਬੂਟ, ਔਰ ਬੂਟ ਜਿਹੜੇ ਆਪਣੇ ਪਾਉਣ ਵਾਲੇ ਬੂਟ ਹੁੰਦੇ ਆ,
0: ਦੋਵੇਂ ਅੰਗਰੇਜ਼ੀ ਹੋ ਗਏ
10: ਆਪਾਂ ਯੂਜੁਅਲੀ ਇਹ ਕਹਿੰਦੇ ਆ ਕਿ ਬੂਟ ਪਾ ਲੈ, ਜਾਂ ਤੇਰੇ ਅੱਜ ਜਿਹੜੀ ਪੀਟੀ ਹੈ ਤੇ ਉਹਦੇ ਵਾਲੇ ਬੂਟ ਪਾ ਲੈ, ਆਪਾਂ ਬੋਲਦੇ ਤੇ ਪੰਜਾਬੀ ਚ ਆਪਾਂ ਉਸ ਤਰ੍ਹਾਂ ਹੀ ਆ,
1: ਆਪਣੇ ਤਾਂ ਸਾਰੇ ਨੂੰ ਕਹਿੰਦੇ ਨੇ ਬੂਟ ਪਾ ਲੈ, ਭਾਵੇਂ ਸਪੋਰਟਸ ਪਾਣੇ ਕੁਛ, ਮੇਰੇ ਬੂਟ ਪਾ ਕੇ ਜਾਈ ਬਾਹਰ,
0: ਹਾਂਜੀ ਹੁਣ
10: ਆਪਾਂ ਯੂਜ਼ ਹੀ ਨਹੀਂ ਕਰਦੇ।
0: ਨਹੀਂ ਹੁਣ ਸਾਰੇ ਬੜੇ ਸਾਰੇ ਅੰਗਰੇਜ਼ੀ ਵਾਲੇ ਜਿਹੜੇ ਉਹ ਸਾਨੂੰ ਪੰਜਾਬੀ ਵਾਲੇ ਹੀ ਲੱਗਣ ਲੱਗ ਪਏ ਨਾ, ਪਰ ਹੈ ਤੇ ਅੰਗਰੇਜ਼ੀ ਦੇ ਹੀ ਆ।
10: ਓਕੇ, ਹੁਣ ਮੈਨੂੰ ਪਤਾ ਨਹੀਂ, ਸੈੱਟ ਜਿੱਦਾਂ ਸੈੱਟ ਆਫ ਬੁੱਕਸ ਤੇ ਪੰਜਾਬੀ ਚ ਕਿਹਦਾ ਬੰਦਾ ਸੈੱਟ ਹੈ,
0: ਸਾਰੇ ਸ਼ਬਦ ਮੰਨੀ ਜਾ ਰਹੇ ਹਾਂ, ਪਰ ਨਾਲ ਨਾਲ ਨਾ ਸਾਨੂੰ ਉਹ ਆ ਵੀ ਆਪਾਂ ਉਹ ਪੰਜਾਬੀ ਵਾਲੇ ਵੀ ਯਾਦ ਆਈ ਜਾਣ ਡੇ ਤੇ ਉਹ ਕਰੀ ਜਾਂਦੇ,
10: ਵਿਆਖਿਆ ਕਰੀ ਜਾ ਰਹੇ ਹੋ ਨਾਲ।
0: ਹਾਂਜੀ ਅੱਛਾ, ਸੈੱਟ
1: ਸੈੱਟ ਆ ਗਿਆ।
0: ਹੋਰ
10: ਹੋਰ ਮੇਰੇ ਦਿਮਾਗ ਵਿੱਚ ਪਤਾ ਨੀ, ਕਰੰਟ ਜਿੱਦਾਂ ਕਰੰਟ ਅਫੇਅਰਸ ਤੇ ਕਰੰਟ ਪੈ ਗਿਆ ਕਿਸੇ ਨੂੰ,
0: ਹਾਂਜੀ
10: ਜਿੱਦਾਂ ਸ਼ਾਮੀ ਨਿਊਜ਼ ਚ ਆਉਂਦਾ ਕਰੰਟ ਅਫੇਅਰਸ, ਕਰੰਟਲੀ ਇਹ ਨਿਊਜ਼ ਚੱਲ ਰਹੀ ਹੈ
0: ਜੀ ਜੀ ਜੀ।
10: ਬਾਕੀ ਫੋਟੋਜ਼ ਦੀ ਗੱਲ ਅਗਰ ਕਰੋ ਤੇ ਮੈਨੂੰ ਏਦਾਂ ਕੋਈ ਯਾਦ ਨਹੀਂ ਹੈ ਕਿ ਫੋਟੋਜ਼ ਮੈਂ ਕੋਈ ਪਹਿਲੀ ਖਿਚਾਈ ਹੋਈ ਜਾਂ ਕੁਛ ਇਸ ਤਰ੍ਹਾਂ, ਪਰ ਇੱਕ ਮੇਰੀ ਔਰ ਮੇਰੇ ਬ੍ਰਦਰ ਦੀ ਫੋਟੋ ਹੈ, ਕਲਰਡ ਫੋਟੋ, ਉਹ ਹਜੇ ਆਈ ਥਿੰਕ ਉਹ ਹੋਇਆ ਹੀ ਸੀਗਾ, ਦੋ ਤਿੰਨ ਮਹੀਨੇ ਦਾ ਸੀਗਾ, ਤੇ ਉਹਨੂੰ ਗੋਦੀ ਚੁੱਕ ਕੇ ਮੈਂ ਫੋਟੋ ਖਿਚਾਈ ਹੋਈ ਹੈ, ਉਹ ਫੋਟੋ ਮੇਰੇ ਦਿਲ ਦੇ ਬੜੀ ਕਰੀਬ ਹੈ, ਉਹ ਜਿੰਨੀ ਵਾਰੀ ਘਰ ਜਾਈਦਾ ਪੁਰਾਣੀਆਂ ਫੋਟੋਜ਼ ਦੇਖੀਦੀਆਂ ਤੇ ਜ਼ਰੂਰ ਦੇਖੀਦੀ ਉਹ ਫੋਟੋ
0: ਜੀ, ਉਹ ਸੋਹਣੀ ਆ ਗਈ ਹੋਣੀ ਨਾ। फोटो वेखो ये भी फोटो दी एक साइकी आ ਪੀ ਅਸੀਂ ਕਹਿੰਦੇ ਆਹ ਫੋਟੋ ਬਹੁਤ ਸੋਹਣੀ ਆ ਟੈਕਨੀਕਲੀ ਉਹ ਚਾਹੀ ਸੋਹਣੇ ਲੱਗ ਰਹੇ ਨੇ ਦੂਸਰੇ ਦੀ ਭਾਵੇਂ ਇੱਥੇ ਬੰਦ ਹੋਣ
10: ਬੰਦਾ ਜਦੋਂ ਕੋਈ ਵੀਡੀਓ ਜਾਂ ਕੋਈ ਫੋਟੋ ਦੇਖਦਾ ਸਭ ਤੋਂ ਪਹਿਲੇ ਉਹ ਆਪਣੀ ਦੇਖਦਾ ਉਸ ਤੋਂ ਬਾਅਦ ਜਦੋਂ ਸੈਕਿੰਡ ਟਾਈਮ ਦੇਖਦਾ ਤੇ ਉਹ ਫਿਰ ਆਲਾ ਦੁਆਲਾ ਦੇਖਦਾ
1: ਜੀ ਹਾਂ ਜੀ
10: ਹਾਂ ਜੀ ਥੈਂਕ ਯੂ ਸੋ ਮਚ
0: ਥੈਂਕ ਯੂ ਥੈਂਕ ਯੂ ਤੁਹਾਡਾ ਟਾਈਮ ਹੋ
10: ਗਿਆ ਦਿਨ ਵਧੀਆ ਵਧੀਆ ਜਾਏ ਥੈਂਕ ਯੂ
1: ਜੀ ਸਤਿ
10: ਸ਼੍ਰੀ ਅਕਾਲ
0: ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨੇ ਸਾਡੇ ਨਾਲ ਜੈਰਿਕਾ ਦੇ ਮੰਮਾ ਨੇ ਸਤਿ ਸ਼੍ਰੀ ਅਕਾਲ
11: ਸਤਿ ਸ਼੍ਰੀ ਅਕਾਲ ਜੀ ਮੈਨੂੰ ਵੀ ਲੱਗਦਾ ਮੈਨੂੰ ਵੀ ਭੱਜਣਾ
0: ਪੈਣਾ ਮੇਰੀ ਵੀ ਅਪੁਆਇੰਟਮੈਂਟ ਹੈ ਛੇਤੀ ਤੁਸੀਂ ਸਾਰੇ ਕੰਮ ਵਾਲੇ ਅਸੀਂ ਵਿਹਲੇ ਹਾਂ ਇੱਥੇ ਦੱਸ ਵਿਹਲੇ ਅਸੀਂ ਕਿਸੇ ਕੰਮੇ ਲੱਗੀ ਏਦਾਂ ਲੱਗਦਾ ਵੀ ਸਾਰਾ ਸਾਰੀ ਇਕਨੋਮੀ ਬੀਬੀਆਂ ਚਲਾਉਣ ਡੀਆਂ ਵਾ ਇੱਧਰ ਬੰਦੇ ਆ ਜਸਵਾਲ ਸਾਹਿਬ ਮੈਂ ਭਾਏ ਮਜਾਲ ਆ ਕਿਤੇ 10 ਵਜੇ ਭਾਏ ਕਿਤੇ 12 ਵਜੇ ਤੱਕ ਵੀ ਕੁਸਕ ਜਾਣ ਕਿਤੇ
11: ਰੇਡੀਓ
1: ਪੇਸ਼ੈਂਟ ਵੀ ਸੁਣਦਾ ਹੋਵੇ ਰੇਡੀਓ
11: ਫੋਟੋ ਸੋਹਣੀ ਆਈ ਆ ਚਲੋ ਮੈਨੂੰ ਮੇਰਾ ਹਾਸਾ ਨਿਕਲ ਰਿਹਾ ਸੀ ਸੁਣ ਕੇ ਜਦੋਂ ਆਪਾਂ ਨੇ ਛੋਟੇ ਹੁੰਦੇ ਸੀਗੇ ਤੇ ਕਿਸੇ ਦੇ ਵਿਆਹ ਦੇ ਉੱਤੇ ਜਾਣਾ ਤੇ ਮੰਮੀ ਨੇ ਬੜਾ ਸੋਹਣਾ ਤਿਆਰ ਕੀਤਾ ਜਿੱਦਾਂ ਪਹਿਲਾਂ ਕਰਦੇ ਹੁੰਦੀ ਨਾ ਕਰੇਲੇ ਜਿਹੜੇ
0: ਤੁਹਾਡੇ
11: ਉਹ ਨਾ ਕੀਤਾ ਤੇ ਉਹ ਫੋਟੋ ਸੀਗੀ ਸਾਡੇ ਨਾਲ ਦੇ ਗੁਆਂਢੀਆਂ ਦੇ ਕਿਸੇ ਦੇ ਵਿਆਹ ਸੀ ਤੇ ਉਹਨਾਂ ਨੇ ਫੋਟੋਗ੍ਰਾਫਰ ਆਇਆ ਤੇ ਉਹ ਡੈਡੀ ਹੁਣਾਂ ਨੂੰ ਜਾਣਦਾ ਸੀਗਾ ਡੈਡੀ ਨੇ ਕਿਹਾ ਚਲੋ ਪਰਿਵਾਰ ਦੀ ਫੋਟੋ ਇੱਕ ਕਰਾ ਲੈਂਦੇ ਹਾਂ ਤੇ ਉਹਨਾਂ ਨੂੰ ਆਪਣੇ ਘਰੇ ਏਦਾਂ ਬੁਲਾ ਲਿਆ ਨਾ ਮੇਰਾ ਜਿਹੜਾ ਸਭ ਤੋਂ ਵੱਡਾ ਭਰਾ ਉਹ ਬੜਾ ਕੱਬਾ ਜਿਹਾ ਹਜੇ ਵੀ ਏਦਾਂ ਦਾ ਹੀ ਆ ਤੇ ਉਹ ਨਾ
0: ਹਾਲੇ ਵੀ ਤੁਹਾਨੂੰ ਕੀ ਲੱਗਦਾ ਵਿਆਹ ਤੋਂ ਬਾਅਦ ਠੀਕ ਹੋ ਜੂਗਾ
11: ਜਦੋਂ ਆਪਣੇ ਫੋਟੋ ਦੇ ਵਿੱਚ ਜਾ ਕੇ ਖੜੀ ਨਾ ਉਹਨੇ ਮੈਨੂੰ ਮੇਰੇ ਕਰੇਲੇ ਤੋਂ ਹੀ ਖਿੱਚਿਆ ਫੜ ਕੇ ਪਰ ਚਲੋ ਐਨੀ ਹਾ ਜਿੱਦਾਂ ਫਿਰ ਡੈਡੀ ਹੁਣ ਕਿਹਾ ਨਹੀਂ ਤੂੰ ਮਤਲਬ ਕਿ ਤੂੰ ਇੱਥੇ ਚੁੱਪ ਕਰਕੇ ਬੈਠਾ ਰਹਾ ਮੈਂ ਮੇਰੀ ਮਰਜ਼ੀ ਮੈਂ ਕਰਾਵਾਂ ਨਾ ਚਲੋ ਡੈਡੀ ਉਹਨੂੰ ਕਨਵਿੰਸ ਕੀਤਾ ਪਰ ਕਿਸੇ ਨੇ ਬੋਦਰ ਹੀ ਨੀ ਕੀਤਾ ਉਹ ਕਰੇਲਾ ਜਿਹਾ ਠੀਕ ਕਰਨ ਨੂੰ
0: ਅੱਛਾ ਉਹਦਾ ਟੇਢਾ ਹੀ ਆ ਗਿਆ
11: ਹਜੇ ਵੀ ਉਹ ਫੋਟੋ ਦੇ ਵਿੱਚ ਇੱਕ ਕਰੇਲਾ ਉੱਪਰ ਲਾਲ ਰਿਬਨ ਪਾਇਆ ਇੱਕ ਥੱਲੇ ਨੂੰ ਉਦਾਂ ਹੀ ਟੱਠਿਆ ਜਿਹਾ ਪਿਆ ਹੋਇਆ
1: ਤਾਂ ਹੀ ਕਰੇਲਾ ਕੜਵਾ
0: ਨਹੀਂ ਉਹ ਚੰਗਾ ਕਿ ਸਗੋਂ ਤੁਸੀਂ ਤੁਹਾਡੇ ਤੁਸੀਂ ਗੱਲ ਤੇ ਕਰ ਪਾਉਂਦੇ ਹੋ ਗਏ ਨਾ ਭਰਾ ਨਾਲ ਪਿਆ ਵੇਲਾ ਤੂੰ ਕੀ ਕੀਤਾ ਸੀ
11: ਉਹ ਨਹੀਂ ਉਹਦਾ ਏਡਾ ਜ਼ਿਆਦਾ ਖੌਫ ਮਤਲਬ ਕਿ ਲੇਟਰ ਆਨ ਤੱਕ ਵੀ ਕਿ ਉਹ ਐਸੀ ਫੋਟੋ ਖਿਚਾਈ ਜਿਹੜੀ ਮੈਨੂੰ ਉਹ ਤੇ ਮੈਂ ਉਦੋਂ ਤਾਂ ਕਚਾਲੀ ਡੈਡੀ ਕਰਕੇ ਚੁੱਪ ਰਿਹਾ ਪਰ ਜਿਹੜਾ ਮੇਰਾ ਉਹਨੇ ਕਟਾਪਾ ਬਾਅਦ ਚ ਲਾਇਆ ਨਾ ਉਹ ਦੂਜਾ ਵੀ ਦੂਜਾ ਕਰੇਲਾ ਵੀ ਜਿਹੜਾ ਸੀ ਉਹ ਵੀ ਟੱਟ ਉੱਠ ਗਿਆ
0: ਫੋਟੋ ਕਿਉਂ ਖਿਚਾਈ
11: ਬਾਅਦ ਵਿੱਚ ਉਹ ਫੋਟੋ ਹਾਂ ਖਿਚਾਈ ਕਿਉਂ ਕਿ ਉਦੋਂ ਤਾਂ ਡੈਡੀ ਸਾਹਮਣੇ ਕੁਛ ਨੀ ਬੋਲ ਸਕਿਆ ਨਾ ਤੇ ਉਹ ਇਸ ਚੀਜ਼ ਨੂੰ ਬੜਾ ਮਤਲਬ ਮੰਨਦਾ ਹੁੰਦਾ ਸੀਗਾ ਨਹੀਂ ਕੁੜੀਆਂ ਫੋਟੋ ਨੀ ਖਿਚਾਉਂਦੀਆਂ ਇੱਕ ਮੈਂ ਇਕੱਲੀ ਹੁੰਦੀ ਹੈ ਤਿੰਨ ਮੇਰੇ ਤਿੰਨ ਭਰਾ ਸੀ ਮੈਂ ਉਹਨਾਂ ਨਾਲ ਜਦੋਂ ਉਹਨਾਂ ਨੇ ਖੇਡਣ ਜਾਣਾ ਆ ਬੰਟੇ ਬੁੰਟੇ ਖੇਡਣ ਜਾਣਾ ਮੈਂ ਨਾਲ ਚੱਲ ਜਾਣਾ ਉਹਨੇ ਮੈਨੂੰ ਖਿੱਚ ਕੇ ਲੈ ਕੇ ਆਉਣਾ ਕਿ ਤੂੰ ਕੁੜੀਆਂ ਨੀ ਜਾਂਦੀਆਂ ਪਰ ਸਾਡੇ ਨੇੜੇ ਵਾਲੇ ਤਾਂ ਕੁੜੀਆਂ ਨੀ ਸੀਗੀਆਂ ਫਿਰ ਮੇਰੇ ਕੋਲ ਕੋਈ ਨੀ ਸੀ ਹੋਰ ਖੇਡਣ ਨੂੰ ਮੈਂ ਇਹਨਾਂ ਨਾਲ ਹੀ ਜਾਂਦੀ ਪਰ ਮੈਂ ਛਿੱਤ ਛੁੱਤਰ ਖਾ ਕੇ ਫਿਰ ਚੱਲ ਜਾਣਾ ਮੈਂ ਹੌਲੀ ਹੌਲੀ ਦੂਰੋਂ ਦੂਰੋਂ ਦੇਖੀ ਜਾਣਾ ਮੇਰੇ ਜਿਹੜਾ ਵਿਚਕਾਰ ਵਾਲਾ ਭਰਾ ਹੁੰਦਾ ਸੀ ਉਹਨੂੰ ਤਰਸ ਆ ਇਹਨਾਂ ਨੂੰ ਚੱਲ ਆ ਜਾ ਤੂੰ ਵੀ ਲਾ ਜਾ ਇੱਕ ਵਾਰੀ ਲੈ ਲਾ ਪਰ ਜਿਹੜਾ ਵੱਡਾ ਸੀ ਉਹ ਤਾਂ ਬਹੁਤ ਬਹੁਤ ਘਟਾਪਾ ਕਰਦਾ
0: ਹੁੰਦਾ ਉਹ ਯੋਗਰਾਜ ਹੀ ਹੈ
11: ਹੁਣ ਵੀ ਹਜੇ ਵੀ ਫੋਟੋ ਹੈਗੀ ਉਹ ਵਾਲੀ ਤੇ ਉਹ ਜਦੋਂ ਅਸੀਂ ਹੁਣ ਜਦੋਂ ਆਪਾਂ ਜਾਂਦੇ ਹਾਂ ਕੁਛ ਵੀ ਉਹੀ ਕਿੱਦਾਂ ਕਹਿੰਦੇ ਸਹੁਰਿਆਂ ਨੂੰ ਦਿਖਾਉਣ ਦਿਲ ਨੀ ਕਰਦਾ ਉਹਨੇ ਜਾਣ ਕੇ ਮੇਰੇ ਘਰ ਵਾਲੇ ਨੂੰ ਫੋਟੋ ਦਿਖਾਣੀ ਹੋ
0: ਅੱਛਾ
11: ਤੇ ਮੇਰੇ ਹਸਬੈਂਡ ਵੀ ਫੋਟੋ ਦੇ ਉੱਤੋਂ ਫੋਟੋ ਖਿੱਚ ਕੇ ਲੈ ਕੇ ਕਹਿੰਦੇ ਆਪਾਂ ਵੱਡੀ ਕਰਕੇ ਆਪਣੇ ਇੱਥੇ ਲਾਣੀ ਆ ਤੇ ਉਹ ਨਾ ਜਦੋਂ ਬਾਅਦ ਚ ਮੈਂ ਹੋਸਟਲ ਚ ਚਲੇ ਗਈ ਪੜ੍ਹਨ ਜਦੋਂ ਤੇ ਉੱਥੇ ਉਹ ਕਰ ਦਿੰਦੇ ਨਾ ਗਰੁੱਪ ਫੋਟੋ ਜਾਂ ਹਰ ਸਾਲ ਦੀ ਫਸਟ ਈਅਰ ਦੀ ਸੈਕਿੰਡ ਈਅਰ ਦੀ ਮੈਂ ਜਦੋਂ ਵੀ ਫੋਟੋ ਖਿਚਾਉਣੀ ਪਰ ਮੈਨੂੰ ਮੇਰਾ ਭਰਾ ਜ਼ਰੂਰ ਯਾਦ ਆਉਂਦਾ ਹੁੰਦਾ ਸੀ ਜੇ ਮੈਂ ਹੁਣ ਫੋਟੋ ਕਰਾ ਦੀ ਫਿਰ ਮੈਨੂੰ ਲਾਉਂਗੀ ਕਿ ਨਹੀਂ ਲਾਉਂਗੀ ਜੇ ਮੈਂ ਲੈ ਕੇ ਗਈ ਫਿਰ ਮੈਂ ਘਰੇ ਲੈ ਕੇ ਜਾਊਂ ਕਿ ਨਹੀਂ ਲੈ ਕੇ ਜਾਊਂਗੀ ਤੇ ਉਹ ਫੋਟੋਆਂ ਲੈ ਤਾਂ ਲਈਆਂ ਜਿੱਦਾਂ ਇੱਕ ਹੁੰਦਾ ਕਿ ਤੁਹਾਨੂੰ ਹਨਾ ਕਿ ਤੁਸੀਂ ਆਪਣੀ ਯਾਦਗਾਰ ਰੱਖਣੀ ਕਿਹੜੇ ਬੈਚ ਚ ਕਿਹੜੀਆਂ ਕੁੜੀਆਂ ਸੀਗੀਆਂ ਤੇ ਉਹ ਬੜੀ ਦੇਰ ਮੈਂ ਮੰਮੀ ਨੇ ਮੇਰੇ ਕੋਲ ਫੋਟੋਆਂ ਲੈ ਤਾਂ ਲਈਆਂ ਮੈਨੂੰ ਕਿਹਾ ਪੁੱਤ ਬੜੀਆਂ ਸੋਹਣੀ ਮੰਮੀ ਨੇ ਪੇਟੀ ਚ ਐ ਸੰਦੂਖ ਦੇ ਵਿੱਚ ਬੰਦ ਕਰ ਕਰਕੇ ਰੱਖੀਆਂ ਕਿ ਤੇਰਾ ਭਰਾ ਨਾ ਦੇਖ ਲੇ
0: ਉੱਥੇ ਭਾਵੇਂ ਸਲਾਬੀਆਂ ਗਈਆਂ ਹੁਣ
11: ਆਪਣੀਆਂ
0: ਬੜੀਆਂ ਫੋਟੋਆਂ ਨੇ ਜਿਹੜੀਆਂ ਨਾ ਉਹ ਆਪਾਂ ਐਲਬਮਾਂ ਚ ਲਾਈਆਂ ਉਹਦੇ ਵਿੱਚ ਜੁੜ ਜੜ ਕੇ ਖਤਮ ਹੋ
11: ਗਈਆਂ
1: ਜੁੜ ਜੜ ਕੇ ਨੀ ਕਈ ਵਾਰੀ ਐ ਹੁੰਦਾ ਸੀ ਤੁਸੀਂ ਤਾਂ ਐਲਬਮ ਕਿਸੇ ਦੇ ਵਿਆਹ ਸ਼ਾਦੀ ਦੀ ਐਲਬਮ ਪਹਿਲਾਂ ਫੋਟੋ ਤੇ ਲਾਈ ਦੀ ਸੀ ਨਾ ਜੇ ਕੋਈ ਰਿਸ਼ਤੇਦਾਰ ਨੂੰ ਵਿਖਾਈ ਹੈ ਨਾ ਉਹ ਉਹਦੀਆਂ ਕੱਢ ਕੇ ਲੈ ਜਾਂਦਾ ਸੀ
0: ਕੱਢ ਕੇ ਲੈ ਜਾਂਦਾ ਉਹ ਕੱਢ ਅੱਛਾ ਕੱਢਣ ਵਾਲਾ ਵੀ ਇੱਕ ਹੋਰ ਕੈਟੇਗਰੀ ਆ ਇੱਕ ਹੋਰ ਹੁੰਦੇ ਆ ਰਿਸ਼ਤੇਦਾਰ ਹੋਰ ਕੈਟੇਗਰੀ ਹੁੰਦੀ ਜਿਹੜੀ ਉਨੀ ਕੁ ਪਾੜ ਕੇ ਲੈ ਜਾਂਦਾ
1: ਇਹ ਵੀ ਹੈ ਇਹਦੇ ਨਾਲ ਤਾਂ ਮੇਰੀ ਵੜਦੀ ਨਹੀਂ ਮੈਨੂੰ ਪਾੜ ਕੇ ਮੈਂ
0: ਇਹ ਸਾਡੇ ਨਾਲ ਹੋਇਆ ਸਾਡੇ ਨਾ ਜਿਹੜਾ ਜਿਹੜੀ ਬੀ ਭਾਪਾਈ ਦੀ ਐਲਬਮ ਸੀ ਨਾ ਉਦੋਂ ਕਹਿੰਦੇ ਉਦੋਂ ਨਹੀਂ ਬਣਦੀਆਂ ਹੁੰਦੀਆਂ ਉਦੋਂ ਬਹੁਤ ਰੌਲਾ ਪਿਆ ਸੀ ਵੀ ਉਹ ਸ਼ੋ ਐਲਬਮ ਬਣੀ ਉਹ ਫੋਟੋਆਂ ਖਿੱਚੀਆਂ ਤੇ ਉਹਦੇ ਵਿੱਚ ਨਾ ਉਸ ਸਮੇਂ ਹੁਣ ਇਨਸਰਟ ਹੁੰਦੀਆਂ ਵਿੱਚ ਤੇ ਉਦੋਂ ਸਟਿੱਕ ਹੁੰਦੀਆਂ ਸੀ ਉਹ ਤੇ ਉਹ ਅੱਜ ਵੀ ਆਪਾਂ ਜੇ ਵੇਖੀਏ ਤੇ 70% ਵਿੱਚ ਫੋਟੋਆਂ ਹੈ ਹੀ ਨਹੀਂ ਆ ਜਾਂ ਅੱਧੀਆਂ ਪਾਟੀਆਂ ਨੇ ਜਾਂ ਪੂਰੀਆਂ ਛਿੱਲ ਕੇ ਕਿਸੇ ਤਰ੍ਹਾਂ ਲਾਈਆਂ ਨੇ ਜਾਂ ਪੇਜ ਦਾ ਪੇਜ ਹੀ ਗਾਇਬ ਆ ਸੋ ਉਹਦੇ ਚ ਉਹ ਮਤਲਬ ਉਹ ਐਲਬਮ ਤੁਸੀਂ ਵੇਖੋ ਤੇ ਸਾਫ਼ ਪਤਾ ਲੱਗਦਾ ਵੀ ਇਹਦੇ ਤੇ ਕੀ ਹੋਇਆ
11: ਫੋਟੋ ਖਿਚਾ ਲਾ ਹੁਣ ਮੈਂ ਤੇ ਉਹ ਜਾਣ ਕੇ ਕਹਿੰਦਾ ਤੂੰ ਹਰ ਵਾਰੀ ਮੈਨੂੰ ਕਿਉਂ ਇਹ ਚੀਜ਼ ਚੇਤੇ ਕਰਾਨੀ ਹੈ ਕਿ ਮੈਂ ਤੇਰੇ ਨਾਲ ਇਦਾਂ ਕੀਤਾ ਨੀ ਮੈਂ ਕਿਹਾ ਉਹ ਨਾਲੇ ਉਹਦੀਆਂ ਮੁੱਛਾਂ ਬੜੀਆਂ ਵੱਡੀਆਂ ਵੱਡੀਆਂ ਨਾਲੇ ਉਹਨੇ ਨਾ ਹੱਸੀ ਜਾਣਾ ਤੇ ਨਾਲੇ ਉਹਦੀਆਂ ਮੁੱਛਾਂ ਥੋੜੀ ਥੋੜੀ ਹਿੱਲੀ ਜਾਣੀ ਮੈਂ ਕਹਿੰਦੀ ਨਹੀਂ ਦੱਸਦੇ ਹਜੇ ਵੀ ਤੂੰ ਮੂੰਹ ਤੋਂ ਕੁਛ ਬੋਲਦਾ ਨੀ ਆ ਆ ਜਾ ਨਾ ਕਰ ਸਾਰੇ ਬਸ ਏਦਾਂ ਹੀ ਆ ਉਹ ਅਸੀਂ ਕਿਸੇ ਵੇਲੇ ਹੱਸਦੇ ਹੁੰਦੇ ਹਾਂ ਕਿ ਉਹ ਇੰਨੀਆਂ ਮਤਲਬ ਕਿ ਮੁੱਛਾਂ ਉੱਪਰ ਨੂੰ ਕਰਕੇ ਮੈਂ ਕਹਿੰਦੀ ਨੀ ਵੀਰ ਤੂੰ ਇੰਨੀਆਂ ਮੁੱਛਾਂ ਆਪਣੀਆਂ ਉਹ ਕਰ ਲੈਣਾ ਉੱਤੇ ਨੂੰ ਪਰ ਜੇ ਉੱਤੇ ਨਿੰਬੂ ਰੱਖ ਗਿਆ ਨਾ ਉਹ ਵੀ ਪੂਰੀ ਚੰਗੀ ਤਰ੍ਹਾਂ ਟਿਕੂਗਾ ਹਾਂ
0: ਹਾਂਜੀ ਜਸਵਾਲ ਸਾਹਿਬ ਕੀ ਹਾਲ ਚਾਲ ਨੇ ਤੁਹਾਨੂੰ ਤੇ ਨਿਕਾਲੀ ਕੋਈ ਸਵਾਰੀ ਆਵੇ ਤੇ ਉਹਨੂੰ ਵੀ ਕਹਿ ਦੀਦਾ ਪਰੇ ਹੋ ਜਾ ਜ਼ੁਕਾਮ ਹੋਇਆ ਮੈਨੂੰ ਸਵਾਰੀ ਤੇ ਸਾਡੇ ਨਾਲ ਬਹਿੰਦੀ ਦਬਕ ਕੇ ਆ ਤੇ
1: ਬਹਿ ਤਾਂ ਜਾਂਦੀ ਹੈ ਫਿਰ ਉੱਠਦੀ ਸਾਡੇ ਸਾਡੇ ਤੋਂ ਪੁੱਛ ਕੇ ਆਣਾ
12: ਤੂਰ ਸਾਹਿਬ ਪਹਿਲਾਂ ਤਾਂ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜਸਵਾਲ ਸਾਹਿਬ
12: ਮੈਂ ਰਾਮ ਰਾਮ ਨਹੀਂ ਕਹਿਣਾ ਤੁਸੀਂ ਹੋਰ
0: ਹੈਡਫੋਨ ਲਾਇਆ ਜਾਂ ਕੁਛ ਲਾਇਆ
12: ਹੁਣ ਦੱਸੋ ਭਾਜੀ
0: ਹੁਣ ਬੈਟਰ
12: ਭਾਜੀ ਫੋਟੋਆਂ ਦੀ ਪਹਿਲੀ ਫੋਟੋ ਜਿਹੜੀ ਮਤਲਬ ਬਾਅਦ ਚੋਂ ਪਤਾ ਲੱਗੀ ਉਹ ਤਾਂ ਬਹੁਤ ਛੋਟੇ ਦੀ ਸੀਗੀ ਸਾਲਕ ਦੇ ਦੀ ਮਤਲਬ ਡੈਡੀ ਦੇ ਨਾਲ ਤੇ ਬ੍ਰਦਰ ਦੇ ਨਾਲ ਮੋਟਰਸਾਈਕਲ ਤੇ ਖਿਚਾਉਂਦੇ ਹੁੰਦੇ ਨਾ ਮੋਟਰਸਾਈਕਲ ਤੇ ਬਿਠਾ ਕੇ ਜਾਂ ਕਾਰਾਂ ਚ ਉਹ ਲੁਧਿਆਣੇ ਪਈ ਆ ਅੱਜ ਵੀ ਸਾਡੇ ਘਰੇ ਬਿਲਕੁਲ ਲੱਭੀ ਨੀ ਮੈਂ ਐਲਬਮ ਚ ਦੇਖ ਰਿਹਾ ਸੀਗਾ ਮਤਲਬ ਮੈਂ ਭੇਜੂ ਕਹਿੰਦਾ ਬੜੀ ਕਿਊਟ ਜੀ ਆ ਮੇਰਾ ਭਰਾ ਬਹੁਤ ਪਸੰਦ ਕਰਦਾ ਫੋਟੋ ਮੈਨੂੰ ਕਹਿੰਦਾ ਤੇਰੀ ਬੈਸਟ ਫੋਟੋ ਆ ਮੇਰੀ ਅੱਜ ਤੱਕ ਦੀ ਅੱਠ ਨੌ ਮਹੀਨੇ ਦੇ ਬੱਚੇ ਦੀ ਜਿਹੜੀ ਫੋਟੋ ਹੋਊਗੀ ਉਹ ਤਾਂ ਹੋਊਗੀ ਅਸਾਂ ਕਿਊਟ ਹੋਊਗੀ ਮੈਂ ਨਾ ਦੋ ਫੋਟੋ
0: ਤੁਹਾਡੀ ਤੁਹਾਡੀ ਫਿੱਟ ਵੀ ਉਹੀ ਆਈ ਹੋਣੀ ਕੈਮਰੇ ਚ
1: ਨਹੀਂ ਪਰ ਤੁਸੀਂ ਕਿਹਾ ਨਾ ਫਿਊਚਰ ਚ ਕੈਮਰੇ ਆ ਰਹੇ ਵੀ ਆਸਾ ਪਾਸਾ ਵੀ ਹੋਏਗਾ
12: ਉਹ ਉੱਤੇ ਬਚਾਓ ਨਾ 6-7 ਮਹੀਨੇ 8 ਮਹੀਨੇ ਦਾ ਸੀਗਾ ਉਦੋਂ ਤਾਂ ਚਲੋ ਹੋਣਾ ਹੀ ਸੀਗਾ ਉਹਨਾਂ ਮੋਟਰਸਾਈਕਲ ਦੇ ਉੱਤੇ ਮੂਰੇ ਬੈਠਾ ਹੋਇਆ ਸ਼ਾਇਦ
0: ਅੱਛਾ
12: ਭਾਜੀ ਜਿਹੜੀਆਂ ਦੋ ਫੋਟੋਆਂ ਮੈਨੂੰ ਯਾਦ ਆਈਆਂ ਜਦੋਂ ਤੁਸੀਂ ਫੋਟੋਆਂ ਦੀ ਗੱਲ ਕੀਤੀ ਨਾ ਵੀ ਮੈਮਰੀ ਵਾਲੀ ਇੱਕ ਫੋਟੋ ਹੈਗੀ ਅਸੀਂ ਨਾ ਮਤਲਬ ਭੂਆ ਜੀ ਹੁਣੀ ਦੀ ਫੈਮਿਲੀ ਤੇ ਸਾਡੀ ਫੈਮਿਲੀ ਅਸੀਂ ਉਧਰਲੇ ਪਾਸੇ ਗਏ ਸੀ ਮਨਸੂਰੀ ਵਾਲੇ ਪਾਸੇ ਛੁੱਟੀਆਂ ਚ ਅਰਾਊਂਡ 80-81 ਦੇ ਆਸ ਪਾਸ ਦੀ ਗੱਲ ਹੋ ਰਹੀ 4 ਸਾਲ ਦਾ ਸੀਗਾ ਮੈਂ
0: ਓਕੇ
12: ਉਦੋਂ ਕੀ ਹੁੰਦਾ ਬੱਚਿਆਂ ਨੂੰ ਵੀ ਨੰਗੇ ਹੋ ਕੇ ਨਹਾ ਲੈਣਾ ਉਹਦੇ ਵਿੱਚ ਜਿਹੜੀ ਨਦੀ ਜੀ ਵਗਦੀ ਹੁੰਦੀ ਹੈ ਤੇ ਨਾਲ ਸੀਗੇ ਅੰਬ ਲਏ ਗਰਮੀਆਂ ਦੇ ਮੌਸਮ ਚ ਆਪਾਂ ਹਿੱਲ ਸਟੇਸ਼ਨਾਂ ਤੇ ਜਾਂਦੇ ਹੁੰਦੇ ਸੀ ਤੇ ਅੰਬ ਲਏ ਉਹ ਪਾਣੀ ਦੇ ਵਿੱਚ ਲਿਫਾਫੇ ਦੇ ਵਿੱਚ ਬੰਨ ਕੇ ਉਹਦੇ ਵਿੱਚ ਜਿਹੜੀ ਨਦੀ ਜੀ ਸੀਗੀ ਉਹਦੇ ਵਿੱਚ ਰੱਖੇ ਹੋਏ ਤੇ ਅਸੀਂ ਨਹਾਉਣ ਲੱਗੇ ਉੱਥੇ ਕਿਤੇ ਫੁੱਫੜ ਜੀ ਨੇ ਸਾਡੇ ਨੇ ਫੋਟੋ ਖਿੱਚ ਲਈ ਸਾਡੀ ਨਹੀਂ ਖਿੱਚਦੀ ਬੱਚੇ ਸੀ ਬਾਅਦ ਚੋ ਜਦੋਂ ਥੋੜੀ ਜੀ ਜਵਾਨੀ ਆਈ ਮਤਲਬ 15-16
0: ਸਾਲ
12: ਉਹਨਾਂ ਨੇ ਐਲਬਮ ਕੱਢ ਲਿਆ
0: ਕਰਨੀ
12: ਹੁਣ ਤੁਸੀਂ ਅੰਬੈਰੇਸਿੰਗ ਮੂਵਮੈਂਟ ਦੇਖੋ ਹੁਣ ਤਾਂ ਮੈਨੂੰ ਅੱਜ ਤੱਕ ਯਾਦ ਆਈ ਹੁਣ ਮੈਂ ਪੁੱਛੂਗਾ ਵੀ ਹੈਗੀ ਹੈ ਫੋਟੋ
1: ਰੈਫਰੈਂਸ ਕੀ ਦਿਓ
0: ਵੇਖ ਲਓ ਕੋਈ ਨਾ ਕੋਈ ਕੋਈ ਨਾ ਕੋਈ ਅੰਬੈਰਸਿੰਗ ਪੁਆਇੰਟ ਬੰਦੇ ਲਈ ਸਾਰੀ ਉਮਰ ਰਹਿੰਦਾ ਹੈ ਨਾ ਪਹਿਲਾਂ ਇੱਕ ਏਜ ਦੇ ਵਿੱਚ ਆਪਣੇ ਲਈ ਰਹਿੰਦਾ ਵਾ ਫਿਰ ਵੋਟੀ ਤੋਂ ਬੰਦਾ ਲੁਕਾਉਂਦਾ ਰਹਿੰਦਾ ਫਿਰ ਗਾਂ ਨਿਆਣਿਆਂ ਤੋਂ ਲੁਕਾਉਣਾ ਸ਼ੁਰੂ ਕਰ ਦਿੰਦਾ ਫਿਰ ਨੌਹਾਂ ਤੋਂ ਲੁਕਾਉਣ ਲੱਗ ਪਏ ਬੈਠ ਰਿਹਾ ਵੀ ਜਿਹੜੀ ਜਿੱਥੇ ਜਿਹੜੀ ਉਮਰ ਜਾ ਉੱਥੇ ਨਿਬੇੜ ਦੇ ਕੰਮ ਵੀ ਜਾ ਉਹ ਕਰ ਲਓ ਜੋ ਕਰਨਾ
12: ਨਹੀਂ
1: ਪਰ ਜੇ ਕਿਸੇ ਕਿਸੇ ਰਿਸ਼ਤੇਦਾਰ ਕੋਲ ਫੋਟੋ ਤੁਹਾਡੀ ਹੁੰਦੀ ਨਾ ਤੇ ਉਹ ਰੱਬੀ ਜਦੋਂ ਤੁਸੀਂ ਜਾਣਾ ਨਾ ਉਹਨੇ ਜਾਣ ਕੇ ਲੈ ਕੇ ਆਣੀ ਆਦੇ
12: ਤੇ ਕਈ ਵਾਰ ਜਦੋਂ 15-16 ਸਾਲ ਤੱਕ ਜਦੋਂ ਜਾਣਾ ਨਾ ਭੂਆ ਫੁੱਫੜ ਜੀ ਨੇ ਲਿਆ ਵੀ ਮੇਰੇ ਭੂਆ ਜੀ ਦਾ ਨਾਮ ਬਿੰਦਰ ਹੈ ਬਲਵਿੰਦਰ ਬਿੰਦਰੇ ਲਿਆ ਮਨਸੂਰੀ ਵਾਲੀਆਂ ਫੋਟੋਆਂ ਦੇਖੀਆਂ
0: ਫਿਰ ਰੋਟੀ ਰਾਟੀ ਖਾ ਕੇ ਨਾ ਜਦੋਂ ਸਾਰੇ ਰਿਲੈਕਸ ਜਿਹੇ ਹੋ ਜਾਂਦੇ ਉਦੋਂ ਉਹਨੇ ਕਹਿਣਾ ਲਿਆਓ ਬਈ ਐਲਬਮ ਵੇਖੀ ਹੋਣਾ
1: ਤੁਸੀਂ ਖਿੱਚ ਕੇ ਫੁੱਫੜ ਗਿਆ ਫੁੱਫੜ ਜੀ ਮੈਨੂੰ ਇੱਥੇ ਵੇਖ ਲਓ ਉੱਥੇ ਕੀ ਵੇਖਣਾ
12: ਇੱਕ ਵਾਰੀ ਅਸੀਂ ਨਾ ਮਤਲਬ ਅਰਾਊਂਡ ਆਈ ਥਿੰਕ 85-88 ਦੇ ਆਸ ਪਾਸ ਅਸੀਂ ਸ਼ਿਮਲੇ ਗਏ 11 ਸਾਲ ਦਾ ਸੀਗਾ ਮੈਂ ਉਦੋਂ ਉਹੀ ਹੁੰਦਾ ਨਾ ਵੀ ਮਤਲਬ ਮੇਰੇ ਮੰਮੀ ਡੈਡੀ ਨੇ ਦੋਨਾਂ ਨੇ ਫੋਟੋ ਖਿਚਵਾਉਣੀ ਸੀਗੀ ਫੁੱਲਾਂ ਜਿਹਾਂ ਦੇ ਵਿੱਚ ਬਿਠਾ ਕੇ ਤੇ ਮੈਂ ਨਾਲ ਜਾਵਾਂ ਵੀ ਮੈਂ ਵੀ ਖਿਚਵਾਉਣੀ ਆ ਤੇ ਮੈਨੂੰ ਉਹਨਾਂ ਨੇ ਝਿੜਕ ਕੇ ਪਾਸੇ ਕਰਤਾ ਵੀ ਸਾਨੂੰ ਖਿਚਾਉਣ ਤੇ ਤੇਰੇ ਨਾਲ ਹੋ ਗਈਆਂ ਆਪਾਂ ਸਾਰਿਆਂ ਦੀ ਸਾਨੂੰ ਵੀ ਇੱਕ ਖਿਚਾ ਲੈਣ ਦੇ ਤੇ ਮੈਂ ਰੁੱਸ ਕੇ ਇਹਦੇ ਨਾ ਫੁੱਲ ਜਿਹਾ ਉੱਧਰ ਪੀ ਗਿਆ ਮੈਂ ਉੱਧਰਲੇ ਪਾਸੇ ਨੂੰ ਖੜ ਗਿਆ ਚਾਚਾ ਜੀ ਨੇ ਸਾਡੇ ਨੇ ਫੋਟੋ ਖਿੱਚ ਦੀ ਜਦੋਂ ਆਈ ਇਟ ਸੀਮਸ ਲਾਈਕ ਜਿਵੇਂ ਮੈਂ ਨਾ ਸਾਈਡ ਤੇ ਰੁੱਸਿਆ ਪਿਸ਼ਾਬ ਕਰਦਾ
0: ਫੋਟੋ ਮੈਂ ਇਹੋ ਮੈਮਰੀ ਆ ਕੇ ਵੇਖ ਲੋ ਜੇ ਨਾ ਹੁੰਦੀਆਂ ਫੋਟੋਆਂ ਮੰਨ ਲੋ ਹਨਾ ਤੇ ਉਹ ਮੂਮੈਂਟਸ ਕਦੀ ਵੀ ਹੋ ਸਕਦਾ ਅਗਰ ਰੀਕਾਲ ਹੀ ਨਾ ਹੁੰਦੀਆਂ ਫੋਟੋ ਉਹ ਚੀਜ਼ ਆ
1: ਜਸਵਾਲ ਸਾਹਿਬ ਮੈਨੂੰ ਬੜੀ
12: ਅੱਜ ਵੀ
1: ਸੋਰੀ ਹਾਂ ਕਹਿ ਰਹੀ ਹੁੰਦੀ
12: ਨਹੀਂ ਨਹੀਂ ਮੈਂ ਕਿਹਾ ਅੱਜ ਵੀ ਪੁਰਾਣੀਆਂ ਫੋਟੋਆਂ ਦੇਖੀ ਦੀਆਂ ਨਾ ਆਪਣੀਆਂ ਤੇ ਫਿਰ ਹੁੰਦਾ ਯਾਰ ਵਾਕਈ ਯਾਰ
0: ਮੈਨੂੰ ਚੇਤਾ ਆ ਜਾਂਦਾ ਵੀ ਯਾਰ ਇੰਨੇ ਪੁਰਾਣੇ ਆਪਾਂ
1: ਜਦੋਂ ਮੇਰੀ ਫੋਟੋ ਦਾ ਇੱਕ ਬੜਾ ਵਧੀਆ ਕਨਸੈਪਟ ਵਧੀਆ ਵਾ ਮੇਰੇ ਜਦੋਂ ਮੇਰੀ ਮੈਰਿਜ ਸੀ ਨਾ ਅਸੀਂ ਜਦੋਂ ਬਰਾਤ ਤੇ ਗਏ ਸੀ ਤੇ ਇੱਕ ਰਾਤ ਪਹਿਲਾਂ ਬੀਜੀ ਸਾਡੇ
0: ਥੈਂਕ ਯੂ ਜਸਵਾਲ
1: ਸਾਹਿਬ ਬੀਜੀ ਸਾਡੇ ਬਹੁਤ ਢਿੱਲੇ ਹੋ ਗਏ ਸੀ ਤੇ ਓਬਵੀਅਸਲੀ ਮੂਡ ਅਪਸੈਟ ਹੁੰਦਾ ਹੀ ਆ ਵੀ ਮਾਂ ਜੇ ਢਿੱਲੀ ਹੋਵੇ ਤੇ ਹੋਸਪਿਟਲਾਈਜ਼ ਹੋਵੇ ਤੇ ਭਰਾ ਵੀ ਬਰਾਤ ਤੇ ਨਹੀਂ ਆ ਸਕਿਆ ਤਾਂ ਮੈਂ ਤੇ ਮੇਰੇ ਫਾਦਰ ਸਾਹਿਬ ਜੀ ਤੇ ਮੇਰਾ ਮੂੰਹ ਉਤਰਿਆ ਸੀਗਾ ਤੇ ਮੈਨੂੰ ਬੜੀ ਵਧੀਆ ਫੋਟੋਗ੍ਰਾਫਰ ਨੇ ਕਹਿ ਕੇ ਗੱਲ ਕੀਤੀ ਨਾ ਉਹਨੂੰ ਪਤਾ ਲੱਗ ਗਿਆ ਸੀ ਵੀ ਇਹਨਾਂ ਦੇ ਪਰਿਵਾਰ 'ਚ ਇੱਦਾਂ ਹੈਪਨਿੰਗ ਹੋਈ ਇੱਕ ਰਾਤ ਪਹਿਲਾਂ ਮੈਨੂੰ ਕਹਿੰਦਾ ਵੀਰੇ ਮੰਮੀ ਤੇਰੇ ਠੀਕ ਰਹਿਣਗੇ ਤੂੰ ਇੱਕ ਵਾਰੀ ਹੱਸ ਕੇ ਫੋਟੋ ਚਲਾ ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਠੀਕ ਹੋ ਜਾਣਾ ਉਹਨੇ ਕਿਉਂਕਿ ਜੇ ਤੇਰੇ ਮੂੰਹ 'ਤੇ ਖੁਸ਼ੀ ਨਾ ਆਈ ਨਾ ਤੂੰ ਉਸ ਤੋਂ ਬਾਅਦ ਜਾ ਕੇ ਅੱਜ ਤੋਂ 6 ਮਹੀਨੇ ਬਾਅਦ ਜਾ ਕੇ ਤੂੰ ਕਹੇਗਾ ਯਾਰ ਵੀ ਉਦੋਂ ਮੈਂ ਐਵੇਂ ਉਦਾਸ ਰਿਹਾ ਮੈਂ ਤੇਰੇ ਮੂਮੈਂਟ ਸਮਝਦਾ ਜਿਵੇਂ ਮਰਜ਼ੀ ਕਰਕੇ ਸਮਾਈਲ ਹੈ ਤੇਰੀ ਫੋਟੋਆਂ ਸੋਹਣੀ ਆ ਜਾਣਗੀਆਂ ਤੇਰੇ ਲਈ ਵਧੀਆ ਰਹਿਣਗੀਆਂ ਉਹਦੀ ਗੱਲ ਐਡੀ ਵਧੀਆ ਲੱਗੀ 2-4 ਫੋਟੋਆਂ ਖਿੱਚ ਵਧੀਆ ਆਉਂਦੀ ਸੀ ਫਿਰ ਮੂੰਹ ਉਦੋਂ ਆਇਆ ਸੀ ਪਰ ਲੇਕਿਨ ਮੈਂ ਹੁਣ ਵੇਖਦਾ ਨਾ ਮੈਂ ਕਹਿੰਦਾ ਯਾਰ ਬੰਦੇ ਨੇ ਬੜੀ ਦੀ ਗੱਲ ਕੀਤੀ ਸੀ ਮਾਤਾ ਸਾਡੇ ਠੀਕ ਹੋ ਗਏ ਇਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਪਰ ਉਹ ਫੋਟੋਆਂ ਮੈਨੂੰ ਯਾਦ ਸੀ ਕਿਤੇ ਮੈਂ ਬਿਲਕੁਲ ਮੁਰਝਾ ਗਿਆ ਕਿਤੇ ਬੜਾ ਹੱਸ ਕੇ ਗੱਲਬਾਤ ਕਰਦਾ ਮੈਂ ਕਿਤੇ ਕੁਝ ਦੱਪਿਆ ਤੇ ਉਹ ਬੜੀਆਂ ਵਧੀਆ ਯਾਦਾਂ ਰਹੀਆਂ ਔਰ ਫੋਟੋ ਹਮੇਸ਼ਾ ਸੀ ਇੱਕ ਹੈਪੀਨੈਸ ਦਾ ਪ੍ਰਤੀਕ ਸਾਡੇ ਲਈ ਰਹੀ ਹੈ ਹਮੇਸ਼ਾ ਤੇ ਮੇਰੀ ਜਦੋਂ ਤੋਂ ਵੀ ਸ਼ੁਰੂ ਤੋਂ ਆਤ ਰਹੀ ਮੈਂ ਚਾਹੇ ਇੰਡੀਆ 'ਚ ਜਦੋਂ ਵੀ ਉਹ ਸੰਭਾਲੀ ਹੈ ਵੀ ਫੋਟੋਆਂ ਜਿੰਨੇ ਆਪਣੇ ਖੁਸ਼ੀ ਦੇ ਪਾਲ ਨੇ ਈਵਨ ਕਿ ਇੱਥੇ ਆਸਟ੍ਰੇਲੀਆ 'ਚ ਵੀ ਮੈਂ ਫੋਟੋਆਂ ਕਢਾ ਕੇ ਪ੍ਰਿੰਟ ਕੱਢ ਕੇ ਆਪਣੇ ਘਰ 'ਚ ਲਾਈਆਂ ਨੇ ਮੇਰੇ ਘਰ 'ਚ ਫੋਟੋਆਂ ਹੱਸ ਪੜੀ ਹੋਣੀ ਉਹ ਸਾਨੂੰ ਇੱਕ ਰਿਮਾਇੰਡ ਕਰਾਉਂਦੀਆਂ ਜਦੋਂ ਅਸੀਂ ਡੀਮੋਰਲਾਈਜ਼ ਹੁੰਦੇ ਨਾ ਵੀ ਖੁਸ਼ੀ ਦੇ ਪਲ ਰਿਮਾਇੰਡ ਕਰਦੇ ਵੀ ਇਹ ਵੀ ਪਲ ਮੈਂ ਜੀਏ ਨੇ ਅਤੇ ਅੱਗੇ ਵੀ ਮੈਂ ਜੀਆਂਗਾ ਖੁਸ਼ੀ ਵਾਲੇ ਪਲ ਇਹ ਖੁਸ਼ੀ ਵਾਲੇ ਪਲ ਆਪਾਂ ਹਮੇਸ਼ਾ ਕੈਦ ਕੈਮਰੇ ਜ਼ਿਆਦਾ ਕਰਕੇ ਰੱਖਦੇ ਹਾਂ ਅਤੇ ਫੋਟੋਆਂ ਜੇ ਤੁਹਾਡੇ ਕੋਲ ਖੁਸ਼ੀ ਦੇ ਪਲ ਵਾਲੀ ਹੈਗੀਆਂ ਤਾਂ ਜ਼ਰੂਰ ਕਢਾ ਕੇ ਉਹਦੇ ਲਾ ਕੇ ਰੱਖਿਆ ਕਰ ਤੁਹਾਨੂੰ ਵੱਖਰੀ એનર્ਜੀ ਦਿੰਦੀ ਹੈ ਫੋਟੋਆਂ
0: ਉਹ ਜਨਮ ਦਿਨ ਵਾਲੀਆਂ ਕਢਾ ਲੀਆਂ
1: ਉਹ ਨਹੀਂ ਕਢਾਈ ਉਹ ਨਹੀਂ ਕਢਾਈ ਉਹ ਤਾਂ ਚਲੀ ਗਈ
0: ਉਹ ਵੀ ਯਾਦਗਾਰ ਹੋ ਗਈ ਆ,
1: ਉਹ ਵੀ ਯਾਦਗਾਰ ਹੋ ਗਈ ਆ।
0: ਚਲੋ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ ਜੀ ਰੇਡੀਓ। ਹਾਂਜੀ 1674 AM

0: ਫੋਟੋ ਵੇਖੀ ਲੱਗਦਾ ਸੀ ਯਾਰ ਵੀ ਇਹਨਾਂ ਨੂੰ ਕਿਹਾ ਕਿ ਡਰੈਸਿੰਗ ਸੈਂਸ ਸਾਰਿਆਂ ਦੀ ਬੜੀ ਵਧੀਆ, ਸਾਰੇ ਬੜੇ ਸੋਹਣੇ ਤਿਆਰ ਹੋ ਕੇ ਬੈਠੇ ਆ, ਬੜਾ ਵਧੀਆ ਬੰਦਾ ਵੀ ਬੱਚੇ ਤੱਕ ਵੀ ਇਹ ਪੱਗਾਂ ਬੰਨੀ ਉਹਨਾਂ ਨੇ
1: ਇਸੇ ਕਰਕੇ ਅੱਜ ਕੱਲ ਹੁਣ ਫੇਰ ਵਾਪਸ ਉਹ ਪੁਰਾਣੇ ਟਾਈਪ ਦੇ ਕੱਪੜੇ ਪਾ ਕੇ ਤੇ ਵਿਆਹਾਂ ਵਿਆਹਾਂ ਤੇ ਕਈ ਕਰਨਾ ਸ਼ੁਰੂ ਹੋ ਗਏ ਜਾਂ ਪਾਰਟੀਆਂ ਤੇ ਉਹ ਵਾਲੀ ਲੁੱਕ ਦਿੱਤੀ ਜਾਂਦੀ ਹੈ। ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਤੁਹਾਨੂੰ
0: ਜਿਹੜੀ ਕਈ ਵਾਰੀ ਕਿਸੇ ਦਾ ਪ੍ਰੀ ਵੈਡਿੰਗ ਵਿਖਾ ਦਿੰਦੇ ਨੇ ਵੀ ਐਡੇ ਵੀ ਸਿੰਪਲ ਨਹੀਂ ਸੀ, ਆਪਣੇ ਬਜ਼ੁਰਗਾਂ ਦੀ ਗੱਲ ਕਰੀਏ ਉਹ ਇੰਨੇ ਵੀ ਸਿੰਪਲ ਨਹੀਂ ਸੀ ਵੀ ਉਹਨਾਂ ਦੀਆਂ
1: ਉਦੋਂ ਦੇ ਹਿਸਾਬ ਦੇ ਨਾਲ ਪੂਰਾ ਜ਼ੋਰ ਲਾਉਂਦਾ ਹਰ ਕੋਈ,
0: ਉਹ ਤਾਂ ਬੜਾ ਉਦੋਂ ਲੱਗਦਾ ਸੀ ਵਧੀਆ,
1: ਹਰ ਇੱਕ ਦੌਰ 'ਚ ਹਰ ਕੋਈ ਆਪਣਾ ਪੂਰਾ ਜ਼ੋਰ ਲਾਉਂਦਾ ਹੀ ਆ। ਹੁਣ ਆਪਾਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਈਏ, ਕੱਲ੍ਹ ਨੂੰ ਸਾਡੇ ਗਾਂ ਨਿਆਣੇ ਆ ਗਾਂ ਪੋਤਰਿਆਂ ਉਹ ਇਹੋ ਚੀਜ਼ਾਂ ਕਹਿਣੀਆਂ ਵੀ ਉਦੋਂ ਤਾਂ ਯਾਰ ਲੋਕ ਬੜੇ ਸਾਦੇ, ਕੀ ਤਾਂ ਉਹਨਾਂ ਕੀ ਕਰਨਾ ਗਾਂ ਕੀ ਨਹੀਂ ਕਰਨਾ
0: ਨਹੀਂ, ਪਰ ਸਾਡੇ ਕੋਲ ਕੰਪੈਰੀਜ਼ਨ ਨਹੀਂ ਸੀ ਨਾ, ਉਸ ਦਾ ਇਹੀ ਤਿਆਰ ਹੋਣਾ ਬੜਾ ਸੋਹਣਾ ਹੁੰਦਾ ਹੋਵੇ। ਉਦੋਂ ਤੱਕ ਜਾ ਮੈਂ ਮੈਨੂੰ ਮਾੜਾ ਤਾਂ ਕਹਿਣਗੇ ਜੇ ਮੇਰੇ ਤੋਂ ਸੋਹਣਾ ਕਿਸੇ ਹੋਰ ਨੇ ਵੇਖਿਆ, ਉਹਨੂੰ ਸਾਰੇ ਐਂ ਪਾਉਂਦੇ ਫਿਰਦੇ ਸੀਗੇ। ਆ ਜਿਹੜੀ ਜੁੱਤੀ 'ਚ ਕਾਲੀ ਪਾਈ ਸਭ ਦੀ ਇੱਕੋ ਵਰਗੀ ਜੁੱਤੀ ਹੁੰਦੀ ਸੀ, ਉੱਥੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ,
1: ਜਲਸਾ ਤੌਲੀ
0: ਤੇ ਪੈਰਾਂ ਤੇ ਖੁਸ਼ਕੀ ਵੀ ਹੁੰਦੀ, ਕਰੀਮ ਕਿਹੜਾ ਕੋਈ ਲੱਗ ਤੁਰਦਾ, ਉਹ ਸਰੋਂ ਤੇਲ ਫੜਦਾ ਹੀ ਹੱਥ ਤੇ, ਸਵੇਰ ਜਵਾਕਾਂ ਉੱਪਰ ਤਲੇ ਤੱਕ ਚੋਪੜ ਦੇ ਨਾਲੇ ਆਪਣੇ ਹੱਥਾਂ ਪੈਰਾਂ ਤੇ ਲਾ ਲੈਂਦੇ, ਸਰੋਂ ਦਾ ਤੇਲ ਜੀ ਸਾਰਾ ਵਿਆਹ ਵੇਖਿਆ ਜਾਂਦਾ ਹੁੰਦਾ ਸੀ,
1: ਤਾਂ ਉਹ ਤੇ ਜੁੱਤੀ ਨਹੀਂ ਲੱਗਦੀ, ਪੈਰ ਵੀ ਸਖਤੇ ਸੀ ਨਾ, ਹੁਣ ਅੱਜ ਕੱਲ੍ਹ ਕਿੰਨੇ ਪਾ ਲੈਣੀ ਆ,
0: ਹੁਣ ਤਾਂ ਸੁੱਖ ਨਾਲ ਤਾਂ ਕਰੀਮਾਂ ਬੜੇ ਆ ਗਏ, ਉਦੋਂ ਤਾਂ ਪਰਫਿਊਮ ਕਿੱਥੇ ਹੁੰਦੇ ਸੀ ਆਪਣੇ, ਉਦੋਂ ਪਰਫਿਊਮ ਵੀ ਨਹੀਂ ਹੁੰਦੇ ਸੀਗੇ,
1: ਉਦੋਂ ਨਹਾ ਲਓ ਤੇ ਪਰਫਿਊਮ ਹੀ
0: ਨਹਾ ਲਿਆ ਬਸ, ਕੋਈ ਨੀ ਕਦੇ ਮੁੜਕਾ ਫਿਰ ਕੀ ਹੋਇਆ, ਕੰਮ ਕਰਦੇ ਮੁੜਕਾ ਹੀ ਆ, ਕਿਹੜੀ ਗੱਲ ਆ, ਉਹ ਸਾਰਿਆਂ 'ਚ ਆਉਂਦਾ ਕਿ ਇਹਨੂੰ ਮਹਿਸੂਸ ਨਹੀਂ ਹੁੰਦਾ ਸੀ, ਉਹਨੇ ਨੱਕ ਮਰ ਗਿਆ ਸੀ ਸਾਰਿਆਂ ਦੇ।
1: ਨਹੀਂ ਵੈਸੇ ਤੇ ਆਪਣਾ ਇੱਕ ਸਮੇਂ ਤੱਕ ਤੁਹਾਨੂੰ ਯਾਦ ਹੋਣਾ ਇੱਤਰ ਜਿਹੜਾ ਮਾੜਾ ਸਮਝਿਆ ਜਾਂਦਾ ਰਿਹਾ, ਇੱਤਰ ਫਲੇਲਾ ਲਾ ਕੇ ਤੁਰਿਆ ਫਿਰਦਾ ਵੀ ਇਹ ਕੁਛ ਖੈਰ ਨਹੀਂ ਲੱਗਦੀ,
0: ਇੱਤਰ ਫਲੇਲਾ ਜਿਹੜਾ ਉਹਨੂੰ ਸਮਝਦੇ ਸੀ ਵੀ ਜਿਹੜੇ ਜਿੱਦਾਂ ਬੰਗਾਲ 'ਚ ਰਿਵਾਜ ਹੁੰਦਾ ਕੋਠਿਆਂ ਦਾ ਰਿਵਾਜ ਹੁੰਦਾ ਵੀ ਉੱਥੇ ਚੀਜ਼ਾਂ ਜਿਵੇਂ ਉਹ ਚਮੇਲੀ ਦੇ ਫੁੱਲ ਬੰਨ ਲੈਣੇ, ਇਹ ਉਹਨਾਂ ਦੇ ਕੰਮ ਚੰਗਾ ਨਹੀਂ ਸਮਝਦੇ,
1: ਕਿਸੇ ਨੂੰ ਅਟਰੈਕਟ ਕਰਨਾ,
0: ਅਟਰੈਕਟ ਕਰਨਾ ਯੈਸ,
1: ਉਹਦੇ ਲਈ ਵਰਤਿਆ ਜਾਂਦਾ
0: ਉਹਦੇ ਲਈ,
1: ਤਾਂ ਇੱਕ ਜਾਂ ਪਤਾ ਨਹੀਂ ਉਹ ਦੂਰ ਰੱਖਣ ਲਈ ਹੀ ਜਾਂ ਬਾਕੀ ਮੈਨੂੰ ਤਾਂ ਲੱਗਦਾ ਵੀ ਕੁਛ ਨਾ ਕੁਛ ਤਾਂ ਚੀਜ਼ਾਂ ਇਹ ਕੰਮ ਕਰਦੀਆਂ ਹੀ ਹੋਣਗੀਆਂ। ਚਲੋ
0: ਪਹਿਲਾਂ ਸਾਡੇ ਤਾਂ ਬਸ ਇਹ ਵੀ ਕਹਿੰਦੇ ਸੀ ਰਾਤ ਨੂੰ ਨਾ ਪਰਫਿਊਮ ਲਾਈ ਤਾਂ ਚੜੇਲਾ ਚਿੰਬੜ ਦੀ,
1: ਹਾਂ
0: ਇਹ ਵੀ ਕਹਿ ਦਿੰਦੇ ਜੀ,
1: ਵੈਸੇ ਤੇ ਰਾਤ ਦੀ ਤੇ ਆ ਵੀ ਰਾਤ ਨੂੰ ਤਾਂ ਵੈਸੇ ਵੀ ਨਹੀਂ ਤੁਹਾਨੂੰ ਲਾਉਣਾ ਚਾਹੀਦਾ ਕਿਉਂਕਿ ਮੁੜ ਕੇ ਤੁਹਾਡੀ ਨੀਂਦ ਵੀ ਡਿਸਟਰਬ ਹੁੰਦੀ ਹੈ, ਲੋੜ ਵੀ ਨਹੀਂ ਹੁੰਦੀ। ਅੱਜ ਕੱਲ੍ਹ ਤਰ੍ਹਾਂ ਤਰ੍ਹਾਂ ਦੀਆਂ ਫਰੈਗਰੈਂਸਾਂ ਲੋਕੀ ਵੇਚਣ ਲੱਗ ਪਏ ਵੀ ਆਹ ਰਾਤ ਨੂੰ ਤੁਸੀਂ ਲਾ ਲਓ ਆ ਕਰ ਲਓ, ਪਰ ਜੋ ਨੈਚੁਰਲ ਆ ਉਹ ਨੈਚੁਰਲ ਹੀ ਆ, ਹੁਣ ਆਂਟੇ ਲਾ ਲੈਸ ਤੁਸੀਂ ਉਹ ਆਪਣੇ ਆਪ ਲਵੈਂਡਰ ਲਵੁੰਡਰ ਦਿਸ ਦੈਟ ਇਹ ਤੁਸੀਂ ਉੱਦਾਂ ਫਰੈਸ਼ ਜਿਹੜੇ ਉਹ ਕਈ ਕਮਿਊਨਿਟੀਆਂ ਦੇ ਵਿੱਚ ਰੱਖਦੇ ਆ, ਉਹਨੂੰ ਉਹਦੇ ਨਾਲ ਥੋੜ੍ਹੀ ਜਿਹੀ ਉਹ ਹਵਾ ਦੀ ਸ਼ੁੱਧਤਾ ਜਾਂ ਉਹ ਸਾਰੀਆਂ ਚੀਜ਼ਾਂ ਮੰਨੀਆਂ ਜਾਂਦੀਆਂ। ਚਲੋ ਖੈਰ
0: ਆਪਾਂ,
1: ਹਾਂ ਆਪਾਂ ਵਾਪਸ ਆਉਂਦੇ ਹਾਂ ਫੋਟੋਆਂ ਵੱਲ, ਆਪਾਂ ਆਖਰੀ ਪੜਾਅ 'ਚ ਅਤੇ ਸਾਡੇ ਨਾਲ ਕੋਲਰ ਵੀ ਨੇ। ਉਸ ਤੋਂ ਪਹਿਲਾਂ ਦੱਸ ਦਈਏ ਕਿ ਜਦੋਂ ਆਪਾਂ ਹੁਣ ਇੰਡੀਆ ਵਾਲੇ ਪਾਸੇ ਆਉਂਦੇ ਹਾਂ ਅਤੇ ਇੰਡੀਆ 1840 ਦੇ ਵਿੱਚ ਜਾਂ ਉਸ ਦਹਾਕੇ ਦੇ ਵਿੱਚ ਸਬੂਤ ਮਿਲਦੇ ਨੇ, ਅਤੇ ਸਭ ਤੋਂ ਪਹਿਲੇ ਜਿਹੜੇ ਕਲਕੱਤਾ ਦੇ ਵਿੱਚ ਮਿਲਦੇ ਨੇ 1840 ਦੇ ਵਿੱਚ, ਕਿ ਉਦੋਂ ਕੈਮਰੇ ਦੇ ਇਸ਼ਤਿਹਾਰ ਜਿਹੜੇ ਆਉਣੇ ਸ਼ੁਰੂ ਹੋ ਗਏ ਸੀ।
0: ਓਕੇ,
1: ਇਹਦਾ ਮਤਲਬ ਵੀ ਕੈਮਰਾ ਵੀ ਆ ਗਿਆ, ਕੋਈ ਗੋਰਿਆਂ ਦਾ ਹੀ ਅਤੇ ਗੋਰਿਆਂ ਦੇ ਉਹਨਾਂ ਨੇ ਲੈਣੇ ਸੀ। ਅਤੇ ਪੰਜਾਬ ਦਾ ਜਿਹੜਾ ਇਤਿਹਾਸ ਹੈ ਫੋਟੋਆਂ ਦਾ, ਉਹਦੇ ਵਿੱਚ 1848 ਦੇ ਵਿੱਚ ਸਰੋਤ ਮਿਲਦੇ ਨੇ, ਜਦੋਂ ਲਾਹੌਰ ਦੇ ਵਿੱਚ ਡਾਕਟਰ ਮੈਕੋਸ਼ ਨੇ ਦੀਵਾਨ ਮੂਲ ਰਾਜ ਦੀ ਜਿਹੜਾ ਮੁਲਤਾਨ ਦਾ ਗਵਰਨਰ ਸੀ ਉਹਦੀ ਫੋਟੋ ਖਿੱਚੀ ਸੀ, ਅਤੇ ਨਾਲ ਫਿਰ ਮਹਾਰਾਜਾ ਦਲੀਪ ਸਿੰਘ ਦੀ ਫੋਟੋ ਖਿੱਚੀ ਸੀ। ਉਸ ਸਮੇਂ ਕਹਿੰਦੇ ਨੇ ਕਿ ਉਹ ਸਿਰਫ 10 ਸਾਲ ਦੀ ਉਮਰ ਸੀ। ਸੋ ਇਹ ਕੁਛ ਇੱਕ ਇਤਿਹਾਸਿਕ ਤਸਵੀਰਾਂ ਉਸ ਸਮੇਂ ਦੀਆਂ ਮਿਲਦੀਆਂ ਨੇ, ਪੁਰਾਣੇ ਸਬੂਤ ਜਿਹੜੇ ਮਿਲਦੇ। ਇਸ ਤੋਂ ਇਲਾਵਾ ਕੁਛ ਹੋਰ ਫੋਟੋਆਂ ਜਿਹੜੀਆਂ ਉਸ ਸਮੇਂ ਦੀਆਂ ਮਸ਼ਹੂਰ ਨੇ, ਜਿਹੜੀਆਂ ਤੁਸੀਂ ਸਿੱਖ ਨੈੱਟ ਦੇ ਉੱਤੇ ਜਾ ਕੇ ਵੀ ਵੇਖ ਸਕਦੇ ਹੋ। ਇਹਨਾਂ ਦੇ ਵਿੱਚ ਇੱਕ ਗ੍ਰੰਥੀ ਸਿੰਘ ਦੀ ਵੀ ਫੋਟੋ ਖਿੱਚੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਆਖਰੀ ਕਿਰਿਆਕਰਮ ਹੁੰਦਾ ਅਤੇ ਉਸ ਤੋਂ ਬਾਅਦ ਉਹਦੀ ਸਮਾਧੀ ਦੀਆਂ ਫੋਟੋਆਂ ਖਿੱਚੀਆਂ ਗਈਆਂ, ਉਹ ਮਿਲਦੀਆਂ ਨੇ। ਅਤੇ ਇਸ ਤੋਂ ਇਲਾਵਾ ਦਰਬਾਰ ਸਾਹਿਬ ਦੀ ਫੋਟੋ ਜਿਹੜੀ ਆ ਉਹ ਵੀ ਖਿੱਚੀ ਗਈ ਉਸ ਸਮੇਂ ਤੋਂ, ਉਹ ਅੱਜ ਵੀ ਤੁਸੀਂ ਵੇਖ ਸਕਦੇ ਹੋ। ਮੈਂ ਵੇਖ ਰਿਹਾ ਇਹ ਬ੍ਰਿਟਿਸ਼ ਲਾਇਬ੍ਰੇਰੀ ਦੀ ਜਿਹੜੀ ਵੈਬਸਾਈਟ ਹੈ ਨਾ ਉਹਦੇ ਉੱਤੇ ਤੁਸੀਂ ਜਾ ਕੇ ਤਾਂ ਵੇਖ ਸਕਦੇ। ਉਸ ਸਮੇਂ ਇਹ ਬਲੈਕ ਐਂਡ ਵਾਈਟ ਫੋਟੋ ਆ, ਅਤੇ ਵੇਖ ਲਓ ਇੱਕ ਫੋਟੋ ਕਿੱਦਾਂ ਇੱਕ ਇਤਿਹਾਸ ਬਣ ਜਾਂਦੀ ਹੈ। ਤੋ ਉਹ ਤਾਂ ਇੱਕ ਤਰ੍ਹਾਂ ਦੇ ਨਾਲ ਇਹ ਉਦੋਂ ਕਿਸੇ ਨੇ ਇਸ ਨਜ਼ਰੀਏ ਨਾਲ ਨਹੀਂ ਵੇਖਿਆ ਹੋਊਗਾ, ਪਰ ਹੁਣ ਇਹ ਇਸ ਸਮੇਂ ਦੇ ਵਿੱਚ ਇੱਕ ਇਤਿਹਾਸਿਕ ਦਸਤਾਵੇਜ਼ ਆ।
0: ਬਿਲਕੁਲ ਬਿਲਕੁਲ,
1: ਜਿਹੜੇ ਆਪਾਂ ਫੋਟੋ ਵੇਖ ਕੇ ਦੱਸਦੇ ਵੀ ਉਦੋਂ ਦਾ ਕਿੱਦਾਂ ਦਾ ਮਾਹੌਲ ਚਾਲ ਸੀ, ਵੀ ਉਦੋਂ ਕਿੰਨੀਆਂ ਕੁ ਇਮਾਰਤਾਂ ਸੀ ਜਾਂ ਕਿੰਨੀ ਕੁ ਉਦੋਂ ਜਿਹੜੀ ਉਹ ਹੋਈ ਸੀ ਆਪਣੀ ਮੀਨਾਕਾਰੀ ਕਿੰਨੀ ਕੁ ਹੋਈ ਸੀ ਜਾਂ ਕਿੱਦਾਂ ਦਾ ਔਰਾ ਕਿੱਦਾਂ ਦਾ ਸੀਗਾ। ਸੋ ਬਿਲਕੁਲ ਮੈਂ ਵੇਖਣਾ ਵੀ ਬਿਲਕੁਲ ਸਾਦਾ ਜਿਹਾ ਸੀ ਉਦੋਂ ਮਾਹੌਲ ਚਾਲ, ਕੋਈ ਬਹੁਤ ਜ਼ਿਆਦਾ ਉਹ ਨਹੀਂ। ਅਤੇ ਹੁਣ ਦਾ ਜੇ ਆਪਾਂ ਤੁਸੀਂ ਕੰਪੇਅਰ ਕਰੋ ਤਾਂ ਕਾਫੀ ਫਰਕ ਆ ਹੁਣ ਦਾ ਅਤੇ ਉਦੋਂ ਨਾਲੋਂ, ਹੈ ਨਾ। ਦਰਬਾਰ ਸਾਹਿਬ ਦੀ ਇਹ ਜਿਹੜੀ ਫੋਟੋ ਆ ਇਹ 1856 ਦੇ ਵਿੱਚ ਚਾਰਲਸ ਵਾਟਰਲੂ ਹਚਿਨਸਨ ਦੇ ਵੱਲੋਂ ਖਿੱਚੀ ਗਈ ਸੀ। ਸੋ ਇਹ ਤੁਸੀਂ ਜੇਕਰ ਵੇਖਣੀ ਹੈ ਤਾਂ ਜਾ ਕੇ ਤੁਸੀਂ ਵੇਖ ਸਕਦੇ ਹੋ। ਸੋ ਜੇ ਇਹ ਕੁਛ ਇੱਕ ਜਿਹੜੇ ਮੁੱਢਲੇ ਸਰੋਤ ਨੇ ਜਾਂ ਫਿਰ ਸਬੂਤ ਨੇ ਇਹ ਮਿਲਦੇ ਨੇ ਫੋਟੋਗ੍ਰਾਫੀ ਦੇ ਜਿਹੜੀ ਅਜੋਕੇ ਸਮੇਂ ਦੇ ਨਾਲ ਰਲਦਾ ਮਿਲਦਾ ਜਾਂ ਜਿਹੜਾ ਮਾਹੌਲ ਚੱਲ ਹੈ।
0: ਜੀ ਜੀ ਜੀ।
1: ਸੋ ਅੱਜ ਦੇ ਜੇ ਆਪਾਂ ਦੌਰ ਦੇ ਹਿਸਾਬ ਦੇ ਨਾਲ ਵੇਖੀਏ ਤਾਂ ਹੁਣ ਤਾਂ ਆਪਾਂ ਵੇਖਦੇ ਹਾਂ ਵੀ ਕਿਆ ਬਾਤਾਂ ਹੁਣ ਤਾਂ ਅੱਗੇ ਤੋਂ ਅੱਗੇ ਤਾਂ ਕਿਆ ਉਹ ਆਪਾਂ ਗੱਲਾਂ ਬਾਤਾਂ ਕਰ ਹੀ ਚੁੱਕੇ ਹਾਂ ਅਤੇ ਫੋਟੋਗ੍ਰਾਫੀ 'ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਫੋਟੋਆਂ 'ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੁਹਾਡੀ ਫੋਟੋ, ਤੁਹਾਡੇ ਪਰਿਵਾਰ ਦੀ ਫੋਟੋ ਜਾਂ ਫਿਰ ਫੋਟੋ ਦੇ ਨਾਲ ਜੁੜੀ ਕੋਈ ਤੁਹਾਡੀ ਯਾਦਗਾਰ, ਸੋ ਪੁਰਾਣੀਆਂ ਕੋਈ ਤਸਵੀਰਾਂ ਉਸ ਸਮੇਂ ਦੀਆਂ ਤੁਸੀਂ ਜਿੱਥੇ ਉਸ ਮਾਹੌਲ ਦੇ ਵਿੱਚ ਜਾ ਕੇ ਕੁਛ ਯਾਦ ਕੀਤਾ ਹੋਵੇ। ਰਿਚਰਡ ਜੀ ਵੀ ਇੱਕ ਫੋਟੋ ਸਾਂਝੀ ਕਰਦੇ ਨੇ ਆਪਣੀ ਨਾਲ, ਪੰਜਾਬੀ ਸ਼ਬਦ ਚੱਲ ਰਹੇ ਨੇ ਅਤੇ ਉਹ ਤੁਹਾਡੇ ਬਹੁਤ ਸਾਰੇ ਮੈਸੇਜ ਆਏ ਨੇ, ਉਹ ਆਪਾਂ ਅੱਗੇ ਚੱਲ ਕੇ ਪੜ੍ਹਦੇ। ਹੋਰ ਕੁਛ ਹੈਗਾ ਅੱਖਰਾਂ ਦੇ ਵਿੱਚ ਤੂੰ ਸਭ, ਨਹੀਂ ਤਾਂ ਫਿਰ ਆਪਾਂ ਐਂਡ ਦੇ ਵਿੱਚ ਆਪਾਂ ਅੱਖਰ
0: ਦੇ ਲਾਂਗੇ ਕਿਹੜੇ ਅੱਖਰ ਰਹਿ ਗਏ ਆ
1: ਜੀ, ਐਂਡ 'ਚ ਫਿਰ ਕਰਦੇ ਤੁਹਾਡੇ ਨਾਲ। ਅਤੇ ਨੈਕਸਟ ਸਾਡੇ ਨਾਲ ਨੀਤੂ ਜੀ ਨੇ ਅਤੇ ਰਿਚਰਡ ਜੀ ਨੇ, ਦੋ ਹੀ ਕਾਲਰ ਆਪਾਂ ਲੈ ਸਕਾਂਗੇ। ਹਾਂਜੀ ਨੀਤੂ ਜੀ, ਤੁਸੀਂ ਆਉਂਦੇ ਰਹੋ।
0: ਖਾਲੀ ਹੱਥ
1: ਬਿਜ਼ੀ ਕਹਿਣਾ ਚਾਹ ਰਹੇ ਆਪਣੇ ਆਪ ਨੂੰ,
0: ਅੱਜ ਖਾਲੀ ਹੱਥ ਨੀ ਹੈਗੀ।
2: ਅੱਜ ਮਤਲਬ ਹਾਂ ਬਿਜ਼ੀ ਸੀਗੀ ਕਿਉਂਕਿ ਗੈਸਟ ਨਹੀਂ ਆਣਾ, ਬਸ ਕੁਕਿੰਗ ਸ਼ੁਕਿੰਗ ਚੱਲ ਰਹੀ ਸੀਗੀ। ਹਾਂਜੀ, ਪਰ ਟੌਪਿਕ ਬੜਾ ਵਧੀਆ ਸੀ, ਰਿਹਾ ਨਹੀਂ ਗਿਆ ਤੇ ਬੜਾ ਵਧੀਆ। ਹਾਂਜੀ, ਮੈਂ ਨਾ ਫੋਟੋ ਤੇ ਆਨੀ ਆ, ਮੈਨੂੰ ਆਪਣੇ ਬਚਪਨ ਤੱਕ ਦੀ ਵੀ ਫੋਟੋ, ਤੁਸੀਂ ਮਤਲਬ ਕਈ ਕਹਿੰਦੇ ਨਾ ਕਿ ਏਦਾਂ ਕਿੱਦਾਂ ਯਾਦ ਹੋ ਸਕਦਾ ਇੰਨਾ ਛੋਟਾ ਟਾਈਮ ਦੀ ਗੱਲ ਕਰ ਰਹੇ ਹੋ, ਤੇ ਜਦੋਂ ਮੇਰੇ ਮੰਮਾ ਮੈਨੂੰ ਲੈ ਕੇ ਗਏ ਸੀ ਨਾ ਫੋਟੋ ਕਰਵਾਉਣ ਦੇ ਲਈ ਨਾ, ਮੇਰੇ ਤੇ ਮੇਰੇ ਬ੍ਰਦਰ ਦੀ, ਮੈਨੂੰ ਉਹ ਮੈਮਰੀ ਬਿਲਕੁਲ ਯਾਦ ਹੈ। ਮੈਂ 5-6 ਸਾਲ ਦੀ ਹੋਊਂਗੀ ਜਦੋਂ ਉਹ ਕਲਰਫੁਲ ਫੋਟੋ ਹੀ ਸੀਗੀ, ਉਹ ਨਾ ਬਲੈਕ ਐਂਡ ਵਾਈਟ ਨਹੀਂ ਸੀਗੀ ਉਸ ਟਾਈਮ ਚ, ਤੇ ਉਸ ਟਾਈਮ ਦੇ ਵਿੱਚ ਤਾਂ ਮੇਰੀ ਕੀ ਸਮਾਈਲ ਸੀ। ਮੇਰੇ ਬ੍ਰਦਰ ਨੂੰ ਨਾ ਉਹ ਨਾ ਮਾਚਿਸ ਨਾਲ ਖੇਡਦਾ ਹੁੰਦਾ ਸੀਗਾ, ਉਹਨੂੰ ਮਾਚਿਸ ਵਧੀਆ ਲੱਗਦੀ ਸੀ, ਤਾਂ ਮੇਰੇ ਮੰਮੀ ਨਾ ਉਹਨੂੰ ਕਹਿ ਰਹੇ ਸੀ ਬ੍ਰਦਰ ਦੇ ਅੱਗੇ ਰੱਖ ਰਹੇ ਸੀਗੇ ਕਿ ਵੀ ਉਹ ਫੋਟੋਗ੍ਰਾਫਰ ਨੂੰ ਕਿ ਇਹਦੇ ਅੱਗੇ ਮਾਚਿਸ ਰੱਖ ਦੋ, ਫਿਰ ਹੀ ਤੁਹਾਡੇ ਵੱਲ ਦੇਖੇਗਾ, ਇੱਦਾਂ ਕਰੇਗਾ। ਤੇ ਸਾਡੇ ਦੋਨਾਂ ਦੇ ਸੇਮ ਸੇਮ ਕੱਪੜੇ ਪਾਏ ਹੋਏ ਸੀ ਯੈਲੋ ਕਲਰ ਦੇ ਨਾ, ਤੇ ਜਿੱਦਾਂ ਹੇਅਰ ਬੈਂਡ ਉਹ ਬਿੰਦੀ ਲਗਾਉਣਾ ਲਗਾਈ ਹੋਈ ਸੀ ਛੋਟੀ ਜਿਹੀ ਨਾ, ਤੇ ਉਹ ਮੇਰੀ ਹਜੇ ਤੱਕ ਵੀ ਹੈਗੀ ਆ ਮੈਮਰੀ ਚ। ਤੇ ਜਦੋਂ ਮੈਂ ਵੱਡੀ ਹੋਈ ਹੈ ਨਾ, ਤੇ ਜਦੋਂ ਫੋਟੋ ਸੀ ਨਾ ਤਾਂ ਮੈਂ ਉਹ ਵੱਡੀ ਕਰਾਈ ਫੋਟੋ ਨਾ, ਹੁਣ ਅੱਜ ਵੀ ਸਾਡੇ ਡਰਾਇੰਗ ਰੂਮ ਚ ਲੱਗੀ ਹੋਈ ਆ ਸਾਡੇ ਦੋਨਾਂ ਦੀ ਫੋਟੋ ਨਾ, ਤੇ ਕਈ ਵਾਰ ਮੇਰਾ ਬੜਾ ਦਿਲ ਕਰਦਾ ਕਿ ਮੈਂ ਇੱਥੇ ਆਵਾਂ ਨਾ ਤੇ ਇੱਥੇ ਲੈ ਕੇ ਆਵਾਂ ਵੀ ਉਹ ਮੈਮਰੀਜ ਆਪਣੀ, ਮੈਂ ਇੱਥੇ ਰੱਖਾਂ ਤੇ ਤੁਹਾਡੀ ਗੱਲਾਂ ਅੱਜ ਟੌਪਿਕ ਤੋਂ ਮੈਨੂੰ ਯਾਦ ਆ ਰਿਹਾ ਕਿ ਮੈਂ ਪੱਕਾ ਹੁਣ ਇਹ ਚੀਜ਼ ਕਰੂੰਗੀ ਕਿ ਇੰਨੀ ਵਧੀਆ ਮਤਲਬ ਫੋਟੋ ਹੈ ਮੇਰੀ ਯਾਦ। ਤੇ ਹਾਂਜੀ, ਤੇ ਉਹ ਮੈਮਰੀ ਮੈਨੂੰ ਯਾਦ ਆ ਰਹੀ ਹੈ। ਤੇ ਇੱਕ ਮੈਨੂੰ ਯਾਦ ਆ ਰਿਹਾ ਹੈ ਜਦੋਂ ਕਲਰਫੁਲ ਫੋਟੋਆਂ ਸਟਾਰਟ ਹੋਈਆਂ ਸੀ ਨਾ, ਕਰੇਲ ਵਾਲੀ ਫੋਟੋ ਮੇਰੀ ਵੀ ਆ ਬਲੈਕ ਐਂਡ ਵਾਈਟ ਵਾਲੀ ਨਾ, ਉਹ ਜਦੋਂ 8th ਦੇ ਬੋਰਡ ਦੀ ਕਲਾਸ ਹੁੰਦੀ ਹੈ ਨਾ ਉਦੋਂ ਖਿੱਚਦੇ ਆ ਫੋਟੋ ਨਾ, ਉਦੋਂ ਬਲੈਕ ਐਂਡ ਵਾਈਟ ਹੀ ਲਗਾਉਣੀ ਹੁੰਦੀ ਆ, ਆਪਾਂ ਨੇ ਕਲਰਫੁਲ ਨੀ ਲਗਾਉਣੀ ਹੁੰਦੀ। ਉਦੋਂ ਸੀਗਾ ਵੀ ਅੱਛਾ ਏਦਾਂ ਫੋਟੋ ਖਿੱਚ ਰਹੀ ਹੈ, ਏਦਾਂ ਆ ਜਾਂਦੀ ਹੈ ਨਾ। ਤੇ ਮੇਰੀ ਨਾ, ਅਸੀਂ ਜਦੋਂ ਸਕੂਲ ਜਾਂਦੇ ਨਾ 9th-10th ਦੀ ਗੱਲ ਹੈ, ਮੇਰੀ ਨਾ ਫਰੈਂਡ ਸੀ ਤੇ ਉਹਦਾ ਨਾ ਬ੍ਰਦਰ ਫੋਟੋਗ੍ਰਾਫਰ ਹੀ ਸੀ, ਉਹਨੇ ਇੱਕ ਦਿਨ ਆਪਣੀਆਂ ਫੋਟੋਆਂ ਲੈ ਕੇ ਆਈ। ਉਹਨੇ ਹੁਣ ਆਬਵੀਅਸ ਫੋਟੋਗ੍ਰਾਫਰ ਹੈ, ਉਹਨੇ ਤਾਂ ਆਪਣੀ ਭੈਣ ਦੀਆਂ ਫੋਟੋਆਂ ਉਸ ਤਰੀਕੇ ਨਾਲ ਹੀ ਖਿੱਚਣੀਆਂ ਨਾ, ਜਿਸ ਫੋਟੋਗ੍ਰਾਫ ਹੈ ਨਾ ਕਿੱਦਾਂ ਸੋਹਣੀ ਵੀ ਸੀ ਕੁੜੀ ਨਾ। ਤੇ ਮੈਨੂੰ ਬੜਾ ਹੋਇਆ ਵੀ ਆਈ ਵੀ ਇਹ ਬੜਾ ਆਪਣੀਆਂ ਫੋਟੋਆਂ ਲੈ ਕੇ ਆਈ ਹੈ। ਤੇ ਮੇਰੇ ਨਾ ਮਾਸੀ ਜੀ ਦੇ ਦੋਨੋਂ ਬੇਟੇ ਫੋਟੋਗ੍ਰਾਫਰ ਨਾ, ਮੈਂ ਆਪਣੇ ਮਾਸੀ ਦੇ ਬੇਟੇ ਨੂੰ ਬੜੀ ਜਿੱਦ ਕੀਤੀ ਵੀ ਤੂੰ ਮੇਰੀਆਂ ਵੀ ਫੋਟੋਆਂ ਖਿੱਚ ਹਨਾ, ਤੇ ਏਦਾਂ ਕਰ ਗਿਆ। ਤੇ ਉਹਨੇ ਕਲਰਫੁਲ ਜਿੱਦਾਂ ਉਸ ਟਾਈਮ ਤਾਂ ਕੀ ਹੁੰਦਾ ਸੀ, ਅਸੀਂ ਸੂਟ ਹੀ ਪਾਉਂਦੇ ਸੀ ਉਸ ਟਾਈਮ ਤਾਂ, ਸਿਰਫ ਇੱਕ ਜੀਨਸ ਟੌਪ ਪਾਉਣਾ ਹੀ ਏਦਾਂ ਲੱਗਦਾ ਸੀ ਬੜੀ ਵੱਡੀ ਅਚੀਵਮੈਂਟ ਹੈ, ਵੀ ਆਪਾਂ ਉਹਦੇ ਚ ਫੋਟੋ ਕਰਾ ਲਈ ਨਾ, ਐਨਕਾਂ ਲਗਾ ਲਈਆਂ ਨਾ, ਸਾਈਡ ਤੇ ਫੇਸ ਤੇ ਫਿੰਗਰ ਜੀ ਰੱਖ ਲਈਆਂ, ਉਹ ਚੀਜ਼ਾਂ ਵੀ ਬੜੀਆਂ ਲੱਗਦੀਆਂ। ਤੇ ਉਹਨੇ ਫਿਰ ਫੋਟੋਆਂ ਖਿੱਚਦੀਆਂ, ਤੇ ਜਦੋਂ ਡਿਵੈਲਪ ਹੋ ਗਈਆਂ ਨਾ, ਮਤਲਬ ਉਹ ਤੁਸੀਂ ਸੀਨ ਨਾ ਮੇਰਾ ਅੱਜ ਵੀ ਯਾਦ ਆਉਂਦਾ ਕਿ ਪਾਣਾ ਵਰਤਿਆ। ਤੇ ਮੈਂ ਵੀ ਨਾ ਫੋਟੋਆਂ ਸਕੂਲ ਚ ਲੈ ਗਈ, ਉਹ ਜਿਹੜਾ ਇਨਵੈਲਪ ਹੁੰਦਾ ਨਾ, ਐਲਬਮ ਤਾਂ ਨਹੀਂ ਸੀਗੀ, ਮੈਨੂੰ ਵੀ ਬੜਾ ਚਾਅ ਆ, ਮੈਂ ਕਿਹਾ ਜੀ ਉਹ ਲੈ ਕੇ ਆਉਂਦੀ ਤਾਂ ਮੈਂ ਵੀ ਲੈ ਕੇ ਜਾਵਾਂ, ਮੈਂ ਵੀ ਦਿਖਾਵਾਂ। ਤੇ ਮੈਂ ਜਦੋਂ ਲੈ ਕੇ ਗਈ ਨਾ, ਉਹ ਹੱਥ ਚ ਮੇਰੀ ਕੋਈ ਬੁੱਕ ਹੋਊਗੀ, ਮੈਂ ਬੁੱਕ ਦੇ ਵਿੱਚ ਹੀ ਰੱਖ ਲਈਆਂ ਉਹ ਨਾ। ਤੇ ਸਾਡਾ ਜਿਹੜਾ ਸਕੂਲ ਸੀ ਘਰ ਤੋਂ 10 ਮਿੰਟ ਦੂਰੀ ਤੇ ਹੀ ਸੀਗਾ, ਤੇ ਆਉਂਦੇ ਆਉਂਦੇ ਕਿੱਥੇ ਨਾ ਉਹ ਗਿਰ ਗਈਆਂ ਫੋਟੋਆਂ ਨਾ। ਤੇ ਮੈਨੂੰ ਨੀ ਯਾਦ ਕਿ ਮੈਂ ਜਦੋਂ ਇੱਕ ਦੋ ਦਿਨ ਬਾਅਦ ਦੇਖੀਆਂ ਨਾ ਮੇਰੀਆਂ ਫੋਟੋਆਂ, ਤੇ ਮੇਰੇ ਮੰਮੀ ਨੂੰ, ਤੋਂ ਉਸ ਟਾਈਮ ਦੀ ਵੀਰ ਜੀ ਗੱਲ ਕਰਦੇ ਹੋ, ਟਾਈਮ ਕਿਹੋ ਜਿਹਾ ਹੁੰਦਾ ਸੀ, ਮੇਰੇ ਮੰਮੀ ਨੂੰ ਇੰਨੀ ਟੈਨਸ਼ਨ, ਹਾਏ ਮੇਰੀ ਕੁੜੀ ਦੀਆਂ ਫੋਟੋ ਗਿਰ ਗਈਆਂ, ਜੇ ਕਿਸੇ ਮੁੰਡੇ ਦੇ ਹੱਥ ਲੱਗ ਗਈਆਂ ਉਹਨਾਂ ਨੇ ਕਹਿਣਾ ਆਹ ਦੇਖਾ ਕੁੜੀ ਨੇ ਮੈਨੂੰ ਆਪ ਦਿੱਤੀਆਂ ਨੇ। ਵੀਰ ਜੀ ਮੈਂ ਰਾਤ ਨੂੰ ਸੌਂਦੀ ਨੀ ਸੀਗੀ, ਮੈਂ ਰਾਤ ਨੂੰ, ਮੈਨੂੰ ਇੰਨੀ ਟੈਨਸ਼ਨ ਮੇਰੀਆਂ ਫੋਟੋਆਂ ਹਾਏ ਕਿਵੇਂ ਗਿਰ ਗਈਆਂ। ਮੈਂ ਆਪਣੇ ਆਪ ਤੇ ਗੁੱਸਾ ਕਰਾਂ, ਉਹ ਕਿਹੜਾ ਦਿਨ ਸੀਗਾ ਮੇਰੇ ਦਿਮਾਗ ਚ ਆਇਆ ਕਿ ਮੈਂ ਫੋਟੋਆਂ ਲੈ ਕੇ ਗਈ ਨਾ, ਮੈਂ ਇੰਨਾ ਰੋਇਆ ਕਰਾਂ। ਹੁਣ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ, ਮੇਰਾ ਮੇਰੀਆਂ ਨਾ ਮਤਲਬ ਮੈਂ ਦੱਸ ਨੀ ਸਕਦੀ ਮੈਨੂੰ ਕੀ ਫੀਲ ਹੋ ਰਿਹਾ ਸੀ ਉਸ ਟਾਈਮ ਨਾ, ਤੇ ਹੁਣ ਵੀ ਮੈਨੂੰ ਉਹ ਸੀਨ ਯਾਦ ਆ ਰਿਹਾ। ਫਿਰ ਕੀ ਹੋਇਆ, ਮੈਂ ਬੜੀ ਦੁਆ ਕਰਿਆ ਕਰਨੀ ਮੇਰੀਆਂ ਫੋਟੋਆਂ ਮਿਲ ਜਾਣ ਕਿਸੇ ਭਲੇ ਮਾਨਸ ਦੇ ਹੱਥ ਲੱਗ ਜਾਣ ਮੇਰੀਆਂ ਫੋਟੋਆਂ। ਤੇ ਇੱਕ ਮਾਵਾਂ ਹੁੰਦੀਆਂ ਨੇ ਨਾ, ਬੜਾ ਹੁੰਦੀਆਂ ਜਿੱਦਾਂ ਹੁਣ ਗੋਰਿਆਂ ਜਿੱਦਾਂ ਆਪਾਂ ਗੋਰੇ ਬੋਲਦੇ ਦੇ ਫਾਈਨ ਬੇਟਾ ਇਟਸ ਓਕੇ ਵੀ ਵਿਲ ਫਾਈਨ ਇੱਦਾਂ। ਪਰ ਸਾਡੀਆਂ ਮਾਵਾਂ ਦਾ ਸਾਡੀਆਂ ਮਾਵਾਂ ਦਾ ਪਤਾ ਨੀ ਕਿੱਥੇ ਗਏ ਰਹੇ, ਇਹਨੂੰ ਕੀ ਅੱਗ ਲੱਗੀ ਸੀ ਫੋਟੋਆਂ ਲੈਂਦੀ ਉਹ ਸਾਰਾ ਮਾਂ। ਇੱਕ ਤਾਂ ਹੁੰਦਾ ਨਾ ਮਤਲਬ ਪਿਆਰ ਨਾਲ ਵੀ ਕਰੇ ਬੰਦੇ ਦਾ ਥੋੜਾ ਹੋਰ ਚਲੋ ਹੋਰ ਟੈਨਸ਼ਨ ਜ਼ਿਆਦਾ ਹੋ ਜਾਏ ਤੇਰੇ ਵੀ ਉਹਨੂੰ ਪਤਾ ਲੱਗ ਗਿਆ ਜੀ ਉਹ। ਫਿਰ ਕੀ ਹੋਇਆ, ਮੇਰੀਆਂ ਫੋਟੋਆਂ ਨਾ ਇੱਕ ਭਲੇ ਮਾਨਸ ਦੇ ਹੱਥ ਲੱਗੀਆਂ, ਵੀਰੇ ਦੇ ਹੱਥ ਲੱਗੀਆਂ, ਉਹ ਕੱਪੜਿਆਂ ਦੀ ਦੁਕਾਨ ਸੀ ਉਹਦੇ। ਉਹਦੇ ਉੱਤੇ ਜਿਹੜਾ ਪ੍ਰਿੰਟ ਸੀ ਨਾ, ਉਹ ਸਿੰਮੀ ਨਾਰ ਮਤਲਬ ਮੇਰੇ ਬ੍ਰਦਰ ਦਾ ਨਾਮ ਸੀ ਨਾ, ਉਹ ਮੈਨੂੰ ਜਾਣਦਾ ਸੀ ਮੇਰੇ ਭਰਾ ਨੂੰ, ਮੇਰੇ ਮਾਸੇ ਦੇ ਮੁੰਡੇ ਨੂੰ। ਉਹਨੂੰ ਲੱਗਿਆ ਕਿ ਇਹਦੀਆਂ ਹੀ ਹੋਣਗੀਆਂ ਨਾ, ਗਿਰੀਆਂ ਹੋਣਗੀਆਂ ਇੱਦਾਂ ਕਰਕੇ ਨਾ ਕੰਮ ਤੋਂ ਜਾਂਦਾ ਉਹਨੇ ਉਹਨੂੰ ਫੜਾਤੀਆਂ ਫੋਟੋਆਂ। ਤੇ ਉਹਨਾਂ ਨੇ ਵੀ ਨਾ ਮਤਲਬ ਮੇਰੀ ਮਤਲਬ ਪਹਿਲਾਂ ਕਿੰਨੇ ਦਿਨ ਦੱਸਿਆ ਨੀ ਹੈਗਾ, ਫਿਰ ਮੇਰੀ ਮੰਮੀ ਨੂੰ ਦੇ ਤੀਆਂ। ਤੇ ਫਿਰ ਜਦੋਂ ਮੇਰੇ ਮੰਮੀ ਨੂੰ ਆ ਕੇ ਦੱਸਿਆ ਨਾ, ਮੈਂ ਤੁਹਾਨੂੰ ਦੱਸ ਨੀ ਸਕਦੀ, ਉਹ ਕਹਿ ਜਾ ਖੁਸ਼ੀ ਦਾ ਪਲ ਸੀ ਕਿ ਮੇਰੀਆਂ ਫੋਟੋਆਂ ਵਾਪਸ ਆ ਗਈਆਂ। ਤੇ ਮੈਂ ਨਾ ਬੜੀ ਕੋਸ਼ਿਸ਼ ਕੀਤੀ ਉਹ ਬੰਦਾ ਮੈਨੂੰ ਮਿਲੇ, ਵੀ ਮੈਂ ਉਹਨੂੰ ਥੈਂਕਸ ਕਰਕੇ ਆਵਾਂ ਵੀ ਜਿਹਨੇ ਮੇਰੀਆਂ ਫੋਟੋਆਂ ਵੀ ਨਹੀਂ ਤਾਂ ਕੋਈ ਕੁਛ ਵੀ ਕਰ ਸਕਦਾ ਸੀ ਨਾ, ਵੀ ਉਹ ਇੰਨੀ ਵੱਡੀ ਚੀਜ਼ ਲੱਗ ਰਹੀ ਸੀ। ਤੇ ਕੁਦਰਤੀ ਟਾਈਮ ਪਾ ਕੇ ਮੈਨੂੰ ਪਤਾ ਲੱਗ ਗਿਆ, ਤੇ ਟਾਈਮ ਹੀ ਬੀਂਗ ਨਾ ਉਹ ਬੰਦਾ 8-10 ਸਾਲਾਂ ਬਾਅਦ ਸਾਡੀ ਗਲੀ ਦੇ ਵਿੱਚ ਹੀ ਨਾ ਰੈਂਟ ਤੇ ਆਇਆ ਵੀਰਾ ਉਹ। ਤੇ ਉਹਨੂੰ ਮੈਂ ਜਦੋਂ ਵੀ ਮਿਲਦੀ ਹਾਂ ਤਾਂ ਮਤਲਬ ਮੇਰੇ ਹੁਣ ਵੀ ਚਿਹਰਾ ਵੀ ਦੇਖੋ, ਦੁਨੀਆਂ ਚ ਇੰਨੇ ਚੰਗੇ ਚੰਗੇ ਲੋਕ ਵੀ ਨੇਗੇ। ਤੇ ਇਸ ਟਾਈਮ ਫੋਟੋਆਂ ਦੀ ਇਹ ਅਹਿਮੀਅਤ ਹੁੰਦੀ ਸੀ ਕਿ ਇੰਨਾ ਦੇਖ ਲਓ ਡਰ ਸੀ, ਤੇ ਹੁਣ ਅੱਜ ਕੱਲ ਦੇਖੋ
1: ਅੱਜ ਕੱਲ ਤਾਂ ਐਵੇਂ ਸੁੱਟ ਛੱਡਦੇ ਆ ਯਾਰ, ਚੱਕੋ ਕਿਹੜੀ ਚਾਹੀਦੀ ਹੈ,
0: ਕੋਈ ਵੀ ਖਿੱਚ ਲੈਂਦਾ,
1: ਇੱਕ ਪਾ ਦੇਣੇ ਬਾਕੀ ਆਪੇ ਬਣਾ ਲਓ।
2: ਉਹ ਟਾਈਮ ਬਹੁਤ ਉਹ ਸੀਗਾ ਕਿ ਜਦੋਂ ਮਿਲੀ ਆ ਨਾ, ਮੈਂ ਪਤਾ ਨੀ ਕਿਹੜੇ ਕਿਹੜੇ ਮੰਦਰ ਜਾ ਕੇ ਮੱਥਾ ਟੇਕਣਾ, ਗੁਰਦੁਆਰੇ ਦੇ ਬਾਹਰ ਜਾ ਕੇ ਦੇਖਣਾ, ਮੈਂ ਅੱਗੇ ਕੋਈ ਵੀ ਗਲਤੀ ਨਹੀਂ ਕਰੂੰਗੀ, ਕਿਤੇ ਇੱਦਾਂ ਦੀ ਗਲਤੀ ਨਹੀਂ ਕਰੂੰਗੀ, ਮੇਰੀਆਂ ਫੋਟੋਆਂ ਲੱਭ ਜਾਣ।
1: ਅੱਗੇ ਤੇ ਵੀ ਹੁੰਦਾ ਹੈ ਨਾ ਵੀ ਫੋਟੋ ਕਿਹਦੇ ਹੱਥ ਲੱਗੀ, ਟੂਣਾ ਕਰ ਦੂਗਾ ਕੋਈ,
0: ਹਾਂ ਕੁਛ ਵੀ ਸਦਾ
2: ਟੂਣਾ ਕਰ ਦੂਗਾ। ਤੇ ਹਾਂਜੀ, ਤੇ ਇਹ ਤਾਂ ਹੈ ਆ। ਤੇ ਇੱਕ ਨਾ ਮੈਨੂੰ ਹਾਸੇ ਵਾਲੀ ਗੱਲ ਦੱਸਦੀ ਆ, ਤੁਸੀਂ ਕਹਿ ਰਹੇ ਹੋ ਨਾ ਉਹ ਨਾ ਮਤਲਬ ਹੈਗੀ ਆ ਜਿਹੜੀ ਫੋਟੋ ਹੈ ਨਾ, ਮੈਂ ਕਾਫੀ ਟਾਈਮ ਸੰਭਾਲ ਕੇ ਰੱਖੀ, ਸਾਲ ਕੁ ਹੋ ਗਿਆ। ਉਹ ਵੀ ਨਾ ਇੱਕ ਜਿਹੜੀ ਸਟੋਰੀ ਹੈ ਨਾ, ਲਵ ਮੇਰੀ ਲਵ ਸਟੋਰੀ ਹੈ ਕਿ ਮੇਰਾ ਜਿੱਦਾਂ ਸੀਗਾ ਨਾ, ਮੈਂ ਆਪਣੇ ਹਸਬੈਂਡ ਨੂੰ ਦੱਸਿਆ ਤੇ ਉਹਦੀ ਫੋਟੋ ਰੱਖੀ ਹੋਈ ਸੀਗੀ ਮੈਂ। ਉਹ ਆਪਾਂ ਕਿਸੇ ਦਿਨ ਜ਼ਿਕਰ ਕਰਾਂਗੇ, ਹਾਈ ਉਹ ਤਾਂ ਮਤਲਬ ਬਹੁਤ ਲੰਬੀ ਚਲੀ ਜਾਊਗੀ, ਫਰਾਈਡੇ ਵਾਲੇ ਦਿਨ ਗੱਲ ਕਰਾਂਗੇ। ਸਾਲ ਕੁ ਪਹਿਲਾਂ ਹੀ ਮੇਰੇ ਹਸਬੈਂਡ ਨੇ ਗਿਰੀ ਕਿ ਮੈਂ ਦੇਖੋ ਇੰਨਾ ਚੀਜ਼ ਸੰਭਾਲ ਕੇ ਰੱਖੀ,
1: ਮਤਲਬ ਸਾਰੇ ਮੈਸੇਜ ਕਰਕੇ ਪੁੱਛਦੇ ਰਹਿੰਦੇ।
2: ਬਹੁਤ ਇੰਟਰਸਟਿੰਗ, ਉਹ ਤਾਂ ਤੁਸੀਂ ਕਹਿ ਲਗਾ ਲਓ ਕਿ ਫਿਲਮ ਬਣ ਸਕਦੀ ਹੈ ਉਸ ਤੇ, ਫਿਲਮ ਬੜੀ ਤਕੜੀ ਸਟੋਰੀ ਆ ਉਹ, ਦੇਖੋ ਮੈਂ ਫੋਟੋ ਸੰਭਾਲ ਕੇ ਰੱਖੀ ਹੋਈ
1: ਜੀ। ਤੂਰ ਸਾਹਿਬ ਨੇ ਛੁੱਟੀ ਲੈ ਲਈ ਜੀ,
2: ਬੇਸ਼ੱਕ
1: ਲਿੰਕ ਕ੍ਰੀਏਟ ਕਰਕੇ ਭਿਜਵਾ ਦਿਓ, ਪਰ ਇਹ ਵੀ ਮੁੜ ਕੇ ਫਿਰ ਜਵਾਬਦੇਹੀ ਸਾਡੀ ਹੋ ਜਾਂਦੀ।
2: ਨਹੀਂ ਨਹੀਂ ਉਹ ਸੁਣਾਵਾਂਗੇ ਕਿਸੇ ਦਿਨ, 2 parts ਬਣਨਗੇ ਉਹਦੇ ਵੀ, ਬਹੁਤ ਇੰਟਰਸਟਿੰਗ ਹੈ। ਅਦਰ ਅੰਦਰ ਸੁਣਦੇ ਰਹੋ, ਕੀ ਮਤਲਬ ਭੁੱਲ ਜਾਣਾ
0: ਮੇਰੀ ਗੱਲ ਸੁਣੋ, ਪਾਰਟ ਇੱਕ ਰੱਖੋ, ਗਾਣੇ ਨਾ ਗਾਇਆ ਜਾਣਾ ਵਿੱਚ, ਪਾਰਟ ਇੱਕ ਹੀ ਰੱਖੋ ਉਹਦਾ,
1: ਤੁਸੀਂ ਤੁਸੀਂ
2: ਬਾਕੀ ਇੱਕ ਨਾ ਜਿਹੜੀ ਆ ਭੈਣ ਜੀ ਦੱਸ ਕੇ ਗਏ ਨਾ ਕਿ ਮੇਰਾ ਬ੍ਰਦਰ ਬੜਾ ਏਦਾਂ ਹੁੰਦਾ ਸੀ ਕੱਬਾ ਏਦਾਂ, ਮੈਂ ਨਾ ਵਿਚਾਰੇ ਅੱਜ ਤਾਂ ਮੇਰਾ ਦਿਲ ਕਰੀ ਜਾਂਦਾ ਮੈਂ ਆਪਣੇ ਭਰਾ ਨੂੰ ਹੀ ਫੋਨ ਲਾਵਾਂ, ਉਹ ਤਾਂ ਇੰਨਾ ਭੋਲਾ ਮੇਰਾ ਭਰਾ, ਪਰ ਹੀ ਪੈਂਦਾ ਸੀਗਾ ਕਿ ਮੈਂ ਉਹੀ ਸੋਚਦੀ ਹਾਂ ਕਿ ਹਾਏ ਕਿੰਨਾ ਸਾਰੇ ਕਹਿੰਦੇ ਕਿ ਤੁਹਾਡਾ ਨੀਤੂ ਤੇ ਮਤਲਬ ਤੇਰੇ ਬ੍ਰਦਰ ਚ ਕਿੰਨਾ ਫਰਕ ਹੈਗਾ ਨਾ, ਉਹ ਕਿੱਦਾਂ ਬੋਲਦੇ ਹੋ, ਕਿੱਦਾਂ ਚੁੱਪ ਆ ਨਾ, ਇਹ ਹੁੰਦਾ ਵਿਚਾਰਾ ਬਹੁਤ ਭੋਲਾ ਉਹਦਾ,
0: ਉਹ ਤੁਹਾਡੇ ਕਰਕੇ ਚੁੱਪ ਹੋਣਾ ਵੀ
2: ਚਲੋ
1: ਕੋਈ ਨੀ ਫਿਰ।
3: ਥਾਰੀ
0: ਬਾਟ ਦੇਖ ਰਹੇ ਭਾਈ, ਚੜਵਾਈ ਸਭ ਆਵਾਂਗੇ, ਕੁਛ ਤਾਂ ਸੁਣਾਵਾਂਗੇ।
1: ਰਿਚਰਡ ਜੀ ਤੁਹਾਡੀ ਕਿਹੜੀ ਫੋਟੋ ਇਹਦੇ ਚ, ਤਿੰਨ ਜਾਣੇ ਹੋ,
3: ਮਾਈਕਲ ਪੀਟਰ ਐਂਡ ਮਾਈਸੈਲਫ ਔਰ तो मेरे डैड को शौक था बिकॉज
1: नहीं तू ही केड़े ओदे चो जेड़े डैड दे
3: डैड होते थे
1: ओके
3: तो मेरे डैड
1: ओ तू एक मिनट
0: थम जा भाई साहब थम जा थोड़ा जा थम जो
1: मैं पूछ रहा भी तू ही केड़े हो एदे च अपने डैडी दी कुछड़ चो तू ही के पीछे खले हो
4: आई एम एट द बैक हां पीछे हूं
1: पीछे हां चलो
4: फोन दसो मैं मॉम की तरह दिखते हैं माइकल और पीटर डैड की तरह दिखते हैं दे बोथ लुक ब्रिटिश
1: जी हाँ जी हुण दसो
4: हाँ जी तो मेरे डैड फर्नीचर का बिजनेस था तो वो कैटलॉग बनाते थे अपना तो उसके बाद फिर आनल ने मेरे बड़े भाई ने भी ये हॉबी शुरू किया और हमारे स्कूल में सिखाते थे फिफ्थ ग्रेड से तो मेरे बोथ माय एल्डर ब्रदर माय डैड एंड माइकल जो भी डायरेक्टर है प्रोड्यूसर है वो सब बचपन से ही दे ऑल वर फॉन्ड ऑफ दिस मैं और पीटर कभी इसमें घुसे नहीं तो आर्नल्ड और माइकल के पास अभी भी मेरे ख्याल में हर किस्म का कैमरा है दे प्रेजेंटेड मी आल्सो एसएलआर जो मेरे कबर्ड में पड़ा हुआ कहीं 20 साल से कभी नहीं निकाला
1: जी
4: एंड मेरे पास डीजीआई है वो भी कभी नहीं निकाला तो हाँ तो वेरी फॉन्ड मेमोरीज विद कैमरास
1: जी
4: तो और सब मतलब आर्नल्ड अभी भी ब्लैक एंड व्हाइट फोटो ही खींचता है एंड रील से ही खींचता है वो फोन से नहीं खींचता
1: ओके आजकल हुन लग पे फिर दोबारा पता ट्रेंड च आ गया
0: ओके
1: वो कहंदे आ पी ओ जड़ी ओ ग्रेन जी माड़े माड़े आंदे ना जड़ा टच आंदा ही ओ असल टच आ ते हुन फिर वापस जड़े प्रोफेशनल ने ना ओ कई हुन नेगेटिव वालियां खिचण लग पे फिर
0: ओके
4: हां
1: ओ कहंदे डिजिटल दे विच ओ नहीं स्वाद आंदा ਜਿੱਦਾਂ ਮੰਨ ਲਓ ਆਪਾਂ ਉਹਨੂੰ ਰੇਡੀਓ ਵੀ ਸੁਣਦੇ ਹਾਂ ਅਤੇ ਕਈ ਕਹਿ ਦਿੰਦੇ ਵੀ ਜਿਹੜੀ ਏਡੀ ਐਪਲੀਕੇਸ਼ਨ 'ਤੇ ਜੋ ਕਲੈਰਿਟੀ ਆ ਉਹਦੇ ਵਿੱਚ ਓਨਾ ਮਜ਼ਾ ਨਹੀਂ ਆਉਂਦਾ ਜਿੰਨਾ ਉਹ ਮਾੜੀ ਮਾੜੀ ਹਲਕੀ ਹਲਕੀ ਸਰਰ ਸਰਰ 'ਚ ਆਉਂਦਾ
0: ਸਰ ਸਰ
4: ਜਾਂਦੇ ਰੰਜੋਤ ਜੀ ਦੇ ਹੈ ਕਲਰ ਚਾਰਟ ਔਰ ਸਮਥਿੰਗ ਪਤਾ ਨਹੀਂ ਕਿਆ ਕਿਆ ਮੈਚ ਕਰਦੇ ਰਹਿੰਦੇ ਯੇ ਉਹ ਟੂ ਗੈਟ ਦ ਪਰਫੈਕਟ ਪਿਕਚਰ ਤੁਸੀਂ ਲੱਕੀਲੀ ਉਨਕੇ ਬੱਚੇ ਵੀ ਪੈਟ੍ਰਿਕ ਐਂਡ ਈਥਨ ਮਾਈਕਲ ਔਰ ਆਰਨਲਡ ਕੇ ਬੱਚੇ ਦੋਨੋਂ ਕਿਆ ਕਹਿੰਦੇ ਆ ਦੇ ਆਰ ਫੋਲੋਇੰਗ ਦੇਅਰ ਡੈਡਜ਼ ਫੁੱਟਸਟੈਪਸ
1: ओके
4: तो उन लोग को भी शौक है ब्लैक एंड व्हाइट फोटो खींचने का
1: वेरी नाइस नहीं कहीं बहुत बड़ा बढ़िया शौक है जो किसी ने
0: बड़ी सोनी फोटो
1: तो उधर अपना ही एक मजा होता ब्लैक एंड व्हाइट का भी हुण आपां वेखा कलर फोटो कई बार उन्हें ब्लैक एंड व्हाइट कर लिए तो ज्यादा सोहनी लगन लग पैंदी है ਕਈ ਫੋਟੋ ਆਪਾਂ ਉਹਦੇ ਚ ਅੱਜਕੱਲ ਹੁੰਦੀ ਹੈ ਆਪਸ਼ਨ ਆਪਾਂ ਜਦੋਂ ਕਰ ਲੈਂਦੇ ਹਾਂ ਤੇ ਉਹ ਜ਼ਿਆਦਾ ਬੈਟਰ ਲੱਗਦਾ
0: ਕਲਰ ਬਹੁਤ ਵੇਖ ਰਹੀ ਵੇਖ ਲਿਆ ਬਲੈਕ ਐਂਡ ਵਾਈਟ ਇੱਕਦਮ ਆਈ ਸਾਨੂੰ ਤਾਂ ਜ਼ਿਆਦਾ ਅਟਰੈਕਟ ਲੱਗਦੀ ਹੈ ਫੋਟੋ ਅਦਰਵਾਈਜ਼
4: ਤਾਂ ਡੈਡ ਕੇ ਪਾਸ ਤੋਂ 60s ਸੇ ਕੈਮਰਾ ਥਾ ਤੋ ਆਰਨਲਡ ਕੇ ਪਾਸ ਵਹੀ ਕੈਮਰਾ ਹੈ ਜੋ ਵੋ ਯੂਜ਼ ਕਰਤਾ ਹੈ ਆਈ ਥਿੰਕ ਇਟ ਵਾਸ ਓਲੰਪਸ ਅਦਰਵਾਈਜ਼ ਦੇ ਵਾਸ ਪੈਂਟੈਕਸ ਦੇ ਵਾਸ ਮੋਨੋਲਟਾ
1: ਸੋ ਹਲੇ ਵੀ ਚੱਲਦਾ
4: ਹੋ ਦ ਮੋਸਟ ਪਪੂਲਰ ਬ੍ਰਾਂਡਸ ਦੈਟ ਟਾਈਮ ਕੈਨਨ ਐਂਡ ਦਿਸ ਵਨ ਕੇਮ ਲੇਟਰ
0: ਜੀ
1: ਪੈਨਾਸੋਨਿਕ ਵੀ ਆ ਗਿਆ ਹੈ ਬਾਅਦ ਚ ਛੇਤੀ ਕਿ ਨਹੀਂ
4: हाँ हाँ अब तो बहुत कुछ आ गया मैंने आपके स्टूडियो में सोनी पहले दफा देखा मैंने उससे पहले सोनी वीडियो कैमरा नहीं देखा था
1: okay.
0: था सोनी कब से
1: सोनी तो बहुत चर हो गया
0: सोनी पहले सोनी तो ये चलते थे इसमें
4: एंड देन ब्लैक मैजिक इज अनदर वन
1: ब्लैक मैजिक तो फिर वो प्रोफेशनल्स में आ जाता ना वो आम बंदे दे नहीं काम दा वो थोड़ा वो अलग गया होता पैटर्न होता यूज करने वाला भी बंदा चाहिए
0: कैमरे के साइज भी डिपेंड करते
4: हैं मित्तू को बोल के आपको एक दिलवाता हूं बिकॉज दे आर द स्पॉन्सर्स फॉर मित्तू
1: वाह थैंक यू
0: फिर कोई दिक्कत नहीं भाई
4: उसको लगाता हूं कुछ मक्खन आपके बर्थडे में एक ब्लैक मैजिक दिलवाते हैं
0: हां ये बात आपने बड़ी घनी सुथरी कही से
1: हाँ कल कल कल रॉय का भी बर्थडे ही ना
4: रॉय का कल रॉय का बर्थडे था हाँ
1: चलो ब्लेटेड हैप्पी
0: बर्थडे
1: हैप्पी बर्थडे टू यू हैप्पी बर्थडे टू यू हैप्पी बर्थडे टू यू ब्लेटेड हैप्पी बर्थडे टू यू रॉय रब तनु तंदुरुस्ती दवे चढ़ती कला दवे ते इसे तरह थोड़ा वधिया वधिया हसमुख सुभाव बनया रहे हेल्पफुल सुभाव इस तरह
4: के नाल बने रहे मतलब उससे बढ़िया बंदा मैंने देखा नहीं है तो मैंने कल उसको एक एनफील्ड दिया जो लकड़ी का बना था एंड उसमें मैंने इंग्रेव कराया मैं उसको रॉय भाई साहब बुलाता हूं तो एक साइड रॉय लिखा और दूसरे साइड भाई साहब
1: ओके
4: तो मैंने कल उसको एक वुडन एनफील्ड गिफ्ट किया बर्थडे के
1: अच्छा एनफील्ड ओके ओके
0: वाह
1: मैं एनफील्ड मिस कर गया
0: वुडन एनफील्ड
1: थैंक यू रिचर्ड जी
4: ओके जी
1: ਸਤਿ ਸ਼੍ਰੀ ਅਕਾਲ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਹੱਸਦੇ ਖੇਡਦੇ ਰਹੋ ਕੁਛ ਇੱਕ ਮੈਸੇਜ ਤੇ ਫਿਰ ਆਪਾਂ ਇਜਾਜ਼ਤ ਲਵਾਂਗੇ ਮਾਫੀ ਚਾਹੁੰਦੇ ਕਾਲਰ ਹੋਰ ਨਹੀਂ ਲੈ ਪਾਵਾਂਗੇ ਤੇ ਹਲੇ ਕਾਫੀ ਕੁਛ ਸਾਡੇ ਕੋਲ ਪੜ੍ਹਨ ਵਾਲਾ ਵੀ ਥੈਂਕ ਯੂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਇਹ ਫੋਟੋ ਮੇਰੇ ਪਾਪਾ ਜੀ ਦੀ ਆ ਤੇ ਪਾਪਾ ਜੀ ਦਾਦਾ ਜੀ ਮੇਰੇ ਦਿਲ ਦੇ ਬਹੁਤ ਨੇੜੇ ਦਲੇਰ ਤੇ ਜਿੰਦਾ ਦਿਲ ਇਨਸਾਨ ਰਿਟਾਇਰ ਹੋਏ ਨੇ ਇੰਡੀਅਨ ਆਰਮੀ ਸਿੱਖ ਰੈਜੀਮੈਂਟ ਦੇ ਵਿੱਚੋਂ ਤਿੰਨ ਲੜਾਈਆਂ ਲੜੀਆਂ ਉਹਨਾਂ ਨੇ ਪਾਕਿਸਤਾਨ ਤੇ ਬੰਗਲਾਦੇਸ਼ ਦੇ ਖਿਲਾਫ ਅਸੀਂ ਇਹਨਾਂ ਦੀ ਜੁੱਤੀ ਦੇ ਬਰਾਬਰ ਵੀ ਬਣ ਜਾਈਏ ਤਾਂ ਇਹੋ ਹੀ ਬਸ ਕੋਸ਼ਿਸ਼ ਆ ਸਰਦਾਰ ਤੇਜਾ ਸਿੰਘ ਕਹਿੰਦੇ ਕਿ ਨਾਂ ਹੈ ਇਹਨਾਂ ਦਾ ਧੰਨਵਾਦ ਜੀ ਧੰਨਵਾਦ ਤੁਹਾਡਾ ਦੀਪ ਜੀ ਬਹੁਤ ਸ਼ੁਕਰੀਆ ਤੇ ਮੋਹਨ ਜੀ ਕਹਿੰਦੇ ਕਿ ਐਵੇਂ ਤਾਂ ਨਹੀਂ ਗੁਰਦਾਸ ਮਾਨ ਨੇ ਕਿਹਾ ਕਮਲੀ ਯਾਰ ਦੀ ਕਮਲੀ ਨਾਲ ਇਹਨਾਂ ਨੇ ਫੋਟੋ ਭੇਜੀ ਹੈ ਤੁਹਾਨੂੰ ਪਤਾ ਨਹੀਂ ਇਹ ਫੋਟੋ ਦੇ ਨਾਲ ਸੰਬੰਧਿਤ ਆ ਜਾਂ ਕਿਸੇ ਕਾਲ ਦੇ ਨਾਲ ਸੰਬੰਧਿਤ ਆ ਪੁਰਾਣੀ ਫੋਟੋ ਇਹਨਾਂ ਨੇ ਭੇਜੀ ਹੈ ਕਹਿੰਦੇ ਕਿ ਮੇਰੇ ਮਾਸੀ ਮਾਸੜ ਕਨੇਡਾ ਤੋਂ ਆਏ ਸੀ ਉਹਨਾਂ ਨੇ ਖਿੱਚੀ ਸੀ 83-84 ਦੀ ਗੱਲ ਆ ਫੋਟੋ ਜਿਹੜੀ ਇਹਨਾਂ ਨੇ
0: ਹਾਂ ਉਦੋਂ ਬਾਹਰੋਂ ਆਉਂਦੇ ਕਰੇਜ਼ ਹੁੰਦਾ ਸੀ ਫੋਟੋ ਕੈਮਰੇ ਲੈ ਕੇ ਆਉਂਦੇ ਸੀ
1: ਬਾਹਰ ਵਾਲਿਆਂ ਦੀ ਨਿਸ਼ਾਨੀ ਇਹ ਹੁੰਦੀ ਸੀ ਉਹਨਾਂ ਕੋਲ ਕੈਮਰਾ ਹੁੰਦਾ ਹਨਾ ਫਿਰ ਜਾਂ ਕੈਮਰਾ ਪਰ ਜਦੋਂ ਬਾਹਰੋਂ ਕੋਈ ਜਾਂਦਾ ਹੁੰਦਾ ਸੀ ਤੇ ਉਹਨੂੰ ਬਾਹਰ ਵਾਲਾ ਤਾਂ ਹੀ ਸਮਝਿਆ ਜਾਂਦਾ ਸੀ ਵੀ ਜੇ ਤੋ ਕੋ
0: ਹੋਵੇ
1: ਇਹਦਾ ਮਤਲਬ ਇਹ ਬਾਹਰੋਂ ਆਇਆ ਵਾ
0: ਤੇ
1: ਹੁਣ ਵੇਖ ਲਓ ਤੁਸੀਂ ਕਿੱਥੇ ਪਹੁੰਚ ਗਏ ਗੱਲਾਂ ਜਸਵਾਲ ਸਾਹਿਬ ਕਹਿੰਦੇ ਕਿ ਕਾਰ ਠੀਕ ਹੈ ਜੀ ਬੈਡ ਬਾਦ ਅੱਛਾ ਬਾਦ ਨੂੰ ਬੈਡ ਦੇ ਨਾਲ ਇਹਨਾਂ ਨੇ ਜੋੜਿਆ ਠੀਕ ਹੈ ਜੀ ਬੱਸ ਰੇਡੀਓ ਕੈਲੰਡਰ ਰਾਮ ਅਤੇ ਕੁਛ ਅਕਰ ਸ਼ਾਇਦ ਇਹੋ ਜਿਹੇ ਨੇ ਅਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਰਣਜੋਤ ਜੀ ਕਹਿੰਦੇ ਕਿ ਮੈਂ ਬਣਾ ਲਈਆਂ ਨੇ ਐਲਸੀ ਦੀਆਂ ਪਿੰਨੀਆਂ ਕੱਲ੍ਹ ਜਸ਼ ਜੀ ਦੀਆਂ ਗੱਲਾਂ ਸੁਣ ਕੇ ਜੀ ਮੇਰੇ ਕੋਲ ਸਕੂਲ ਕਾਲਜ ਦੇ ਦਿਨਾਂ ਦੀਆਂ ਫੋਟੋਆਂ ਅੱਜ ਵੀ ਸਾਂਭੀਆਂ ਪਈਆਂ ਨੇ ਨਿੱਕੇ ਹੁੰਦਿਆਂ ਦੀਆਂ ਫੋਟੋ ਸਟੂਡੀਓ ਦੇ ਵਿੱਚ ਜਾ ਕੇ ਫੋਟੋਆਂ ਕਰਵਾਉਂਦੇ ਹੁੰਦੇ ਸੀ ਤਾਂ ਮੇਰੇ ਦੋਵੇਂ ਨਿੱਕੇ ਵੀਰ ਉੱਥੇ ਜਿਹੜਾ ਵੀ ਸਮਾਨ ਪਿਆ ਹੁੰਦਾ ਸੀ ਉਹ ਪਾ ਲੈਂਦੇ ਸਿਰ 'ਤੇ ਟੋਪੀ ਗਲ ਦੇ ਵਿੱਚ ਮਾਲਾ ਮੂੰਹ ਦੇ ਉੱਤੇ ਲਿਪਸਟਿਕ ਅਤੇ ਉਹ ਫੋਟੋਆਂ ਅਸੀਂ ਵੀ ਜਦੋਂ ਇਕੱਠੇ ਹੁੰਦੇ ਹਾਂ ਤਾਂ ਉਹਨਾਂ ਦੀਆਂ ਵਹੁਟੀਆਂ ਨੂੰ ਜ਼ਰੂਰ ਵਿਖਾਉਂਦੇ ਹਾਂ ਅਤੇ ਬੜਾ ਹੱਸਦੇ ਹਾਂ ਸੋਹਣਾ ਵਿਸ਼ਾ ਅਤੇ ਜਿਉਂਦੇ ਵਾਸਤੇ ਰਹੋ ਪਹਿਲੀਆਂ ਦੇ ਵਿੱਚ ਇੱਦਾਂ ਹੁੰਦਾ ਨਾ ਸਟੂਡੀਓ ਸਪੈਸ਼ਲ ਪਿੱਛੇ ਉਹਨਾਂ ਰੰਗ ਬਿਰੰਗਾ ਜਿਹਾ ਫੁੱਲ ਫਲ ਜਿਹੇ ਰੱਖੇ ਹੁੰਦੇ ਸੀ ਹੋਰ ਪਰੋਂ ਪੂੰਪ ਜੇ ਬਥੇਰਾ ਕੁਛ ਅਤੇ ਸਪੈਸ਼ਲ ਆਪਾਂ ਫੋਟੋ ਖਿਚਾਉਣ ਜਾਂਦੇ ਹੁੰਦੇ ਹਾਂ
0: ਸਟੂਡੀਓ ਦੇ ਵਿੱਚ
1: ਜਿਹੜੀਆਂ ਸ਼ੁਰੂ ਸ਼ੁਰੂ ਚ ਵੇਖਾ ਵਿਖਾਈ ਵਾਲੀਆਂ ਹੁੰਦੀਆਂ ਸੀ ਉਹ ਵੀ ਬੜੀਆਂ ਹੁੰਦੀਆਂ ਹੈ ਨਾ
0: ਮਤਲਬ
1: ਚੰਨੀ ਚੰਨੀ ਜੀ ਲੈ ਕੇ ਆਇਆ ਲੱਤ ਲੱਤ ਚਾੜ ਕੇ
0: ਉਹ ਵੀ ਫੋਟੋ ਹੁੰਦੀ ਸੀਗੀ ਸਪੈਸ਼ਲ ਫੋਟੋ ਭੇਜਦੇ ਮੁੰਡੇ ਪਰ ਉਸ ਤੋਂ ਜੇ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਜਦੋਂ ਮਤਲਬ ਕੈਮਰੇ ਵਾਲਾ ਤਾਂ ਬਹੁਤ ਦੂਰ ਦੂਰ ਦਾ ਵਾਸਤਾ ਨਹੀਂ ਸੀ ਨਾ ਉਦੋਂ ਵੀ ਸਿਰਫ ਮੂੰਹ ਮਹਿੰਦਰਾ ਦੱਸਿਆ ਜਾਂਦਾ ਸੀ ਜਦੋਂ ਵੀ ਕੋਈ ਲਾਗੀ ਜਾਂ ਨਾਈ ਆਉਂਦਾ ਸੀ ਵੀ ਫਲਾਣੇ ਦਾ ਮੁੰਡਾ ਹੈਗਾ ਜੇ ਕਿੰਨਾ ਕਾਦਾ ਹੀ ਨਾ ਕਾਦਾ ਹੈ ਵੇਖਣ ਨੂੰ ਐਂ ਆ ਉਹ ਤੋਂ ਆਈਡੀ ਲਾ ਲੈਂਦੇ ਸੀ ਵੀ ਹਾਂ ਵੀ ਚਲੋ ਸੋਹਣਾ ਸੁਨੱਖਾ ਹੋਣਾ
1: ਘਰਦਿਆਂ ਨੂੰ ਵੇਖ ਲੈਂਦੇ ਸੀ ਨਾ ਵੀ ਮਾਂ ਸੋਹਣੀ ਪਿਓ ਸੋਹਣਾ ਠੀਕ ਹੀ ਹੋਣਾ ਵਾ ਜੀ ਹੈ ਨਾ ਬਹੁਤੀਆਂ ਦੇਖਦੇ ਜਾਂ ਫਿਰ ਲਾਗੋਂ ਬੰਨੇ ਪਤਾ ਲੱਗ ਜਾਂਦਾ ਸੀ ਹਾਂ ਵੀ ਧੀ ਪੁੱਤ ਠੀਕ ਆ ਉਸੇ ਚੀਜ਼ ਤੋਂ ਹੀ ਆਈਡੀਆ ਲਾ ਜਾਂਦਾ
0: ਆਪਣੇ ਮਨ 'ਚ ਪਿਕਚਰ ਤਿਆਰ ਕਰ ਲੈਂਦੇ ਸੀ ਵੀ ਇੱਦਾਂ ਦਾ ਹੋਣਾ
1: ਬਿਲਕੁਲ ਸਤੀਸ਼ ਜੀ ਕਹਿੰਦੇ ਰਾਮ ਰਾਮ ਬਾਈ ਸਾਹਿਬ
0: ਭਾਈ ਸਾਹਿਬ ਰਾਮ ਰਾਮ
1: ਪ੍ਰਵੀਨ ਖੁਰਾਣਾ ਜੀ ਕਹਿੰਦੇ ਨੇ ਕਿ ਵਰਾਂਡਾ ਅੱਛਾ ਗੁਰਜੀਤ ਜੀ ਕਹਿੰਦੇ ਨੇ ਕਿ ਬੈਂਕ ਡਾਕਟਰ ਟੀਚਰ ਅਤੇ ਬੱਸ ਅਤੇ ਕਾਰ ਧੰਨਵਾਦ ਜੀ ਤੁਹਾਡਾ ਅਤੇ ਜਸਵੀਰ ਜੀ ਕਹਿੰਦੇ ਨੇ ਕਿ ਹੱਟ ਅੱਛਾ ਹਾਂ ਹੱਟ ਵੀ ਠੀਕ ਅਤੇ ਸੈਮੀ ਸਾਹਿਬ ਕਹਿੰਦੇ ਕਿ ਕਲਾਸ ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਨਾਸਾ ਅੱਛਾ ਨਾਸਾ ਨੂੰ ਨਾਸਾ ਨਾਲ ਜੋੜਦੇ ਆ ਓਕੇ ਠੀਕ ਆ ਅਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਹੋਪ ਐਵਰੀਥਿੰਗ ਡੂਇੰਗ ਵੈਲ ਅਤੇ ਅਰਜੈਂਟ ਨੀਡ ਹੈਲਪ ਅਤੇ ਟਰੈਵਲਿੰਗ ਟੂ ਇੰਡੀਆ ਸਪੈਸ਼ਲੀ ਟੂ ਅੰਮ੍ਰਿਤਸਰ ਅਤੇ ਕਹਿੰਦੇ ਨੇ ਕਿ ਏਬਲ ਟੂ ਕੈਰੀ ਸਮ ਇੰਪੋਰਟੈਂਟ ਡਾਕੂਮੈਂਟਸ ਮਾਈ ਬ੍ਰਦਰ ਕੈਨ ਕਲੈਕਟ ਦਾ ਡਾਕੂਮੈਂਟ ਫਰੋਮ ਐਨੀਵੇਅਰ ਇਨ ਪੰਜਾਬ ਅਤੇ ਜੇਕਰ ਕੋਈ ਲੈ ਕੇ ਜਾ ਸਕਦਾ ਤਾਂ ਅਤੇ ਜੇ ਕੋਈ ਆਉਂਦਾ ਹੈ ਮੈਸੇਜ ਤਾਂ ਜ਼ਰੂਰ ਤੁਹਾਨੂੰ ਦੱਸ ਦਿੰਦੇ ਹਾਂ ਜੀ ਧੰਨਵਾਦ ਤੁਹਾਡਾ ਅਤੇ ਸੋਨੂ ਚਾਹਲ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਟੀਮ ਹਾਂ ਜੀ ਬਸ ਕਹਿੰਦੇ ਕਿ ਮੈਂ ਹੁਣੇ ਲਾਇਆ ਰੇਡੀਓ ਅਤੇ ਆਪਣੀ ਫੋਟੋ ਦੀ ਗੱਲ ਹੋ ਰਹੀ ਆ ਜਾਂ ਗਰਲਫ੍ਰੈਂਡ ਦੀ ਫੋਟੋ ਨਹੀਂ ਫੋਟੋ ਦੀ ਹੋ ਰਹੀ ਆ ਜੀ ਤੁਸੀਂ ਮੈਂ ਗਰਲਫ੍ਰੈਂਡ ਦੀ ਵੀ ਵਿਖਾ ਸਕਦੇ ਹੋ ਕੁਝ ਵੀ ਡੋਂਟ ਮਾਈਂਡ
0: ਵੀ ਡੋਂਟ ਮਾਈਂਡ ਨਾ ਤਾਂ ਭਾਈ ਸਭ ਦੇਖਾਂਗੇ
1: ਇਹ ਸਾਡੇ ਤੱਕ ਹੀ ਰਹਿਣੀ ਬਸ ਇੱਥੇ ਰਹਿਣੀ ਆਪਾਂ ਕਿਹੜਾ ਵੀ ਉਹਨਾਂ
0: ਉਹਨਾਂ ਤਾਂ ਹੋਲੀ ਜਿਹਾ ਲਿਖਿਆ ਸੀ ਤੁਸੀਂ ਜ਼ੋਰ ਦੀ ਪੜਤਾ
1: ਨਹੀਂ ਚਲੋ ਫਿਰ ਕੀ ਫਰਕ ਪੈਂਦਾ ਧੰਨਵਾਦ ਜੀ ਰਾਧੇ ਰਾਧੇ
0: ਕਹਿੰਦੇ
1: ਮੰਗਲਮਈ ਹੋ ਸਭਕਾ ਅੱਛਾ ਅੱਜ ਕਾ ਦਿਨ ਅੱਜ ਦਾ ਦਿਨ ਜਿਹੜਾ ਵਾ ਆਸਟ੍ਰੇਲੀਆ ਦੇ ਵਿੱਚ ਸੌਰੀ ਡੇ ਦੇ ਵਜੋਂ ਵੀ ਮਨਾਇਆ ਜਾਂਦਾ ਸੋ ਇਹ ਸੌਰੀ ਡੇ ਇਸ ਕਰਕੇ ਕਿਉਂਕਿ ਆਪਾਂ ਜਾਣਦੇ ਹਾਂ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਕਿ ਕਾਫੀ ਸਾਰੀਆਂ ਧੱਕੇਸ਼ਾਹੀਆਂ ਜਿਹੜੀਆਂ ਇੱਥੋਂ ਦੇ ਮੂਲ ਨਿਵਾਸੀ ਹੈ ਐਬੋਰੀਜਨ ਹੇਟਰ ਸਟੇਟ ਉਹਨਾਂ ਆਈਲੈਂਡਸ ਉਹਨਾਂ ਦੇ ਨਾਲ ਕਾਫੀ ਸਾਰੀਆਂ ਜਿਹੜੀਆਂ ਧੱਕੇਸ਼ਾਹੀ ਹੋਈਆਂ ਤੇ ਉਸ ਤੋਂ ਬਾਅਦ ਫਿਰ ਅੱਜ ਦਾ ਦਿਨ ਇਸ ਕਰਕੇ ਚੁਣਿਆ ਗਿਆ ਕਿ ਜਿਹਦੇ ਵਿੱਚ ਉਹਨਾਂ ਨੂੰ ਸੌਰੀ ਕਿਹਾ ਜਾਵੇ
0: ਜੀ।
1: ਸੋ ਅੱਜ ਦਾ ਦਿਨ ਇਸ ਵਜ੍ਹਾ ਦੇ ਕਰਕੇ ਵੀ ਆਸਟ੍ਰੇਲੀਆ ਦੇ ਵਿੱਚ ਮਨਾਇਆ ਜਾ ਰਿਹਾ। ਸੋ ਕੁਛ ਇੱਕ
0: ਵਿਆਹ ਵੇਰੇ ਬੰਦੇ ਦਾ ਰੋਜ਼ ਹੀ ਸੌਰੀ ਡੇ ਹੁੰਦਾ ਵਿਚਾਰੇ ਦਾ, ਵਿਆਹ ਵੇਰੇ ਬੰਦੇ ਦਾ ਰੋਜ਼ ਹੀ ਸੌਰੀ ਡੇ ਹੁੰਦਾ।
1: ਹਾਂ ਉਹ ਇੱਕ ਅਲੱਗ ਸੌਰੀ ਹੁੰਦੀ ਆ, ਇਹ ਇੱਕ ਅਲੱਗ ਸੌਰੀ ਆ ਵੀ ਹਾਂ ਤੁਹਾਡੇ ਨਾਲ ਧੱਕਾ ਕੀਤਾ ਗਿਆ, ਕਿਉਂਕਿ ਇੱਕ ਸਮਾਂ ਹੀ ਜਦੋਂ ਇੱਕ ਸਮੇਂ ਨੂੰ ਲੋਸਟ ਜਨਰੇਸ਼ਨ ਦੇ ਵਜੋਂ ਵੀ ਜਾਣਿਆ ਜਾਂਦਾ, ਜਿਹੜੀ
0: ਪੂਰੀ ਦੀ ਪੂਰੀ,
1: ਹਾਂ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਉਹਨਾਂ ਦੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਉਸ ਤੋਂ ਬਾਅਦ ਫਿਰ ਹੁਣ ਉਸੇ ਚੀਜ਼ ਦੇ ਲਈ ਇੱਕ ਸੌਰੀ, ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੇ ਲਈ ਸੌਰੀ ਦਿਵਸ ਜਿਹੜਾ ਰੱਖਿਆ ਗਿਆ ਕਿ ਜੋ ਕੁਛ ਵੀ ਹੋਇਆ ਉਹਦੇ ਲਈ ਸੌਰੀ, ਅਤੇ ਗਾਂਹ ਜਿਹੜਾ ਸਾਰਾ ਕੁਛ ਠੀਕ ਠਾਕ ਰਹੇ। ਖੈਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਿੱਦਾਂ ਅਤੇ ਕਿੰਨਾ ਕੁ ਠੀਕ ਠਾਕ ਹੈ ਉਹ ਸਾਰੀਆਂ ਆਪਾਂ ਟਾਈਮ ਟੂ ਟਾਈਮ ਆਪਾਂ ਖਬਰਾਂ ਦੇ ਵਿੱਚ ਵੀ ਵੇਖਦੇ ਹਾਂ, ਇੱਥੋਂ ਦੇ ਜਿਹੜੇ ਅਲੱਗ ਅਲੱਗ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ। ਖਾਸ ਤੌਰ ਦੇ ਉੱਤੇ 26 ਜਨਵਰੀ ਨੂੰ ਵੀ ਆਪਾਂ ਉਹਦਾ ਰੰਗ ਵੇਖਦੇ ਹਾਂ, ਪਰ ਫਿਲਹਾਲ ਅੱਜ ਦਾ ਦਿਨ ਜਿਹੜਾ ਵਾ ਉਹ ਸੌਰੀ ਦਿਵਸ ਹੈ। ਜੇਕਰ ਇੱਧਰ ਉੱਧਰ ਕਿਤੇ ਤੁਸੀਂ ਵੇਖੋ ਕੋਈ ਪ੍ਰੋਗਰਾਮ ਤਾਂ ਉਹ ਇਸ ਵਜ੍ਹਾ ਕਰਕੇ ਹੋ ਰਿਹਾ ਹੋਊਗਾ, ਕਿਉਂਕਿ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇ ਉਹਨਾਂ ਦੇ ਕੋਲੋਂ ਮਾਫ਼ੀ ਦਿਵਸ ਜਿਹੜਾ ਉਹ ਮਨਾਇਆ ਜਾਂਦਾ ਕਿ ਜੋ ਤੁਹਾਡੇ ਨਾਲ ਹੋਇਆ ਜਾਂ ਜੋ ਤੁਹਾਡੇ ਨਾਲ ਉਦੋਂ ਕੀਤਾ ਗਿਆ ਉਹਦੇ ਲਈ ਅਸੀਂ ਸੌਰੀ, ਆਪਾਂ ਮਾਫ਼ੀ ਚਾਹੁੰਦੇ ਹਾਂ। ਅਤੇ ਅੱਜ ਗੱਲਾਂ ਬਾਤਾਂ ਸਾਡੀਆਂ ਫੋਟੋਆਂ ਦੀਆਂ ਚੱਲ ਰਹੀਆਂ ਸੀ ਅਤੇ ਪੰਜਾਬੀ ਦੀਆਂ ਚੱਲ ਰਹੀਆਂ ਸੀ, ਅਤੇ ਤੂਰ ਸਾਹਿਬ ਜੇਕਰ ਕੋਈ ਸ਼ੇਅਰ ਰਹਿ ਗਈ ਆ ਅਤੇ ਨਹੀਂ ਤਾਂ ਫਿਰ ਆਪਾਂ ਅੱਗੇ ਵਧੀਆ ਅਤੇ ਇਜਾਜ਼ਤ ਲਈਏ। ਟਾਈਗਰ ਜੀ ਆਪਣੇ ਮੰਮੀ ਡੈਡੀ ਦੀ ਫੋਟੋ ਭੇਜਦੇ ਨੇ, ਕਹਿੰਦੇ ਨੇ ਕਿ ਮੈਂ ਆਪਣੇ ਆਪਣੀ ਛਾਤੀ ਦੇ ਉੱਤੇ ਬਣਵਾਈ ਆ ਫੋਟੋ ਆਪਣੇ ਮੰਮੀ ਡੈਡੀ ਦੀ। ਧੰਨਵਾਦ ਜੀ, ਬਹੁਤ ਵਧੀਆ। ਅਤੇ ਕਹਿੰਦੇ ਕਿ ਹੋਮ ਮੇਡ ਚਿਕਨ ਅਤੇ ਸਿੰਗਾਪੁਰ ਨੂਡਲ ਕੱਲ੍ਹ ਦਾ ਡਿਨਰ ਸੀ। ਹਾਂਜੀ ਤੁਸੀਂ
0: ਕਾਫੀ ਜਿਹੜੇ ਅੱਖਰ ਲੋਕਾਂ ਦੱਸ ਦਿੱਤੇ ਜਿਵੇਂ ਕਲੰਕ ਹੈ, ਜਹਾਜ਼ ਹੈ, ਕਾਲਕਾ ਮਹਿਮ ਇੱਕ ਸ਼ਹਿਰ ਦਾ ਨਾਂ ਆ, ਡਾਲਡਾ ਵੀ ਆਪਣੀ ਹੋ ਚੁੱਕਿਆ ਸੀਗਾ, ਨਮਨ, ਕਈ ਇੱਦਾਂ ਦੇ ਵਰਡ ਨੇ ਜਿਹੜੇ, ਨਮਨ ਵੀ ਉਹਦੇ ਵਿੱਚ ਆ ਜਾਂਦਾ ਆ। ਉਸ ਤੋਂ ਬਾਅਦ ਤੁਹਾਡਾ
1: ਨਮਨ ਭੇਜਿਆ ਵੀ ਸੀ ਕਿਸੇ ਨੇ
0: ਭੇਜਿਆ, ਨਾ ਉਹ ਨਾਮ 'ਚ ਆ ਜਾਂਦਾ ਨਾ। ਅਤੇ ਖਮਖਾ ਸਾਡਾ ਹੋ ਹੀ ਗਿਆ ਸੀ ਖਮਖਾ। ਅਤੇ ਜਿਹੜੇ ਆਪਾਂ ਅੱਖਰਾਂ ਦੀ ਗੱਲ ਕੀਤੀ ਸੀ, ਜਿਹੜੇ ਪੰਜਾਬੀ 'ਚ ਕਈਆਂ ਨੇ ਕਿਹਾ ਸੀ ਵੀ ਅਸੀਂ ਸੈੱਟ ਨੂੰ ਕਿਤੇ ਹੋਰ ਕਹਿ ਦਿੰਦੇ ਹਾਂ ਸੈੱਟ ਜਾਂ ਇੰਗਲਿਸ਼ ਅੱਖਰ, ਉਹ ਇੰਗਲਿਸ਼ 'ਚ ਵੀ ਉੱਥੇ ਵਰਤੇ ਜਾਂਦੇ ਨੇ ਅਤੇ ਪੰਜਾਬੀ 'ਚ ਵੀ ਉੱਥੇ ਵਰਤੇ ਜਾਂਦੇ ਨੇ। ਸਾਡੇ ਕਈ ਅੱਖਰ ਇੱਦਾਂ ਦੇ ਨੇ ਜਿਵੇਂ
1: ਹੁਣ ਉਸਦਾ ਹਿੱਸਾ ਬਣ ਗਏ ਨੇ,
0: ਗਲਾਸ, ਗਲਾਸ ਨੂੰ ਅੰਗਰੇਜ਼ੀ 'ਚ ਵੀ ਗਲਾਸ 'ਚ ਹੀ ਵਰਤਿਆ ਜਾਂਦਾ ਜਿੱਥੇ ਗਲਾਸ ਦੀ ਲੋੜ ਪੈਂਦੀ ਹੈ, ਅਤੇ ਪੰਜਾਬੀ 'ਚ ਵੀ ਗਲਾਸ ਨੂੰ ਗਲਾਸ 'ਚ ਹੀ ਵਰਤਿਆ ਜਾਂਦਾ, ਲੇਕਿਨ ਅਸੀਂ ਇੰਗਲਿਸ਼ ਵਰਡ ਪਿੱਕ ਕਰ ਲਿਆ,
1: ਆਇਆ ਹੀ ਉੱਥੋਂ ਹੈ ਨਾ ਗਲਾਸ ਨੂੰ, ਸ਼ਾਇਦ ਸਾਡਾ ਨਹੀਂ ਪੁਰਾਣਾ, ਸ਼ਾਇਦ ਉੱਥੋਂ ਹੀ ਆਇਆ ਹੋਊਗਾ ਸ਼ਬਦ।
0: ਸੋਚ ਕੇ ਵੇਖ ਕਦੀ ਕਿਹਾ ਜੀ ਆਪਾਂ ਕੀ ਕਹਾਂਗੇ ਗਲਾਸ ਨੂੰ,
1: ਆਹੋ ਨਹੀਂ ਬਜ ਕੋਈ ਸ਼ਬਦ ਤਾਂ ਉਦੋਂ ਹੀ ਆਉਂਦਾ ਨਾ ਦੋ ਸਾਹਿਬ, ਜਿਹੜਾ
0: ਸੁਣਦੇ ਆਏ ਹਾਂ।
1: ਹਾਂ ਜਿਹੜੀ ਚੀਜ਼ ਮੰਨ ਲਓ ਸਾਡੇ ਕੋਲ ਪਹਿਲਾਂ ਹੈਗੀ ਆ ਅਤੇ ਇੱਦਾਂ ਨਹੀਂ ਆ ਵੀ ਗੋਰਿਆਂ ਨੇ ਆ ਕੇ ਉਹਦਾ ਨਾਮ ਬਦਲ ਦਿੱਤਾ, ਪਰ ਮੰਨ ਲਓ ਜਿਹੜੀ ਲੈ ਕੇ ਹੀ ਉਹ ਆਏ ਅਤੇ ਉਹ ਫਿਰ ਆਪਾਂ ਉਹਨਾਂ ਦਾ ਹੀ ਨਾਮ ਵਰਤਣਾ।
0: ਕਿੰਨੀਆਂ ਚੀਜ਼ਾਂ ਸਾਡੇ 'ਚ ਇੰਟਰਫੇਰੈਂਸ ਹੋ ਗਈਆਂ ਨਾ ਵਿੱਚ ਫੜ ਗਈਆਂ ਆ ਕੇ, ਪਰ ਬੁਰਾ ਨਹੀਂ ਕਹਾਂਗੇ ਸ਼ਾਇਦ ਜੇ ਅਸੀਂ ਉਹ ਚੀਜ਼ਾਂ ਅਡੋਪਟ ਕਰ ਲਈਆਂ ਸੀ ਅਤੇ ਇਹਨਾਂ ਮੁਲਕ ਜਾ ਕੇ ਵਸੇ ਹਾਂ ਅਤੇ ਸਾਨੂੰ ਉਹ ਚੀਜ਼ਾਂ ਸਮਝਾਉਣੀਆਂ ਸੌਖੀ ਰਹਿ ਗਈਆਂ, ਨਹੀਂ ਤਾਂ ਡੇ ਵਨ ਤੋਂ ਸਾਨੂੰ ਸ਼ੁਰੂਆਤ ਕਰਨੀ ਪੈਣੀ ਸੀ। ਭਾਸ਼ਾ ਮੇਰੇ ਹਿਸਾਬ ਦੇ ਨਾਲ ਇੰਟਰਫੇਰੈਂਸ ਨਹੀਂ ਕਰਦੀ, ਆਦਾਨ ਪ੍ਰਦਾਨ ਇਹ ਚੱਲਦਾ ਰਹਿਣਾ, ਕਿਸੇ ਨੇ ਤਾਂ ਆਦਾਨ ਪ੍ਰਦਾਨ ਕੀਤਾ ਹੋਣਾ, ਜਦੋਂ ਪਹਿਲੀ ਵਾਰ ਕਿਸੇ ਨੇ ਅੰਗਰੇਜ਼ੀ ਸੁਣੀ ਹੋਣੀ ਹੈ ਉਹਨੇ ਦੱਸਣਾ ਵੀ ਮੈਂ ਇਹਨੂੰ ਗਲਾਸ ਕਹਿੰਦਾ ਵਾ, ਤੂੰ ਇਹਨੂੰ ਕੀ ਕਹਿੰਦਾ ਵਾ, ਉਹਨੂੰ ਦੱਸਣਾ ਇੱਕ ਦੂਜੇ ਬਾਰੇ ਕਿਹੜੀ ਚੀਜ਼ਾਂ ਨੇ।
1: ਪਰ ਜਦੋਂ ਆਪਾਂ ਵਨਡੇ ਦੀ ਗੱਲ ਕਰ ਰਹੇ ਹਾਂ,
0: ਵਨਡੇ, ਹਾਂ ਵਨਡੇ ਦਾ ਵੀ ਹੁਣ ਕਈਆਂ ਨੂੰ ਹੁੰਦਾ ਵੀ ਵਨਡੇ ਕਹਿ ਦਿਓ ਫਲਾਣਾ ਕਿੱਥੇ ਗਿਆ ਵਨਡੇ ਗਿਆ, ਔਰ ਵਨਡੇ ਦਾ ਵੀ ਬੜਾ ਜਦੋਂ ਬ੍ਰਿਟਿਸ਼ ਆਰਮੀ ਦੇ ਵਿੱਚ ਆਪਣੇ ਬੰਦੇ ਕੰਮ ਕਰਦੇ ਹੁੰਦੇ ਸੀਗੇ ਤਾਂ ਉਹਨਾਂ ਨੂੰ ਇੱਕ ਦਿਨ ਦੀ ਛੁੱਟੀ ਮਿਲਦੀ ਹੁੰਦੀ ਸੀ, ਤੇ ਉਹ ਇੱਦਾਂ ਇੱਕ ਦੂਜੇ ਨੂੰ ਕਹਿੰਦੇ ਸੀ ਫਲਾਣਾ ਜੀ ਛੁੱਟੀ ਮਿਲੀ ਕਿੱਥੇ ਗਿਆ, ਉਹ ਵਨਡੇ ਗਿਆ, ਮਤਲਬ ਇੱਕ ਵਨਡੇ ਐਸੇ ਉਹ ਹੋਇਆ ਵਨਡੇ ਗਿਆ, ਉਹ ਵਨਡੇ ਐਸਾ ਸਾਡੇ 'ਚ ਵੜਿਆ ਨਾ, ਹੁਣ ਵਨਡੇ ਵਨਡੇ ਵੀ ਕਿੱਧਰ ਗਿਆ ਵਨਡਿਆ, ਤੂੰ ਵਨਡੇ ਗਿਆ ਹਾਂ ਕੱਲ, ਉਹ ਵਨਡੇ ਜਿਹੜਾ ਉਹ ਅੰਗਰੇਜ਼ੀ ਦਾ ਵਰਡ ਹੈ, ਉਹ ਵਨਡੇ ਹੋ ਗਿਆ,
1: ਉਹ ਪੰਜਾਬੀ ਦਾ ਆਪਾਂ
0: ਉਹ ਪੰਜਾਬੀ 'ਚ ਲਾ ਲਿਆ ਸੀ ਵਨਡੇ ਗਿਆ,
1: ਅਡੋਪਟ ਕਰ
0: ਭਲਕੇ ਅਸੀਂ ਵਨਡੇ ਜਾਣਾ ਜਾਂ ਕੁਛ ਵੀ ਇੱਦਾਂ ਕਹਿ ਦਿੰਦੇ ਨਾ ਦੂਰ ਜਾਣਾ ਕੁਛ ਵੀ ਕਹਿਣਾ, ਉਹ ਅਸੀਂ ਇੱਦਾਂ ਅਡੋਪਟ ਕੀਤਾ ਵੀ ਉਹ ਸਾਡਾ ਹੀ ਹੋ ਗਿਆ, ਛੱਡਣਾ ਨਹੀਂ ਸੀ ਇਹਨੂੰ, ਉਹ ਸਾਡੀ ਆਈਲੈਂਡਸ ਹੋ ਗਈ ਹੈ। ਬਾਕੀ ਫੋਟੋਆਂ 'ਚ ਮੈਂ ਇੱਕੋ ਗੱਲ ਜ਼ਿਆਦਾ ਜ਼ਿਆਦਾ ਜ਼ਰੂਰ ਸ਼ੇਅਰ ਕਰਾਂਗਾ, ਸਾਰੇ ਇਸ ਨਾਲ ਸਹਿਮਤ ਹੋਣਗੇ। 5ਵੀਂ 6ਵੀਂ 7ਵੀਂ ਜਦੋਂ ਸਾਡਾ ਮਿਡਲ ਸਕੂਲ ਹੁੰਦਾ ਸੀ, ਫਿਰ ਸੈਕੰਡਰੀ 'ਚ ਹੋ ਕੇ ਕਈ ਫੋਟੋਆਂ ਸਾਡੀਆਂ ਗਰੁੱਪ ਸੈਸ਼ਨ 'ਚ ਖਿੱਚੀਆਂ ਗਈਆਂ ਨੇ, ਅਤੇ ਕਈ ਚਿਹਰੇ ਜਿਹੜੇ ਬਚਪਨ 'ਚ ਸਾਡਾ ਸਾਥ ਛੱਡ ਗਏ ਸੀ, ਕਈ ਚਲੇ ਗਏ ਯਾਰ ਦੋਸਤ, ਕਈ ਕਿਵੇਂ ਚਲੇ ਗਏ, ਉਹ ਅੱਜ ਵੀ ਫੋਟੋਆਂ ਵੇਖੀਏ ਇੱਕ ਗੁੱਡ ਮੈਮਰੀਜ਼ ਸਾਡੇ ਕੋਲ ਰਹਿ ਜਾਂਦੀਆਂ ਵੀ ਸਾਡਾ ਇੱਕ ਯਾਰ ਦੋਸਤ ਹੁੰਦਾ ਸੀ, ਅਤੇ ਮੇਰੇ ਨਾਲ ਦੇ ਮੇਰੇ ਖਿਆਲ 5-6 ਮੁੰਡੇ 7 ਮੁੰਡੇ ਸਾਡੇ ਫਰੈਂਡਸ ਜਿਹੜੇ ਸਰਕਲ ਜਿਹੜਾ ਉਹ ਬਚਪਨ 'ਚ ਹੀ ਸਾਨੂੰ ਛੱਡ ਕੇ ਚਲਾ ਗਿਆ ਸੀਗਾ, ਉਹ ਵੀ ਇੱਕ ਮੈਮਰੀਆਂ ਨਾਲ ਨਾਲ ਸਾਡੀਆਂ ਚੱਲਦੀਆਂ, ਅਸੀਂ ਰੀਫਰੈਸ਼ ਕਰਦੇ ਹਾਂ ਆਪਣੇ ਆਪ ਨੂੰ ਵੀ ਯਾਦ ਕਰੀਦਾ ਵੀ ਯੈਸ ਵੀ ਹਾਂ ਫੋਟੋ ਦਾ ਵਾਕਿਆ ਸਾਡੇ 'ਚ ਬੜੀ ਅਹਿਮੀਅਤ ਰਹੇਗੀ, ਔਰ ਫੋਟੋ ਦਾ ਅੱਗੇ ਆਉਣ ਵਾਲਾ ਕੀ ਸਾਡੇ ਲਈ ਫਿਊਚਰ ਰਹੇਗਾ ਐਟਲੀਸਟ ਮੇਰੀ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਪੀੜ੍ਹੀ ਨੂੰ ਪਤਾ ਹੋਣਾ ਵੀ ਆਹ ਬੰਦਾ ਰਮੀਤ ਸਿੰਘ ਹੁੰਦਾ ਫੋਟੋ ਹੋਵੇਗੀ ਸੰਭਾਲ ਕੇ ਰੱਖੀ ਹੋਣੀ ਨਾ ਇਹ ਤਾਂ ਸਾਨੂੰ ਤਾਂ ਪਤਾ ਨਹੀਂ ਮੈਂ ਤਾਂ ਆਪਣੇ ਦਾਦਾ ਜੀ ਦੀ ਫੋਟੋ ਵੇਖੀ ਅਤੇ ਪੜਦਾਦੀ ਦੀ ਮੈਨੂੰ ਪਤਾ ਹੀ ਨਹੀਂ ਫੋਟੋ ਕਿੱਥੇ ਉਹਨਾਂ ਦੀ ਆ ਕੁਛ ਖਿੱਚੀ ਨਹੀਂ ਪਰ ਅਗਲੇ ਬੰਦੇ ਸਾਨੂੰ ਯਾਦ ਰੱਖਣਗੇ ਵੀ ਹਾਂ ਆਹ ਬੰਦਾ ਹੁੰਦਾ ਸੀ ਲਾਲ ਜੀ ਦੀ ਫੋਟੋ ਯਾਦ ਰੱਖਣਗੇ ਸਾਡੇ ਲਾਲ ਜੀ ਦਾਦਾ ਜੀ ਹੁੰਦੇ ਸੀ ਹੈ ਨਾ
1: ਲਾਲ ਜੀ ਦਾਦਾ ਜੀ
0: ਇਹ ਫੋਟੋ ਯਾਦ ਰੱਖੀ ਜਾਣਗੀਆਂ ਸ਼ੁਕਰੀਆ ਸਾਡੇ ਸਾਡੇ ਸਾਰਿਆਂ ਦਾ ਜੀ ਇੱਦਾਂ ਦੀ ਮੈਮਰੀ ਸਾਡੀਆਂ ਚੱਲਦੀਆਂ ਰਹਿਣੀਆਂ ਨੇ ਕੋਸ਼ਿਸ਼ ਕਰੀਦੀ ਹੈ ਵੀ ਆਪਾਂ ਸਾਰੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਸਾਡਾ ਸਾਰਾ ਦਿਨ ਚਰਿਆ ਸਾਡੀ ਰਹਿੰਦੀ ਹੈ ਉਹਦੇ 'ਚ ਥਕਾਵਟ ਤੋਂ ਹੱਟ ਕੇ ਵੀ ਯਾਦ ਰੱਖੀਏ ਵੀ ਅਸੀਂ ਸਾਡੇ ਉਹ ਖੁਸ਼ੀ ਦੇ ਪਲ ਹੁੰਦੇ ਸੀ ਜਿੰਨਾ ਅਸੀਂ ਖੁਸ਼ੀ ਦੇ ਪਲ ਨੂੰ ਰੀਮੈਂਬਰੀਜ਼ ਉਹਦੀਆਂ ਕਰਦੇ
1: ਰਹਾਂਗੇ
0: ਯਾਦ ਕਰਦੇ ਰਹਾਂਗੇ ਅਸੀਂ ਠੀਕ ਰਹਾਂਗੇ ਵੀ ਅਸੀਂ ਵਧੀਆ ਰਹਾਂਗੇ ਤਾਂ ਕਿ ਅਸੀਂ ਬੱਚਿਆਂ ਨੇ ਬੱਚਿਆਂ ਵਾਸਤੇ ਮੈਂ ਬੱਚਿਆਂ ਨੂੰ ਤਾਂ ਹੀ ਵਧੀਆ ਦੱਸਾਂਗਾ ਜੇ ਮੈਂ ਆਪ ਚੰਗਾ ਫੀਲ ਕਰ ਰਿਹਾ ਵਾਂ
1: ਬਿਲਕੁਲ
0: ਅਤੇ ਕਿਹਾ ਸੁਣਿਆ ਸਾਰਿਆਂ ਨੂੰ ਮਾਫ਼ ਹੋਵੇ ਜੀ ਔਰ ਬਾਕੀ ਇਹ ਵੀ ਇਸੇ ਤਰ੍ਹਾਂ ਆਪਣੇ ਆਪ ਨੂੰ ਖੁਸ਼ ਰੱਖੋ ਆਬਾਦ ਰਹੋ ਬਾਈ
1: ਚੜ੍ਹਦੀ ਕਲਾ ਚ ਰਹੋ ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਹਾਂਜੀ 1674 AM

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: Hi, this is Richard Chanda and you're hearing me on Radio Hanji 1674 AM.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਖਬਰਾਂ ਨੇ ਉਹ ਬਾਅਦ ਦੇ ਵਿੱਚ ਪਹਿਲਾ ਇੱਕ ਹਮਲਾ ਰੂਸ ਦੀ ਤਰਫ ਤੋਂ, ਹਾਲਾਂਕਿ ਕਈ ਸਾਲਾਂ ਤੋਂ ਇਹ ਹਮਲੇ ਚੱਲ ਰਹੇ ਨੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਨਾਲ ਸੋਮਵਾਰ ਦੇ ਦਿਨ ਫੋਨ ਦੇ ਉੱਤੇ ਗੱਲਬਾਤ ਹੋਈ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਰੂਸ ਦੇ ਆਪਣੇ ਹਮਰੁਤਬਾ ਦੀ ਮੰਗ ਦੇ ਉੱਤੇ ਹੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਰੂਸ ਦੀ ਹਾਲੇ ਟਿੱਪਣੀ ਸਾਹਮਣੇ ਨਹੀਂ ਆਈ ਹੈ, ਪਰ ਪਹਿਲਾਂ ਅਮਰੀਕਾ ਦਾ ਪੱਖ ਸੁਣ ਲਵੋ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਟੌਮੀ ਪਿਗਾਟ ਨੇ ਕਿਹਾ ਕਿ ਦੋਹਾਂ ਦੇ ਦਰਮਿਆਨ ਰੂਸ ਯੂਕਰੇਨ ਜੰਗ ਅਤੇ ਈਰਾਨ ਦੀ ਸਥਿਤੀ ਦੇ ਉੱਤੇ ਗੱਲਬਾਤ ਹੋਈ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਲਾਵਰੋਵ ਨੇ ਅਮਰੀਕਾ ਨੂੰ ਰੂਸ ਦੇ ਉਸ ਫੈਸਲੇ ਤੋਂ ਜਾਣੂ ਕਰਵਾਇਆ ਜਿਸ ਦੇ ਵਿੱਚ ਕੀਵ ਦੇ ਵਿੱਚ ਯੂਕਰੇਨੀ ਫੌਜ ਦੇ ਨਾਲ ਜੁੜੇ ਹੋਏ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਜਾਣਗੇ। ਰੂਸ ਨੇ ਅਮਰੀਕਾ ਨੂੰ ਹੁਣ ਇਹ ਕਹਿ ਦਿੱਤਾ ਕਿ ਉਹ ਯੂਕਰੇਨ ਦੇ ਉੱਤੇ ਹੋਰ ਹਮਲੇ ਬੋਲੇਗਾ ਔਰ ਤਿੱਖੇ ਹਮਲੇ ਬੋਲੇਗਾ। ਅਜਿਹੇ ਦੇ ਵਿੱਚ ਅਮਰੀਕਾ ਨੂੰ ਦੱਸ ਕੇ ਜਿਹੜਾ ਰੂਸ ਹਮਲੇ ਕਰਨ ਜਾ ਰਿਹਾ ਇਹ ਪਹਿਲੀ ਵਾਰ ਹੋਇਆ। ਇਹਨੇ ਪਿਛਲੇ 3-4 ਸਾਲਾਂ ਦੀ ਜੰਗ ਦੇ ਵਿੱਚ ਰੂਸ ਦੇ ਉੱਤੇ ਆਮ ਲੋਕਾਂ ਨਾਗਰਿਕ ਟਿਕਾਣਿਆਂ ਦੇ ਉੱਤੇ ਜਾਰੀ ਹਮਲਿਆਂ ਦੇ ਜਵਾਬ ਦੇ ਵਿੱਚ ਜਿਹੜੇ ਇਹ ਹਮਲੇ ਨੇ ਰਾਜਧਾਨੀ ਕੀਵ ਦੇ ਉੱਤੇ ਕੀਤੇ ਜਾਣਗੇ, ਇਹ ਕਹਿਣਾ ਸੀ ਰੂਸੀ ਵਿਦੇਸ਼ ਮੰਤਰੀ ਦਾ। ਹੁਣ ਅਮਰੀਕਾ ਵਾਲੇ ਹਮਲਿਆਂ ਦੀ ਗੱਲ ਕਰ ਲਈਏ। ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸਨੇ ਦੱਖਣੀ ਈਰਾਨ ਦੇ ਉੱਤੇ ਨਵੇਂ ਹਮਲੇ ਕੀਤੇ ਨੇ ਜਿਸ ਦੇ ਵਿੱਚ ਈਰਾਨੀ ਮਿਜ਼ਾਈਲ ਟਿਕਾਣਿਆਂ ਅਤੇ ਉਸਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਕਿ ਸਮੁੰਦਰ ਦੇ ਵਿੱਚ ਬਾਰੂਦੀ ਸੁਰੰਗਾਂ ਵਿਛਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਅਮਰੀਕੀ ਸੈਂਟਰਲ ਕਮਾਂਡ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਇਹ ਹਮਲੇ ਆਤਮ ਰੱਖਿਆ ਦੇ ਲਈ ਕੀਤੇ ਗਏ ਨੇ ਅਤੇ ਉਹਨਾਂ ਦਾ ਮਕਸਦ ਇਰਾਨੀ ਫੋਰਸਿਸ ਤੋਂ ਹੋਣ ਵਾਲਾ ਜਿਹੜਾ ਖਤਰਾ ਸੀ ਉਸ ਨੂੰ ਰੋਕਣਾ ਸੀ। ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਟਿਮ ਹੌਕਿੰਸ ਨੇ ਕਿਹਾ ਕਿ ਅਮਰੀਕੀ ਫੌਜ ਦੇ ਦੁਆਰਾ ਜੰਗਬੰਦੀ ਦੇ ਸਮਝੌਤੇ ਦੇ ਦਰਮਿਆਨ ਸੰਜਮ ਵਰਤਿਆ ਜਾ ਰਿਹਾ, ਫੌਜੀਆਂ ਦੀ ਰੱਖਿਆ ਵੀ ਕਰਨੀ ਹੋਏਗੀ। ਹਾਲਾਂਕਿ ਜੰਗਬੰਦੀ ਦਾ ਸਮਝੌਤਾ ਫਿਰ ਕਿੱਥੇ ਰਿਹਾ ਇਸ ਦਾ ਜਵਾਬ ਤਾਂ ਨਹੀਂ ਦਿੱਤਾ ਗਿਆ, ਪਰ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਈ ਨੇ ਕਿਹਾ ਕਿ ਅਮਰੀਕਾ ਦੇ ਨਾਲ ਸੰਘਰਸ਼ ਖਤਮ ਕਰਨ ਵਾਲਾ ਕੋਈ ਸਮਝੌਤਾ ਤੁਰੰਤ ਨਹੀਂ ਹੋਣ ਵਾਲਾ। ਉੱਧਰ ਹੌਕਿੰਸ ਨੇ ਦੱਸਿਆ ਹੈ ਕਿ ਇਹ ਹਮਲੇ ਬੰਦਰਾਬਾਸ ਦੇ ਕੋਲ ਕੀਤੇ ਗਏ ਨੇ। ਦੱਖਣੀ ਬੰਦਰਗਾਹੀ ਸ਼ਹਿਰ ਹੈ ਈਰਾਨ ਦਾ ਜਿੱਥੇ ਨੈਵਲ ਫੋਰਸਿਸ ਦੇ ਅੱਡੇ ਵੀ ਨੇ ਅਤੇ ਹੋਰਮੁਜ਼ ਸਟ੍ਰੇਟ ਦੇ ਇਹ ਬਿਲਕੁਲ ਨੇੜੇ ਮੌਜੂਦ ਹੈ। ਈਰਾਨ ਨੇ ਹਾਲੇ ਤੱਕ ਇਹਨਾਂ ਨਵੇਂ ਅਮਰੀਕੀ ਹਮਲਿਆਂ ਦੇ ਉੱਤੇ ਅਧਿਕਾਰਕ ਟਿੱਪਣੀ ਨਹੀਂ ਕੀਤੀ ਹੈ। ਦੱਸ ਦਈਏ ਕਿ ਇਸ ਦਾ ਅਸਰ ਈਰਾਨ ਅਤੇ ਅਮਰੀਕਾ ਦੇ ਦਰਮਿਆਨ ਸ਼ਾਂਤੀ ਸਮਝੌਤੇ ਦੇ ਉੱਤੇ ਪਏਗਾ, ਜ਼ਾਹਰ ਜੀ ਗੱਲ ਹੈ। ਮੱਧ ਪੂਰਬ ਦੇ ਵਿੱਚ ਅਜਿਹੇ ਅਮਰੀਕਾ ਨੇ ਜੰਗ ਜਿਹੜੀ ਛੇੜ ਰੱਖੀ ਹੈ ਈਰਾਨ ਦੇ ਉੱਤੇ, ਇਸ ਦਾ ਸੇਕ ਤਾਂ ਪੂਰੀ ਦੁਨੀਆ ਨੂੰ ਝੱਲਣਾ ਪੈ ਰਿਹਾ ਹੈ। ਹੁਣ ਪੈਟਰੋਲ ਡੀਜ਼ਲ ਤੋਂ ਬਾਅਦ ਕੰਪਰੈਸਡ ਨੈਚੁਰਲ ਗੈਸ ਯਾਨੀ CNG ਦੀਆਂ ਕੀਮਤਾਂ ਭਾਰਤ ਦੇ ਵਿੱਚ ਵਧੀਆਂ ਨੇ। ਮੰਗਲਵਾਰ ਯਾਨੀ ਅੱਜ ਦੇ ਦਿਨ ਤੋਂ CNG ਦੀ ਕੀਮਤਾਂ 'ਚ 2 ਰੁਪਏ ਦਾ ਵਾਧਾ ਹੋਣ ਜਾ ਰਿਹਾ। ਦੇਸ਼ ਦੀ ਰਾਜਧਾਨੀ ਦਿੱਲੀ 'ਚ CNG ਦੀ ਕੀਮਤ 83.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। 15 ਮਈ ਤੋਂ ਬਾਅਦ ਇਹ ਚੌਥਾ ਵਾਧਾ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ 3 ਵਾਰ CNG ਦੀਆਂ ਕੀਮਤਾਂ ਦੇ ਵਿੱਚ ਵਾਧੇ ਹੋ ਚੁੱਕੇ ਨੇ। ਪਹਿਲਾਂ 15 ਮਈ ਨੂੰ 2 ਰੁਪਏ ਵਧੀ ਸੀ, ਫਿਰ 18 ਰੁਪਏ ਨੂੰ 1 ਰੁਪਏ, ਫਿਰ 23 ਮਈ ਨੂੰ 1 ਰੁਪਏ ਅਤੇ ਹੁਣ ਕੁੱਲ ਮਿਲਾ ਕੇ ਪਿਛਲੇ 11 ਦਿਨ 'ਚ 6 ਰੁਪਏ ਕੀਮਤਾਂ ਵੱਧ ਚੁੱਕੀਆਂ ਨੇ। ਕਾਂਗਰਸ ਨੇ ਆਪਣੇ ਐਕਸ ਹੈਂਡਲ ਤੋਂ ਲਿਖਿਆ ਕਿ ਜਨਤਾ ਦੇ ਉੱਤੇ ਮਹਿੰਗਾਈ ਮੈਨ ਮੋਦੀ ਦਾ ਜਿਹੜਾ ਚਾਬੂਕਾ ਫਿਰ ਤੋਂ ਚੱਲਿਆ। CNG 2 ਰੁਪਏ ਮਹਿੰਗੀ ਕਰਕੇ ਨਰਿੰਦਰ ਮੋਦੀ ਆਪਣੇ ਅਮੀਰ ਦੋਸਤਾਂ ਦੇ ਲਈ ਆਮ ਜਨਤਾ ਨੂੰ ਲੁੱਟ ਰਹੇ ਨੇ। ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ 'ਚ ਪ੍ਰਤੀ ਲੀਟਰ 2.61 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2.71 ਰੁਪਏ ਦਾ ਵਾਧਾ ਕਰ ਦਿੱਤਾ ਸੀ। ਉੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਭਾਰਤ ਦੇ ਨਾਲ ਫ੍ਰੀ ਟ੍ਰੇਡ ਡੀਲ ਦੇ ਉੱਤੇ ਗੱਲਬਾਤ ਚੱਲ ਰਹੀ ਹੈ। ਮਾਰਕ ਕਾਰਨੀ ਦਾ ਮੰਨਣਾ ਹੈ ਕਿ ਭਾਰਤ ਦੇ ਨਾਲ ਇਹ ਡੀਲ ਹੋਣ ਤੋਂ ਬਾਅਦ ਕੈਨੇਡਾ ਦੇ ਲਈ ਇੱਕ ਵੱਡਾ ਬਾਜ਼ਾਰ ਖੁੱਲ੍ਹੇਗਾ ਜਿਹੜਾ ਕਿ ਕੈਨੇਡਾ ਦੇ ਲਈ ਵੀ ਫਾਇਦੇਮੰਦ ਹੋਏਗਾ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਮਾਰਕ ਕਾਰਨੀ ਨੇ ਆਪਣੇ ਅਧਿਕਾਰਕ ਅਕਾਊਂਟ ਤੋਂ ਲਿਖਿਆ ਕਿ ਅਸੀਂ ਭਾਰਤ ਦੇ ਨਾਲ ਫ੍ਰੀ ਟ੍ਰੇਡ ਡੀਲ ਦੇ ਲਈ ਇੱਕ ਬਹੁਤ ਵੱਡਾ ਬਾਜ਼ਾਰ ਖੋਲ੍ਹਣ ਦੇ ਬਾਰੇ ਗੱਲ ਕਰ ਰਹੇ ਹਾਂ। ਇਸ ਦੇ ਉੱਤੇ ਤੇਜ਼ੀ ਦੇ ਨਾਲ ਕੰਮ ਕਰ ਰਹੇ ਹਾਂ ਔਰ ਮੈਂ ਪਿਊਸ਼ ਗੋਇਲ ਦੇ ਨਾਲ ਗੱਲਬਾਤ ਵੀ ਕੀਤੀ ਹੈ ਤਾਂ ਕਿ ਅੱਗੇ ਦੀ ਜਿਹੜੀ ਇਸ ਪਾਸੇ ਦੀ ਪ੍ਰੋਸੈਸ ਆ ਉਸਨੂੰ ਦੇਖਿਆ ਜਾ ਸਕੇ। ਕੇਂਦਰੀ ਵਣਜ ਮੰਤਰੀ ਨੇ ਪਿਊਸ਼ ਗੋਇਲ ਭਾਰਤ ਦੇ ਵੈਸੇ 3 ਦਿਨਾਂ ਦੌਰੇ ਦੇ ਉੱਤੇ ਉਹ ਕੈਨੇਡਾ ਗਏ ਹੋਏ ਨੇ। ਇਹਨਾਂ ਦਿਨਾਂ ਦੇ ਦਰਮਿਆਨ ਭਾਰਤ ਅਤੇ ਕੈਨੇਡਾ ਨੇ ਸਾਲ 2026 ਦੇ ਅਖੀਰ ਤੱਕ ਕੈਲੰਡਰ ਵਰ੍ਹੇ ਦੇ ਅਖੀਰ ਤੱਕ ਆਰਥਿਕ ਸਾਂਝੇਦਾਰੀ ਸਮਝੌਤਾ ਯਾਨੀ CAPA ਨੂੰ ਪੂਰਾ ਕਰਨ ਦੇ ਲਈ ਸਾਲ 2030 ਤੱਕ ਆਪਸੀ ਵਪਾਰ ਨੂੰ 3 ਗੁਣਾ ਵਧਾਉਣ ਦਾ ਇੱਕ ਟੀਚਾ ਵੀ ਮਿਥਿਆ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੇ ਵਿੱਚ 12ਵੀਂ ਦੀ ਜਿਹੜੀ ਜਮਾਤ ਆ ਉਸਦੇ ਵਿਦਿਆਰਥੀ ਵੇਦਾਂਤ ਸ਼੍ਰੀਵਾਸਤਵ ਦੀ ਫਿਜ਼ਿਕਸ ਆਨਸਰ ਸ਼ੀਟ ਨੂੰ ਲੈ ਕੇ ਬੜਾ ਵਿਵਾਦ ਹੋਇਆ ਸੀ ਜੇਕਰ ਤੁਸੀਂ ਭਾਰਤ ਦੀਆਂ ਖਬਰਾਂ ਦੇ ਨਾਲ ਜਾਣੂ ਹੋ ਜਿਸ ਦੀ ਚਰਚਾ ਸੋਸ਼ਲ ਮੀਡੀਆ 'ਤੇ ਵੀ ਹੋਈ ਸੀ ਔਰ ਇਹ ਬੜਾ ਸੀਰੀਅਸ ਵਿਵਾਦ ਹੈ ਵੇਦਾਂਤ ਨੇ ਦੋਸ਼ ਲਗਾਇਆ ਸੀ ਕਿ ਰੀਵੈਲਿਊਏਸ਼ਨ ਪ੍ਰੋਸੈਸ ਦੇ ਤਹਿਤ ਉਸਨੇ ਜੋ ਸਕੈਨ ਕਾਪੀ ਡਾਊਨਲੋਡ ਕੀਤੀ ਉਹ ਉਸਦੀ ਨਹੀਂ ਕਿਸੇ ਹੋਰ ਦੀ ਸੀ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ CBSE ਜਿਹੜਾ ਭਾਰਤ ਦੇ ਵਿੱਚ ਇੱਕ ਕੇਂਦਰੀ ਪ੍ਰੀਖਿਆ ਬੋਰਡ ਹੈ ਔਰ ਵੱਡੀ ਗਿਣਤੀ 'ਚ ਵਿਦਿਆਰਥੀ ਭਾਰਤ ਭਰ ਦੇ ਅਲੱਗ ਅਲੱਗ ਸਕੂਲਾਂ 'ਚੋਂ CBSE ਦੀ ਪੜ੍ਹਾਈ ਦੇ ਤਹਿਤ ਸਿੱਖਿਆ ਹਾਸਲ ਕਰਦੇ ਨੇ ਪਿਛਲੇ ਦਿਨਾਂ 'ਚ ਇਹ ਵਿਵਾਦ ਚੱਲਿਆ CBSE ਦਾ ਕਿ CBSE ਦੀ ਆਨਸਰ ਸ਼ੀਟਸ ਜਿਹੜੀਆਂ ਨੇ ਉਹ ਠੀਕ ਢੰਗ ਦੇ ਨਾਲ ਰੀਵੈਲਿਊਏਟ ਵਿਦਿਆਰਥੀ ਉਦੋਂ ਕਰਵਾਉਂਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਇਮਤਿਹਾਨ ਵਧੀਆ ਹੋਇਆ ਸੀ ਪਰ ਉਹਨੇ ਨੰਬਰ ਨਹੀਂ ਆਏ ਜਿੰਨੇ ਉਹਨਾਂ ਦੇ ਆਉਣੇ ਚਾਹੀਦੇ ਸੀ ਅੰਕਾਂ ਨੂੰ ਰੀਵੈਲਿਊਏਟ ਕਰਵਾਉਣ ਦੇ ਲਈ ਯਾਨੀ ਮੁੜ ਪ੍ਰੀਖਣ ਕਰਵਾਉਣ ਦੇ ਲਈ ਹੀ ਇਹ ਪ੍ਰੋਸੈਸ ਕੀਤੀ ਜਾਂਦੀ ਹੈ ਇਸ ਵਿਵਾਦ ਤੋਂ ਬਾਅਦ ਵੇਦਾਂਤ ਨੂੰ ਜਿੱਥੇ ਕਈ ਲੋਕਾਂ ਨੇ ਸਪੋਰਟ ਕੀਤਾ ਉੱਥੇ ਹੀ ਉਸਦੀ ਟ੍ਰੋਲਿੰਗ ਵੀ ਕੀਤੀ ਗਈ ਹੈ ਇਸ ਨੂੰ ਲੈ ਕੇ ਐਂਟੀ ਨੈਸ਼ਨਲ ਤੱਕ ਕਹਿ ਦਿੱਤਾ ਗਿਆ ਹੁਣ ਇੱਕ 12ਵੀਂ ਜਮਾਤ ਦਾ ਵਿਦਿਆਰਥੀ ਐਂਟੀ ਨੈਸ਼ਨਲ ਕਿਹਾ ਜਾ ਰਿਹਾ ਉਹ ਵੀ ਉਦੋਂ ਜਦੋਂ ਉਹ ਸਿਰਫ ਇੰਨੀ ਕੁ ਮੰਗ ਕਰ ਰਿਹਾ ਕਿ ਉਸਨੇ ਸਹੀ ਆਨਸਰ ਦਿੱਤੇ ਸੀ ਪਰ ਉਸਦੇ ਅੰਕ ਉਸ ਨੂੰ ਵਾਜਬ ਨਹੀਂ ਜਾਪਦੇ ਉੱਤਰ CBSE ਨੇ ਸੋਮਵਾਰ ਦੇ ਦਿਨ ਐਕਸ ਦੇ ਵਿੱਚ ਲਿਖਿਆ ਅਤੇ ਕਿਹਾ ਕਿ ਡੀਅਰ ਵੇਦਾਂਤ ਫਿਜ਼ਿਕਸ ਆਨਸਰ ਸ਼ੀਟ ਨੂੰ ਲੈ ਕੇ ਜੋ ਤੁਹਾਡੀ ਚਿੰਤਾ ਸੀ ਉਸ ਦੇ ਉੱਤੇ ਸਾਡਾ ਧਿਆਨ ਦਿਵਾਉਣ ਦੇ ਲਈ ਧੰਨਵਾਦ ਸਮੀਖਿਆ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਲਈ ਗਈ ਹੈ ਤੁਹਾਡੀ ਆਨਸਰ ਸ਼ੀਟ ਦੀ ਸਹੀ ਕਾਪੀ ਤੁਹਾਡੀ ਰਜਿਸਟਰਡ ਈਮੇਲ ਪਤੇ ਦੇ ਉੱਤੇ ਭੇਜ ਦਿੱਤੀ ਗਈ ਹੈ ਨਾਲ ਹੀ ਲੋੜ ਮੁਤਾਬਕ ਤੁਹਾਡੇ ਨਤੀਜੇ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਵੀ ਕੀਤੀ ਜਾ ਰਹੀ ਹੈ ਅਸੀਂ ਤੁਹਾਡੇ ਧੀਰਜ ਦੀ ਸਰਾਹਨਾ ਕਰਦੇ ਹਾਂ ਅਤੇ ਤੁਹਾਨੂੰ ਸਹਿਯੋਗ ਦੇਣ ਦਾ ਲਗਾਤਾਰ ਵਾਅਦਾ ਕਰਦੇ ਹਾਂ ਦੱਸ ਦਈਏ ਕਿ ਫਿਲਹਾਲ ਸਿਰਫ ਇੱਕ ਵਿਦਿਆਰਥੀ ਨਹੀਂ ਹੈ ਬਲਕਿ 12ਵੀਂ ਦੇ ਬਹੁਤ ਸਾਰੇ ਵਿਦਿਆਰਥੀ ਐਸੇ ਨਿਕਲ ਆਏ ਨੇ ਉਹ ਵੱਖਰੀ ਗੱਲ ਹੈ ਕਿ CBSE ਦੀ ਤਰਫ ਤੋਂ ਇਸ ਦੇ ਉੱਤੇ ਕੋਈ ਖਾਸ ਟਿੱਪਣੀਆਂ ਨਹੀਂ ਦਿੱਤੀਆਂ ਜਾ ਰਹੀਆਂ 12ਵੀਂ ਜਮਾਤ ਦਾ ਰਿਜ਼ਲਟ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਔਨ ਸਕਰੀਨ ਮਾਰਕਿੰਗ ਯਾਨੀ OSM ਦੀ ਵਜ੍ਹਾ ਦੇ ਚੱਲਦਿਆਂ ਘੱਟ ਨੰਬਰ ਦਿੱਤੇ ਜਾਣ ਦਾ ਦੋਸ਼ CBSE 'ਤੇ ਮੜਿਆ ਸੀ ਜਿਸ ਦੇ ਬਾਰੇ ਕੱਲ੍ਹ ਦੇ ਦਿਨ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੇ ਵੀ ਸਵਾਲ ਖੜ੍ਹੇ ਕੀਤੇ ਸੀ ਉੱਥੇ ਕਰਨਾਟਕ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਅਤੇ ਮੰਤਰੀ ਮੰਡਲ 'ਚ ਫੇਰਬਦਲ ਦੀਆਂ ਅਟਕਲਾਂ ਦੇ ਦਰਮਿਆਨ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਹੈ ਕਿ ਉਹਨਾਂ ਨੂੰ ਕਾਂਗਰਸ ਹਾਈਕਮਾਨ ਨੇ 26 ਮਈ ਨੂੰ ਦਿੱਲੀ ਦੇ ਵਿੱਚ ਇੱਕ ਮੀਟਿੰਗ ਲਈ ਸੱਦਿਆ ਹਾਲਾਂਕਿ ਉਹਨਾਂ ਕਿਹਾ ਕਿ ਮੈਨੂੰ ਮੀਟਿੰਗ ਦੇ ਏਜੰਡੇ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਦਿੱਲੀ ਦੌਰੇ ਦੇ ਬਾਰੇ ਆਪਣੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ 26 ਨੂੰ ਸਵੇਰੇ 11 ਵਜੇ ਯਾਨੀ ਅੱਜ ਦੇ ਦਿਨ ਉਹਨਾਂ ਨੂੰ ਬਗੈਰ ਏਜੰਡੇ ਤੋਂ ਸੱਦਿਆ ਗਿਆ ਫਿਲਹਾਲ ਐਤਵਾਰ ਦੀ ਰਾਤ KC ਵੇਣੂਗੋਪਾਲ ਜੋ ਕਿ ਕਾਂਗਰਸ ਦੇ ਜਨਰਲ ਸਕੱਤਰ ਸੀ ਉਹਨਾਂ ਨੇ ਫੋਨ ਵੀ ਕੀਤਾ ਦੱਸ ਦਈਏ ਕਿ ਕਰਨਾਟਕ 'ਚ ਕਾਂਗਰਸ ਲੀਡਰਸ਼ਿਪ ਕਾਂਗਰਸ ਸਰਕਾਰ ਦੇ 20 ਮਈ ਨੂੰ 3 ਸਾਲ ਪੂਰੇ ਹੋਣ ਤੋਂ ਬਾਅਦ ਲੀਡਰਸ਼ਿਪ 'ਚ ਤਬਦੀਲੀ ਕੀਤੀ ਗਈ ਕੈਬਨਿਟ ਦੇ ਵਿੱਚ ਫੇਰਬਦਲ ਦੀਆਂ ਅਟਕਲਾਂ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਪਾਰਟੀ ਦੇ ਅਧਿਕਾਰਕ ਜਿਹੜੇ ਸੋਰਸਿਸ ਨੇ ਉਹਨਾਂ ਦੇ ਮੁਤਾਬਕ ਕਾਂਗਰਸ ਹਾਈਕਮਾਨ ਵੱਲੋਂ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ DK ਸ਼ਿਵ ਕੁਮਾਰ ਦੇ ਦਰਮਿਆਨ ਲੀਡਰਸ਼ਿਪ ਦੇ ਝਗੜੇ ਨੂੰ ਹੱਲ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਉੱਥੇ ਹੀ ਰਾਜਸਥਾਨ ਹਾਈਕੋਰਟ ਦੀ ਜੋਧਪੁਰ ਮੁੱਖ ਬੈਂਚ ਨੇ ਆਪਣੇ ਹੀ ਆਸ਼ਰਮ ਦੀ ਨਾਬਾਲਗ ਵਿਦਿਆਰਥਣ ਦੇ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਵੱਡੀ ਰਾਹਤ ਦਿੱਤੀ ਹੈ ਕਾਰਜਕਾਰੀ ਚੀਫ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਯੋਗੇਂਦਰ ਕੁਮਾਰ ਪੁਰੋਹਿਤ ਦੀ ਡਿਵੀਜ਼ਨ ਬੈਂਚ ਨੇ ਮੈਡੀਕਲ ਗਰਾਊਂਡ ਦੇ ਉੱਤੇ ਅੰਤਰਮ ਜ਼ਮਾਨਤ ਦੀ ਮਿਆਦ ਨੂੰ ਹੁਣ 7 ਜੁਲਾਈ ਤੱਕ ਵਧਾ ਦਿੱਤਾ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਰਾਹਤ 7 ਜੁਲਾਈ ਜਾਂ ਆਸਾਰਾਮ ਦੀ ਸਜ਼ਾ ਮੁਅੱਤਲੀ ਦੇ ਮਾਮਲੇ 'ਚ ਸੁਰੱਖਿਅਤ ਰੱਖੇ ਗਏ ਫੈਸਲੇ ਦੇ ਆਉਣ ਤੱਕ ਪ੍ਰਭਾਵੀ ਰਹੇਗੀ ਆਸਾਰਾਮ ਦੀ ਅੰਤਰਿਮ ਜ਼ਮਾਨਤ ਦੀ ਪਿਛਲੀ ਮਿਆਦ ਕੱਲ੍ਹ ਹੀ ਖਤਮ ਹੋ ਰਹੀ ਸੀ ਉਧਰ ਇੱਕ ਹੋਰ ਬਾਬਾ ਜੀ ਦੀ ਗੱਲ ਕਰ ਲਈਏ ਰੇਪ ਅਤੇ ਹੱਤਿਆ ਦੇ ਦੋਸ਼ ਦੇ ਵਿੱਚ ਸਿਰਸਾ ਡੇਰਾ ਚੀਫ ਬਾਬਾ ਰਾਮ ਰਹੀਮ ਨੂੰ ਸੋਮਵਾਰ ਦੇ ਦਿਨ ਇੱਕ ਵਾਰ ਫਿਰ ਤੋਂ ਪੈਰੋਲ ਦੇ ਦਿੱਤੀ ਗਈ ਔਰ ਇਹ 30 ਦਿਨ ਦੀ ਪੈਰੋਲ ਦਿੱਤੀ ਗਈ ਹੈ ਦੱਸ ਦਈਏ ਕਿ ਗੱਡੀਆਂ 4 ਗੱਡੀਆਂ ਦੇ ਕਾਫਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਬਾਹਰ ਲਿਆਂਦਾ ਗਿਆ ਜੇਲ੍ਹ ਤੋਂ ਬਾਰ ਬਾਰ ਮਿਲਣ ਵਾਲੀ ਪੈਰੋਲ ਨੂੰ ਲੈ ਕੇ ਹੁਣ ਸਵਾਲ ਵੀ ਉੱਠ ਰਹੇ ਨੇ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਸਜ਼ਾ ਜਿਹੜੀ ਸੀ ਅਗਸਤ 2017 ਦੇ ਵਿੱਚ ਸ਼ੁਰੂ ਹੋਈ ਸੀ ਪਰ ਇਸੇ ਸਾਲ ਜਨਵਰੀ ਮਹੀਨੇ 'ਚ ਵੀ 40 ਦਿਨ ਦੀ ਪੈਰੋਲ ਮਿਲੀ ਸੀ ਫਿਰ 15 ਫਰਵਰੀ ਨੂੰ ਵੀ ਸੁਨਾਰੀਆ ਜੇਲ੍ਹ ਵਾਪਸ ਪਹੁੰਚੇ ਸੀ ਪਰ ਜਿਹੜੀ ਪਹਿਲੀ ਪੈਰੋਲ ਸੀ ਉਹ ਮਾਂ ਦੀ ਬਿਮਾਰੀ ਨੂੰ ਲੈ ਕੇ ਮਿਲੀ ਸੀ। ਬਾਅਦ ਦੇ ਵਿੱਚ ਉਹ ਬਰਨਾਵਾ ਆਸ਼ਰਮ ਉੱਤਰ ਪ੍ਰਦੇਸ਼ 'ਚ ਵੀ ਚਲੇ ਗਏ। ਉਸ ਤੋਂ ਬਾਅਦ ਲਗਾਤਾਰ 12 ਵਾਰ ਬਾਗਪਤ ਦੇ ਆਸ਼ਰਮ 'ਚ ਵੀ ਰਹੇ। ਹੁਣ ਲਗਾਤਾਰ ਤੀਸਰੀ ਵਾਰ ਸਿਰਸਾ ਆਸ਼ਰਮ ਦੇ ਲਈ ਰਵਾਨਾ ਹੋਇਆ। ਦੱਸ ਦੇਈਏ ਕਿ ਹਾਲੇ ਜਿਹੜਾ ਡੇਰੇ ਤੋਂ ਆਈਆਂ 3 ਗੱਡੀਆਂ ਨੇ, 1 PCR ਦੀ ਸੁਰੱਖਿਆ ਵੀ ਸੀ ਜਿਸ ਦੇ ਵਿੱਚ ਰਾਮ ਰਹੀਮ ਨੂੰ ਰਵਾਨਾ ਕੀਤਾ ਗਿਆ ਹੈ। ਹਾਲ ਫਿਲਹਾਲ ਜਿਹੜੀ ਰਾਮ ਰਹੀਮ ਦੀ ਸਜ਼ਾ ਦੇ ਵਿੱਚ ਪੈਰੋਲ ਬਾਰ ਬਾਰ ਮਿਲ ਰਹੀ ਹੈ, ਉਸ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਵਿੱਚ ਸਵਾਲ ਜ਼ਰੂਰ ਉੱਠ ਰਹੇ ਨੇ। ਅਕਤੂਬਰ 2020 ਦੇ ਵਿੱਚ ਸ਼ੁਰੂਆਤ ਕਰ ਦਿੱਤੀ ਗਈ ਸੀ, 1 ਦਿਨ ਦੀ ਪੈਰੋਲ ਮਿਲੀ ਸੀ ਉਦੋਂ। ਫਿਰ ਅਗਲੇ ਸਾਲ ਫਿਰ ਮਈ ਮਹੀਨੇ 'ਚ 1 ਦਿਨ ਦੀ ਪੈਰੋਲ ਮਿਲੀ ਸੀ, ਪਰ 2022 ਤੋਂ ਇਹ ਸਿਲਸਿਲਾ ਲੰਮੇ ਸਮੇਂ ਦੇ ਲਈ ਸ਼ੁਰੂ ਹੋਇਆ। ਫਰਵਰੀ 2022 'ਚ 21 ਦਿਨਾਂ ਦੀ, ਜੂਨ 2022 'ਚ 30 ਦਿਨ ਦੀ ਪੈਰੋਲ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ। ਫਿਰ ਉਸ ਤੋਂ ਬਾਅਦ ਅਕਤੂਬਰ 22 ਦੇ ਵਿੱਚ ਹੀ 40 ਦਿਨ ਦੀ ਪੈਰੋਲ ਦੇ ਦਿੱਤੀ ਗਈ, ਯਾਨੀ 1 ਸਾਲ ਦੇ ਵਿੱਚ ਲਗਭਗ 80 ਦਿਨਾਂ ਦੀ ਜਿਹੜੀ ਪੈਰੋਲ ਦਿੱਤੀ ਗਈ। ਉਸ ਤੋਂ ਬਾਅਦ 2023 ਦੇ ਵਿੱਚ 3 ਵਾਰ 40, 30 ਅਤੇ 21 ਦਿਨ ਦੀ ਪੈਰੋਲ ਜਨਵਰੀ, ਜੁਲਾਈ ਅਤੇ ਨਵੰਬਰ ਮਹੀਨੇ 'ਚ ਦਿੱਤੀ ਗਈ। ਇਹੀ ਸਿਲਸਿਲਾ 2024 'ਚ ਰਿਹਾ, ਜਨਵਰੀ 'ਚ 50 ਦਿਨ ਦੀ ਪੈਰੋਲ, ਅਗਸਤ 'ਚ 21 ਦਿਨ ਦੀ ਅਤੇ ਅਕਤੂਬਰ 'ਚ 20 ਦਿਨ ਦੀ। ਫਿਰ 2025 ਦੇ ਵਿੱਚ ਤਾਂ 30, 21 ਅਤੇ 40 ਦਿਨ ਦੀ ਪੈਰੋਲ ਜਨਵਰੀ, ਅਪ੍ਰੈਲ ਅਤੇ ਅਗਸਤ ਮਹੀਨੇ ਦੇ ਵਿੱਚ ਮਿਲੀ, ਅਤੇ ਹੁਣ ਫਿਰ ਇਸ ਸਾਲ ਜਨਵਰੀ ਦੇ ਵਿੱਚ 40 ਦਿਨ ਦੀ, ਹੁਣ ਮਈ 'ਚ 30 ਦਿਨ ਦੀ ਆਲਰੇਡੀ ਜਿਹੜੀ ਪੈਰੋਲ ਰਾਮ ਰਹੀਮ ਨੂੰ ਦਿੱਤੀ ਜਾ ਚੁੱਕੀ ਹੈ। ਯਾਨੀ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਜੇਕਰ ਇੱਕ ਵਾਰ ਫਿਰ ਪੈਰੋਲ ਦਿੱਤੀ ਜਾਂਦੀ ਹੈ ਤਾਂ ਹੁਣ ਤੱਕ ਦੀ ਸਭ ਤੋਂ ਲੰਬੀ ਪੈਰੋਲ ਉਸ ਨੂੰ ਦਿੱਤੀ ਜਾਏਗੀ। ਖੈਰ, ਆਮ ਤੌਰ ਦੇ ਉੱਤੇ ਚੋਣਾਂ ਦੇ ਲਾਗੇ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਘਟਨਾ ਹੀ ਕਹਿ ਸਕਦੇ ਹਾਂ। ਪੰਜਾਬ ਦੀ ਗੱਲ ਕਰੀਏ ਜਿੱਥੇ ਅੱਜ ਚੋਣਾਂ ਹੋ ਰਹੀਆਂ ਨੇ। 8 ਮਿਊਂਸੀਪਲ ਕਾਰਪੋਰੇਸ਼ਨਾਂ ਅਬੋਹਰ, ਬਰਨਾਲਾ, ਬਟਾਲਾ, ਬਠਿੰਡਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ SAS ਨਗਰ ਮੋਹਾਲੀ ਦੇ ਵਿੱਚ 396 ਵਾਰਡਾਂ ਦੇ ਲਈ ਵੋਟਿੰਗ ਹੋ ਰਹੀ ਹੈ। ਇਸ ਤੋਂ ਇਲਾਵਾ ਇਹਨਾਂ ਵਾਰਡਾਂ ਦੇ ਵਿੱਚ 1613 ਉਮੀਦਵਾਰ ਮੈਦਾਨ 'ਚ ਨੇ। ਮਿਊਂਸੀਪਲ ਕੌਂਸਲ ਵੀ ਨੇ, 75 ਮਿਊਂਸੀਪਲ ਕੌਂਸਲਸ ਨੇ ਪੰਜਾਬ ਦੀਆਂ, ਜਿਨ੍ਹਾਂ ਦੇ ਵਿੱਚ 1282 ਵਾਰਡਾਂ ਦੇ ਲਈ ਚੋਣਾਂ ਹੋ ਰਹੀਆਂ ਨੇ ਅਤੇ 5142 ਉਮੀਦਵਾਰ ਚੋਣ ਮੈਦਾਨ 'ਚ ਨੇ। 20 ਨਗਰ ਪੰਚਾਇਤਾਂ ਦੇ 219 ਵਾਰਡਾਂ ਦੇ ਲਈ ਚੋਣਾਂ ਹੋ ਰਹੀਆਂ ਨੇ ਅਤੇ 800 ਉਮੀਦਵਾਰ ਚੋਣ ਲੜ ਰਹੇ ਨੇ। ਇਹਨਾਂ ਚੋਣਾਂ ਦੇ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਅਮਲੇ ਦੀ ਗਿਣਤੀ 35,000 ਹੈ ਜਿਹੜਾ ਚੋਣ ਅਮਲਾ, ਅਤੇ 32,000 ਪੁਲਿਸ ਮੁਲਾਜ਼ਮ ਵੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਤੈਨਾਤ ਨੇ। ਪੰਜਾਬ ਭਰ ਦੇ ਵਿੱਚ ਕੁੱਲ 1014 ਪੋਲਿੰਗ ਬੂਥਾਂ ਦੇ ਵਿੱਚ 740 ਸੰਵੇਦਨਸ਼ੀਲ ਅਤੇ 274 ਪੋਲਿੰਗ ਬੂਥ ਅੱਠ ਸੰਵੇਦਨਸ਼ੀਲ ਵੀ ਐਲਾਨੇ ਗਏ ਨੇ। ਗੱਲ ਕਰੀਏ ਵੋਟਰਾਂ ਦੀ ਤਾਂ ਪੰਜਾਬ ਦੇ ਵਿੱਚ 35,45,567 ਵੋਟਰ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਪਾ ਰਹੇ ਨੇ। ਦੱਸ ਦਈਏ ਕਿ 29 ਮਈ ਨੂੰ ਇਹਨਾਂ ਚੋਣਾਂ ਦੇ ਨਤੀਜੇ ਆਉਣਗੇ। ਉੱਥੇ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਨੈਸ਼ਨਲ ਪ੍ਰੈਸ ਕਲੱਬ ਤੋਂ ਖਬਰ, ਜਿੱਥੇ ਅੱਜ ਦੇ ਦਿਨ ਸਵੇਰ ਵੇਲੇ ਜਿਹੜੇ ਅਮਰੀਕਾ ਦੇ ਵਿੱਚ ਸਾਬਕਾ ਅੰਬੈਸਡਰ ਸੀਗੇ ਆਸਟ੍ਰੇਲੀਆ ਦੇ, ਜੋ ਹਾਕੀ, ਅਤੇ ਉਸ ਤੋਂ ਇਲਾਵਾ ਟਰੰਪ ਦੇ ਸਾਬਕਾ ਜਿਹੜੇ ਚੀਫ ਆਫ ਸਟਾਫ ਰਹਿ ਚੁੱਕੇ ਨੇ ਮਿਕ ਮਲਵੈਨੀ, ਇਹਨਾਂ ਦੀ ਤਰਫ ਤੋਂ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕੀਤਾ ਗਿਆ। ਜੋ ਹਾਕੀ ਨੇ ਕਿਹਾ ਕਿ ਐਂਥਨੀ ਐਲਬਨੀਜ਼ ਨੂੰ ਆਮ ਹੀ ਡੋਨਲਡ ਟਰੰਪ ਨੂੰ ਫੋਨ ਕਰ ਲੈਣਾ ਚਾਹੀਦਾ ਕਿ ਹੋਰ ਭਾਈ ਕੀ ਹਾਲ ਚਾਲ ਨੇ ਟਰੰਪ ਸਾਹਿਬ। ਹਾਕੀ ਨੇ ਕਿਹਾ ਕਿ ਟਰੰਪ 2.0 ਜਿਹੜੀ ਇੱਕ ਸਰਕਾਰ ਆਈ ਹੈ, ਯਾਨੀ ਦੂਜੀ ਵਾਰ ਜਿਹੜੀ ਸਰਕਾਰ

ਰੂਸ ਵਰਗੇ ਮੁਲਕਾਂ ਨੂੰ ਕਾਊਂਟਰ ਕਰਨ ਦੇ ਲਈ ਪੂਰਬੀ ਜਿਹੜਾ ਹਿੱਸਾ ਹੈ ਉਸ ਦੇ ਵਿੱਚ ਜਾਪਾਨ ਅਤੇ ਅਮਰੀਕਾ ਦੇ ਉੱਤੇ, ਮਾਫ਼ ਕਰਨਾ, ਅਮਰੀਕਾ ਜਾਪਾਨ ਅਤੇ ਆਸਟ੍ਰੇਲੀਆ ਦੇ ਉੱਤੇ ਨਿਰਭਰ ਕਰਦਾ ਹੈ। ਸ਼ਿੰਜ਼ੋ ਅਬੇ ਦਾ ਸਮਾਂ ਤਾਂ ਹੁਣ ਨਹੀਂ ਰਿਹਾ, ਖੈਰ ਸ਼ਿੰਜ਼ੋ ਅਬੇ ਨਹੀਂ ਰਹੇ, ਪਰ ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿੱਚ ਐਂਥਨੀ ਅਲਬਨੀਜ਼ ਉਹ ਵੈਕਿਊਮ, ਉਹ ਖਲਾ ਜਿਹੜਾ ਉਹ ਭਰ ਸਕਣਗੇ ਕਿ ਨਹੀਂ, ਇਸ ਦੇ ਉੱਤੇ ਸਵਾਲ ਪੁੱਛੇ ਜਾ ਰਹੇ ਸੀ। ਤਾਂ ਜੋ ਹੋਕੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਡੋਨਲਡ ਟਰੰਪ ਨੇ ਦੁਨੀਆ ਭਰ ਦੇ ਵਿੱਚ ਪੱਤਰਕਾਰਾਂ ਦੇ ਫੋਨ ਚੱਕ ਲੈਂਦੇ ਨੇ, ਗੱਲ ਕਰਦੇ ਨੇ ਔਰ ਬੜੇ ਐਕਟਿਵ ਰਹਿੰਦੇ ਨੇ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਵੀ ਗਾਹੇ ਬਗਾਹੇ ਫੋਨ ਕਰ ਹੀ ਦੇਣਾ ਚਾਹੀਦਾ ਸੀ। ਇਸ ਦਾ ਮਕਸਦ ਇਹ ਹੁੰਦਾ ਕਿ ਅਮਰੀਕਾ ਦਾ ਆਸਟ੍ਰੇਲੀਆ ਦੇ ਵਿੱਚ ਭਰੋਸਾ ਵੱਧਦਾ, ਪਰ ਐਂਥਨੀ ਅਲਬਨੀਜ਼ ਨੇ ਇਹ ਨਹੀਂ ਕੀਤਾ। ਉੱਧਰ ਮਿਕ ਮਲਵੈਨੀ ਇਸ ਗੱਲ ਦੇ ਨਾਲ ਕੁਝ ਹੱਦ ਤੱਕ ਤਾਂ ਸਹਿਮਤ ਨਜ਼ਰ ਆਏ, ਪਰ ਉਹਨਾਂ ਕਿਹਾ ਕਿ ਸ਼ਿੰਜ਼ੋ ਅਬੇ ਦਾ ਜਿਹੜਾ ਪ੍ਰਭਾਵ ਸੀ ਉਹ ਆਸਟ੍ਰੇਲੀਆ ਜਾਂ ਫਿਰ ਮੌਜੂਦਾ ਸਰਕਾਰ ਕਦੇ ਵੀ ਪੂਰਾ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਡੋਨਲਡ ਟਰੰਪ ਜਿਹੜੇ ਸੀ ਉਹ ਗੋਲਫ ਖੇਡਣ ਦੇ ਸ਼ੌਕੀਨ ਨੇ, ਸ਼ਿੰਜ਼ੋ ਅਬੇ ਵੀ ਸੀ, ਗੋਲਫ ਖੇਡਦੇ ਖੇਡਦੇ ਦੋਹਾਂ ਦੀ ਗੱਲਬਾਤ ਹੋ ਜਾਂਦੀ ਸੀ, ਪਰ ਐਂਥਨੀ ਅਲਬਨੀਜ਼ ਤਾਂ ਫੋਨ 'ਤੇ ਨਹੀਂ ਗੱਲ ਕਰਦੇ। ਹਾਲਾਂਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਸਾਬਕਾ ਜਿਹੜੇ ਰਾਜਦੂਤ ਰਹਿ ਚੁੱਕੇ ਨੇ ਆਸਟ੍ਰੇਲੀਆ ਦੇ, ਜੋ ਹੋਕੀ, ਉਹਨਾਂ ਨੇ ਜੌਨ ਹੋਵਰਡ ਦੀ ਸਰਕਾਰ ਵੇਲੇ ਦੀਆਂ ਕੁਝ ਗਲਤੀਆਂ ਨੂੰ ਵੀ ਜ਼ਿੰਮੇਦਾਰ ਠਹਿਰਾਇਆ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਸ਼ਿਪ ਬਿਲਡਿੰਗ ਹੈ, ਜਿਹੜੇ ਵੱਡੇ ਜਹਾਜ਼ ਬਣਦੇ ਨੇ, ਸਮੁੰਦਰੀ ਜਹਾਜ਼, ਉਹ ਇੱਥੇ ਨਹੀਂ ਬਣਦੇ। ਆਸਟ੍ਰੇਲੀਆ ਦੀ ਰਿਲਾਇਬਿਲਟੀ ਬਹੁਤ ਜ਼ਿਆਦਾ ਬਾਹਰਲੇ ਦੇਸ਼ਾਂ ਦੇ ਉੱਤੇ ਨਿਰਭਰ ਕਰਦੀ ਹੈ। ਨੈਸ਼ਨਲ ਪ੍ਰੈਸ ਕਲੱਬ 'ਚ ਸੰਬੋਧਨ ਕਰਦਿਆਂ ਕਿਹਾ ਕਿ ਉਸ ਵੇਲੇ ਤੋਂ ਹੀ ਸਾਡੀਆਂ ਨੀਤੀਆਂ ਗਲਤ ਨੇ, ਖਾਸ ਤੌਰ ਦੇ ਉੱਤੇ ਡਿਫੈਂਸ ਦੇ ਖੇਤਰ ਦੇ ਵਿੱਚ ਉਹਨਾਂ ਨੇ ਗੱਲ ਕੀਤੀ। ਆਸਟ੍ਰੇਲੀਆ ਨੂੰ ਜਿੰਨਾ ਓਲੰਪਿਕ ਦੇ ਸਮੇਂ ਬਾਹਰੋਂ ਸਮਾਨ ਨਹੀਂ ਸੀ ਮੰਗਵਾਇਆ, ਇੰਨਾ ਸ਼ਿਪ ਬਿਲਡਿੰਗ ਦੇ ਲਈ ਮੰਗਵਾਉਣਾ ਪੈ ਜਾਂਦਾ ਹਰ ਸਾਲ। ਹਾਲਾਂਕਿ ਪਿਛਲੇ ਸਾਲ ਮੌਜੂਦਾ ਸਰਕਾਰ ਨੇ ਡਿਫੈਂਸ ਖੇਤਰ ਦੇ ਵਿੱਚ ਕੁਝ ਰੀਸਟ੍ਰਕਚਰ ਕੀਤੇ ਨੇ, 3 ਗਰੁੱਪ ਬਣਾਏ ਨੇ ਡਿਫੈਂਸ ਖੇਤਰ 'ਚ, ਜਿਹੜੇ ਕਿ ਇਹ ਤੈਅ ਕਰਨਗੇ ਕਿ ਇੰਨਾ ਖਰਚਾ ਕਿਉਂ ਹੁੰਦਾ ਡਿਫੈਂਸ ਖੇਤਰ ਦਾ, ਔਰ ਜਿਹੜੇ ਮੇਜਰ ਪ੍ਰੋਜੈਕਟ ਨੇ ਉਹ ਡਿਲੇ ਕਿਉਂ ਹੁੰਦੇ ਨੇ। ਹੋਕੀ ਨੇ ਕਿਹਾ ਕਿ ਚੰਗੀ ਗੱਲ ਹੈ, ਮੈਂ ਇਹਦੇ ਨਾਲ ਤਾਂ ਸਹਿਮਤ ਹਾਂ, ਪਰ ਇਹ ਤੋਂ ਬਾਅਦ ਦਾ ਸਟੈਪ ਕੀ, ਇਹਨਾਂ ਦੇ ਉੱਤੇ ਕੰਮ ਵੀ ਕਰੋ, ਸਹੀ ਲੋਕਾਂ ਨੂੰ ਲੈ ਕੇ ਆਓ ਡਿਫੈਂਸ ਖੇਤਰ ਦੇ ਵਿੱਚ, ਅਤੇ ਦੇਸ਼ ਦੇ ਅੰਦਰ ਹੀ ਨਿਰਮਾਣ ਨੂੰ ਤਰਜੀਹ ਦਿੱਤੀ ਜਾਵੇ। ਜਦੋਂ ਸ਼ਿਪ ਬਿਲਡਿੰਗ ਦੀ ਗੱਲ ਆਈ ਅਤੇ ਨਾਲ ਹੀ ਔਕਸ ਸਮਝੌਤੇ ਦੀ ਵੀ ਗੱਲ ਤੁਰ ਪਈ। ਇਸ ਦੇ ਉੱਤੇ ਦੋਹਾਂ ਜਿਹੜੇ ਸ਼ਖਸੀਅਤਾਂ ਸੀ, ਮਿਕ ਮਲਵੈਨੀ ਅਤੇ ਜੋ ਹੋਕੀ, ਨੇ ਵੱਖੋ ਵੱਖਰੇ ਪ੍ਰਤੀਕਰਮ ਦਿੱਤੇ। ਔਕਸ ਸਮਝੌਤਾ ਹਾਲੇ ਤੱਕ ਸ਼ੁਰੂ ਵੀ ਨਹੀਂ ਹੋਇਆ। ਹਾਂ, ਕੰਟਰੈਕਟ ਵਗੈਰਾ ਜ਼ਰੂਰ ਦੇ ਦਿੱਤੇ ਗਏ ਨੇ, ਪਰ ਵਰਜੀਨੀਆ ਕਲਾਸ ਜਿਹੜੀਆਂ ਪਣਡੁੱਬੀਆਂ ਨੇ ਉਹ ਅਮਰੀਕਾ ਆਸਟ੍ਰੇਲੀਆ ਨੂੰ ਦੇ ਪਾਏਗਾ ਜਾਂ ਨਹੀਂ, ਇਸ ਨੀਤ ਦੇ ਉੱਤੇ ਸਵਾਲ ਚੁੱਕੇ ਗਏ। ਹਾਲਾਂਕਿ ਜੋ ਹੋਕੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇੰਨੀ ਛੇਤੀ ਹੋ ਸਕੇਗਾ, ਪਰ ਮਲਵੈਨੀ ਨੇ ਕਿਹਾ ਕਿ ਇਸ ਦੇ ਲਈ ਕੋਈ ਜਿਹੜੇ ਸੰਬੰਧ ਨੇ, ਤਾਲੁਕਾਤ ਨੇ ਦੋਹਾਂ ਦੇਸ਼ਾਂ ਦੇ, ਉਹ ਜ਼ਿੰਮੇਦਾਰ ਨਹੀਂ ਨੇ, ਹਾਂ ਕੁਝ ਤਕਨੀਕੀ ਖਾਮੀਆਂ ਨੇ। ਹੋਕੀ ਨੇ ਵਿੱਚੋਂ ਹੀ ਗੱਲ ਕੱਢਦਿਆਂ ਕਿਹਾ ਕਿ ਤਕਨੀਕੀ ਖਾਮੀਆਂ ਇਹ ਨੇ ਕਿ ਅਮਰੀਕਾ ਤਾਂ ਪਹਿਲਾਂ ਆਪਣੇ ਹੀ ਪ੍ਰੋਡਕਸ਼ਨ ਦੇ ਵਿੱਚ ਜਿਹੜੇ ਚੈਲੇਂਜਸ ਨੇ ਉਹਨਾਂ ਦੇ ਨਾਲ ਦੋ ਚਾਰ ਹੋ ਰਿਹਾ ਹੈ, ਚੁਣੌਤੀਆਂ ਬਹੁਤ ਨੇ ਅਮਰੀਕੀ ਘਰੇਲੂ ਬਾਜ਼ਾਰ ਦੇ ਅੰਦਰ, ਫਿਰ ਮਿਲਟਰੀ ਟੂ ਮਿਲਟਰੀ ਜਾਂ ਬਿਊਰੋਕ੍ਰੇਸੀ ਤੋਂ ਬਿਊਰੋਕ੍ਰੇਸੀ ਲੈਵਲ ਦੇ ਉੱਤੇ ਵੀ ਗੱਲਬਾਤ ਇੰਨੀ ਸੌਖੀ ਨਹੀਂ ਹੁੰਦੀ ਤੋੜਨੀ। ਦੱਸ ਦਈਏ ਕਿ ਔਕਸ ਸਮਝੌਤਾ ਜਿਹੜਾ, ਉਸ ਦੇ ਤਹਿਤ ਆਸਟ੍ਰੇਲੀਆ ਨੇ ਪਣਡੁੱਬੀਆਂ ਲੈਣੀਆਂ ਨੇ ਪ੍ਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ, ਪਰ ਉਹ ਸਮਝੌਤਾ ਅਮਰੀਕਾ ਅਤੇ ਬਰਤਾਨੀਆ ਦੀ ਮਿਹਰਬਾਨੀ ਦੇ ਨਾਲ ਹੀ ਹੋਏਗਾ। ਬਰਤਾਨੀਆ ਤਾਂ ਕਾਫ਼ੀ ਹੱਦ ਤੱਕ ਤਿਆਰ ਵੀ ਹੈ, ਪਰ ਅਮਰੀਕਾ ਦੀ ਮਿਹਰਬਾਨੀ ਹਾਲੇ ਤੱਕ ਆਸਟ੍ਰੇਲੀਆ ਦੇ ਉੱਤੇ ਨਹੀਂ ਹੋ ਰਹੀ। ਉੱਥੇ 50 ਦੇ ਕਰੀਬ ਪ੍ਰੋਟੈਸਟਰਸ ਜਿਹੜੇ ਸੀ ਉਹਨਾਂ ਨੇ ਅੱਜ ਦੇ ਦਿਨ ਕੈਨਬਰਾ ਦੇ ਵਿੱਚ ਪਾਰਲੀਮੈਂਟ ਹਾਊਸ ਦੇ ਬਾਹਰ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ, ਪੁਲਿਸ ਦੇ ਨਾਲ ਵੀ ਭਿੜੇ, ਪੁਲਿਸ ਨੇ ਮੁੱਖ ਦਰਵਾਜ਼ਾ ਹੀ ਬੰਦ ਕਰ ਦਿੱਤਾ। ਫਰੋ ਪਲਿਸਤੀਨ ਯਾਨੀ ਕਿ ਫਲਸਤੀਨ ਦੇ ਹਮਾਇਤੀ ਇਹ ਜਿਹੜੇ ਪ੍ਰਦਰਸ਼ਨਕਾਰੀ ਸੀ ਇਹਨਾਂ ਦੇ ਹੱਥਾਂ ਦੇ ਵਿੱਚ ਤਖਤੀਆਂ ਵੀ ਸੀ, ਪਰ ਇਹਨਾਂ ਨੇ ਇਸ ਵਕਤ ਵਿਰੋਧਤਾ ਜਿਹੜੀ ਕੀਤੀ ਉਹ ਕੀਤੀ ਹੈ ਕਿ ਜਿਹੜਾ ਇੱਕ ਤਾਂ ਇਜ਼ਰਾਈਲ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਨੇ ਬੈਨਗਵੀਰ, ਪਿਛਲੇ ਦਿਨਾਂ 'ਚ ਤੁਹਾਨੂੰ ਖਬਰ ਦੱਸੀ ਸੀ ਕਿ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿਹੜਾ ਫਲੋਟੀਲਾ ਯਾਨੀ ਅਲੱਗ ਅਲੱਗ ਕਿਸ਼ਤੀਆਂ ਦੁਨੀਆ ਭਰ ਦੇ ਵਿੱਚੋਂ ਚੱਲੀਆਂ ਸੀ ਜਿਹੜੀਆਂ ਗਜ਼ਾ ਦੇ ਵਿੱਚ ਮਨੁੱਖੀ ਇਮਦਾਦ ਲੈ ਕੇ, ਮਨੁੱਖੀ ਮਦਦ ਲੈ ਕੇ ਜਾ ਰਹੀਆਂ ਸੀ। ਉਸ ਫਲੋਟੀਲਾ ਦੇ ਉੱਤੇ ਪਹਿਲਾਂ ਤਾਂ ਹਮਲਾ ਕੀਤਾ ਗਿਆ ਸੀ ਇਜ਼ਰਾਈਲ ਦੀ ਤਰਫ ਤੋਂ, ਬਾਅਦ ਦੇ ਵਿੱਚ ਜਿਹੜੇ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਸੀ ਬੈਨਗਵੀਰ, ਉਹਨਾਂ ਨੇ ਮਜ਼ਾਕ ਉਡਾਇਆ ਸੀ ਉਸ ਫਲੋਟੀਲਾ ਦੇ ਉੱਤੇ, ਯਾਨੀ ਉਹ ਕਿਸ਼ਤੀਆਂ ਦੇ ਬੇੜੇ ਦੇ ਉੱਤੇ ਸਵਾਰ ਜਿਹੜੇ ਕਾਰਕੁਨ ਸੀ ਜਿਹੜੇ ਮਦਦ ਲੈ ਕੇ ਜਾ ਰਹੇ ਸੀ। ਖਾਸ ਗੱਲ ਇਹ ਸੀ ਕਿ ਇਹਨਾਂ ਦੇ ਵਿੱਚ 11 ਦੇ ਕਰੀਬ ਆਸਟ੍ਰੇਲੀਆਈ
ਲੋਕ ਵੀ ਸੀ, ਇਹਨਾਂ ਦੇ ਵਿੱਚੋਂ ਦੋ ਨੂੰ ਡਿਟੇਨ ਵੀ ਕਰ ਲਿਆ ਗਿਆ ਸੀ। ਉਸੇ ਦੇ ਵਿਰੋਧ ਦੇ ਵਿੱਚ ਇਹ ਪ੍ਰੋਟੈਸਟ ਕੀਤਾ ਗਿਆ। ਫਲਸਤੀਨ ਦੀ ਹਮਾਇਤ ਦੇ ਵਿੱਚ ਜਿਹੜੇ ਇਹ ਲੋਕ ਪ੍ਰੋਟੈਸਟ ਕਰਦੇ ਨੇ ਅਕਸਰ, ਉਹਨਾਂ ਨੇ ਆਸਟ੍ਰੇਲੀਅਨ ਲੋਕਾਂ ਦੀ ਹਮਾਇਤ

0: ਦੇ ਵਿੱਚ ਇਹ ਪ੍ਰੋਟੈਸਟ ਕੀਤੇ ਤੇ ਕਿਹਾ ਕਿ ਆਸਟ੍ਰੇਲੀਆ ਨੂੰ ਇਸ ਮਸਲੇ ਦੇ ਉੱਤੇ ਖਾਮੋਸ਼ ਨਹੀਂ ਹੋਣਾ ਚਾਹੀਦਾ। ਪਿਛਲੇ ਦਿਨੀ ਇਟਲੀ ਦੇ ਵੀ ਦੋ ਜਿਹੜੇ ਨਾਗਰਿਕ ਸੀ ਇਸੇ ਫਲੋਟੀਲਾ ਦੇ ਉੱਤੇ ਬੈਨ ਗਵਿਰ ਦੇ ਦੁਆਰਾ ਬੇਇੱਜ਼ਤ ਕੀਤੇ ਗਏ ਸੀ। ਉਹਨਾਂ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਜਿਹੜਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਨਿਖੇਧੀ ਕੀਤੀ ਸੀ ਤੇ ਕਿਹਾ ਸੀ ਕਿ ਇਟਲੀ ਇਸ ਦਾ ਸਖ਼ਤ ਨੋਟਿਸ ਲਏਗਾ। ਦੱਸ ਦਈਏ ਕਿ ਹਾਲ ਫਿਲਹਾਲ ਇਹ ਜਿਹੜੇ ਪ੍ਰੋਟੈਸਟਰ ਸੀ ਜਿਹੜੇ ਅੱਜ ਦੇ ਦਿਨ ਪ੍ਰੋਟੈਸਟ ਕਰ ਲਏ ਸੀ ਪਾਰਲੀਮੈਂਟ ਦੇ ਬਾਹਰ, ਇਹਨਾਂ ਨੂੰ ਹੁਣ ਅਗਲੇ 12 ਮਹੀਨਿਆਂ ਦੇ ਲਈ ਘੱਟੋ ਘੱਟ ਪਾਰਲੀਮੈਂਟ ਦੇ ਬਾਹਰ ਪ੍ਰੋਟੈਸਟ ਕਰਨ ਤੋਂ ਪਾਬੰਦ ਕਰ ਦਿੱਤਾ ਗਿਆ। ਉੱਥੇ ਹੀ ਅਗਲੀ ਖਬਰ NSW ਦੇ ਪ੍ਰੀਮੀਅਰ ਚ ਕ੍ਰਿਸ ਮਿੰਸ ਦੇ ਨਾਲ ਜੁੜੀ ਹੋਈ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਦਰਮਿਆਨ ਫੈਡਰਲ ਸਰਕਾਰ ਦੇ ਬਜਟ ਦੇ ਉੱਤੇ ਆਪਣੇ ਜਿਹੜੇ ਬਿਆਨ ਸੀ ਉਹ ਬੜੇ ਖੁੱਲ੍ਹ ਕੇ ਦਿੱਤੇ ਸੀ, ਬੜੇ ਸਪਸ਼ਟ ਤਰੀਕੇ ਦੇ ਨਾਲ ਰੱਖੇ ਸੀ ਅਤੇ ਕਿਹਾ ਸੀ ਕਿ ਫੈਡਰਲ ਬਜਟ ਦੇ ਵਿੱਚ ਨੈਗੇਟਿਵ ਗੇਰਿੰਗ, ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਕਟੌਤੀ ਅਤੇ ਉਹਨਾਂ ਦੀ ਸਟੇਟ ਨੂੰ ਨਾ ਦੇ ਬਰਾਬਰ ਜਿਹੜਾ ਖਰਚਾ ਦੇਣਾ, ਇਹ ਫੈਡਰਲ ਸਰਕਾਰ ਦੀ ਬਜਟ ਦੀਆਂ ਖਾਮੀਆਂ ਸੀ। ਦੱਸ ਦਈਏ ਕਿ ਇਸ ਦਰਮਿਆਨ ਹੁਣ ਪ੍ਰੀਮੀਅਰ ਕ੍ਰਿਸ ਮਿੰਸ ਨੇ ਤਾਜ਼ਾ ਮਾਮਲੇ ਦੇ ਵਿੱਚ 2GB ਨਾਮ ਦੇ ਇੱਕ ਰੇਡੀਓ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਉਹਨਾਂ ਨੇ ਆਪਣਾ ਪੱਖ ਰੱਖਿਆ, NSW ਦਾ ਪੱਖ ਰੱਖਿਆ ਅਤੇ ਉਹਨਾਂ ਨੂੰ ਜੋ ਸਹੀ ਲੱਗਿਆ ਉਹ ਰੱਖਿਆ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਬੰਧ ਖਰਾਬ ਹੋ ਗਏ ਨੇ। ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਅਸੀਂ ਡਿਸਅਗਰੀਮੈਂਟ ਜਤਾਇਆ, ਦਿਖਾਇਆ ਔਰ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ। ਮੈਂ NSW ਦਾ ਪ੍ਰੀਮੀਅਰ ਵੀ ਹਾਂ ਅਤੇ ਮੈਂ ਇਸ ਸੂਬੇ ਨੂੰ ਲੀਡ ਵੀ ਕਰਨਾ, ਸੋ ਮੈਨੂੰ ਆਪਣਾ ਪੱਖ ਤਾਂ ਰੱਖਣਾ ਪਏਗਾ, ਮੇਰੀਆਂ ਆਪਣੀਆਂ ਪ੍ਰੀਮੀਅਰ ਹੋਣ ਦੇ ਨਾਤੇ ਕੁਝ ਜ਼ਿੰਮੇਦਾਰੀਆਂ ਵੀ ਨੇ। ਚੰਗੀ ਗੱਲ ਹੈ ਵੈਸੇ, ਸਿਆਸਤਦਾਨਾਂ ਨੂੰ ਐਸੀ ਇੱਕ ਉਦਾਹਰਨ ਸੈੱਟ ਕਰਨੀ ਚਾਹੀਦੀ ਹੈ ਕਿ ਆਪਣੇ ਹੀ ਪ੍ਰਧਾਨ ਮੰਤਰੀ ਦੇ ਖਿਲਾਫ ਆਪਣੀ ਤਰਜੀਹ ਨੂੰ ਲੈ ਕੇ ਜੇਕਰ ਮੌਖਿਕ ਤੌਰ ਦੇ ਉੱਤੇ ਜਾਂ ਜ਼ੁਬਾਨੀ ਤੌਰ ਦੇ ਉੱਤੇ ਲਾਊਡ ਹੋਣਾ ਵੀ ਪਵੇ ਤਾਂ ਹੋਣਾ ਚਾਹੀਦਾ ਹੈ। ਉੱਥੇ ਫੈਡਰਲ ਟ੍ਰੈਜਰ ਜਿਮ ਚਾਮਸ, ਜਿਹੜੇ ਕਿ ਪਹਿਲਾਂ ਹੀ CGT ਟੈਕਸ ਦੇ ਨੈਗੇਟਿਵ ਗੇਰਿੰਗ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਨੇ, ਉਹਨਾਂ ਨੇ ਸੰਕੇਤ ਦਿੱਤੇ ਨੇ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਵੱਡੇ ਟੈਕਸ ਕੱਟ ਲਗਾਏ ਜਾ ਸਕਦੇ ਨੇ। $250 ਦਾ ਇੱਕ ਆਫਸੈਟ ਜਿਹੜਾ ਉਹ 2026 ਦੇ ਬਜਟ ਦੇ ਵਿੱਚ ਪਹਿਲਾਂ ਹੀ ਐਲਾਨ ਦਿੱਤਾ ਗਿਆ ਸੀ, ਪਰ ਆਸਟ੍ਰੇਲੀਅਨ ਵਰਕਰਸ ਨੂੰ ਇਮੀਜੀਏਟ ਇਹ $250 ਦਾ ਟੈਕਸ ਆਫਸੈਟ ਨਹੀਂ ਮਿਲਣ ਲੱਗੇਗਾ। ਇਹਦੀ ਸ਼ੁਰੂਆਤ ਤਾਂ 2027-28 ਦੇ ਵਿੱਤੀ ਵਰ੍ਹੇ ਤੋਂ ਹੋਏਗੀ। ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਜਿਮ ਚਾਮਸ ਨੇ ਕਿ ਅਸੀਂ ਇਸ ਪਾਸੇ ਧਿਆਨ ਦੇ ਰਹੇ ਹਾਂ ਕਿ ਟੈਕਸ ਨੂੰ ਕਿੰਨਾ ਕੁ ਜਿਹੜਾ ਹੈ ਆਮ ਲੋਕਾਂ ਦੇ ਜਿਹੜਾ ਆਸਟ੍ਰੇਲੀਅਨ ਟੈਕਸ ਪੇਅਰਸ ਨੇ ਉਹਨਾਂ ਦੇ ਮਨ ਮੁਤਾਬਕ ਰੱਖਿਆ ਜਾ ਸਕੇ ਕਿ ਬਹੁਤਾ ਬੋਝ ਵੀ ਨਾ ਪਵੇ, ਪਰ ਆਸਟ੍ਰੇਲੀਆ ਦੇ ਫੈਡਰਲ ਬਜਟ ਨੂੰ ਵੀ ਚੱਲਦਾ ਰੱਖਣ ਦੇ ਲਈ ਜੋ ਵਾਜਬ ਹੈ ਉਹ ਤਰੀਕੇ ਸਾਨੂੰ ਅਪਣਾਉਣੇ ਪੈਂਦੇ ਨੇ। ਅਜਿਹੇ ਦੇ ਵਿੱਚ ਉਹਨਾਂ ਸੰਕੇਤ ਦਿੱਤੇ ਨੇ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਮਿਡ ਈਅਰ ਬਜਟ ਦੇ ਵਿੱਚ ਵੀ ਕੁਝ ਬਦਲਾਅ ਕੀਤੇ ਜਾ ਸਕਦੇ ਨੇ। ਵੈਸੇ ਸਵਿਮਿੰਗ ਪੂਲ ਹੋਵੇ ਤਾਂ ਜਿਹੜਾ ਨੌਰਥ ਸਿਡਨੀ ਦੇ ਵਿੱਚ ਬਣਿਆ, ਨਹੀਂ ਤੇ ਨਾ ਹੀ ਹੋਵੇ। ਹੁਣ ਆਸਟ੍ਰੇਲੀਆ ਦੇ ਅਲੱਗ ਅਲੱਗ, ਸਿਰਫ NSW ਦੇ ਹੀ ਨਹੀਂ, ਆਸਟ੍ਰੇਲੀਆ ਦੇ ਅਲੱਗ ਅਲੱਗ ਸਵਿਮਿੰਗ ਪੂਲਸ ਦੇ ਉੱਤੇ ਸਵਾਲ ਉੱਠਣ ਲੱਗ ਪਏ ਨੇ ਕਿ ਆਖਿਰਕਾਰ ਇਹੋ ਜਿਹਾ ਸਵਿਮਿੰਗ ਪੂਲ ਉਹਨਾਂ ਦੀਆਂ ਕੌਂਸਲਸ ਕਿਉਂ ਨਹੀਂ ਬਣਾ ਸਕਦੀਆਂ। ਉਹ ਵੱਖਰੀ ਗੱਲ ਹੈ ਕਿ ਨੌਰਥ ਸਿਡਨੀ ਦਾ ਜਿਹੜਾ ਇੱਕ ਓਲੰਪਿਕ ਸਾਈਜ਼ ਦਾ ਪੂਲ ਹੈ, ਉਸ ਨੂੰ ਬਣਾਉਣ ਦੇ ਲਈ ਬੜੀਆਂ ਸਾਰੀਆਂ ਦੇਰੀਆਂ ਹੋਈਆਂ, ਪਬਲਿਕ ਦੀ ਫਰਸਟ੍ਰੇਸ਼ਨ ਵੀ ਵਧੀ ਹੈ ਕਿ ਇੱਥੇ ਪੂਲ ਨਹੀਂ ਬਣ ਰਿਹਾ, ਪੂਲ ਨਹੀਂ ਬਣ ਰਿਹਾ। ਫਿਰ ਇਸ ਦੇ ਖਰਚੇ ਵੀ ਵਧੇ ਨੇ, ਖਰਚੇ ਤਾਂ ਇੰਨੇ ਵਧੇ ਨੇ ਕਿ ਦੂਜੀਆਂ ਕੌਂਸਲ ਸ਼ਾਇਦ ਬਣਾਉਣ ਲੱਗੇ ਇਸ ਨੂੰ ਕਈ ਵਾਰ ਸੋਚਣ, ਇੱਕ ਵਾਰ ਨਹੀਂ। $122 million ਦਾ ਖਰਚਾ ਇਸ ਦੇ ਉੱਤੇ ਆਇਆ, ਇਸ ਦੀ ਰੀਡੈਵਲਪਮੈਂਟ ਦੇ ਉੱਤੇ। ਨੌਰਥ ਸਿਡਨੀ ਦੇ ਮੇਅਰ ਜ਼ੋਇਆ ਬੇਕਰ ਨੇ ਕਿਹਾ ਕਿ ਉਹ ਬੜੀ ਜਲਦ ਜਿਹੜੀ ਹੈ ਇਸ ਦੀ ਤਰੀਕ ਐਲਾਨ ਦੇਣਗੇ। ਕੱਲ੍ਹ ਰਾਤ ਉਹਨਾਂ ਨੇ ਆਪਣੇ ਜਿਹੜੀ ਕੌਂਸਲ ਸੀ ਉਸ ਦੇ ਵਿੱਚ ਬੈਠ ਕੇ ਗੱਲਬਾਤ ਕੀਤੀ ਹੈ। ਇੱਥੋਂ ਇੱਕ ਪਾਸੇ ਸਿਡਨੀ ਹਾਰਬਰ ਬ੍ਰਿਜ, ਅਪੇਰਾ ਹਾਊਸ ਅਤੇ ਸਿਡਨੀ ਸ਼ਹਿਰ ਦੀ ਜਿਹੜੀ ਇੱਕ ਨਜ਼ਾਰਾ ਦਿਖਦਾ ਹੈ ਜਾਂ ਇੱਕ ਵਿਊ ਬਣਦਾ ਹੈ, ਉਹ ਆਪਣੇ ਆਪ ਦੇ ਵਿੱਚ ਬੜਾ ਹੀ ਕਮਾਲ ਦਾ ਹੈ। ਵੈਸੇ ਦੱਸਿਆ ਹੀ ਗਿਆ ਹੈ ਕਿ $11 ਐਡਲਟਸ ਦੇ ਅਤੇ $8.80 ਦੇ ਜਿਹੜੇ ਨੇ ਉਹ ਬੱਚਿਆਂ ਦੇ ਟਿਕਟ ਹੋਏਗੀ ਜਾਂ ਪ੍ਰਾਈਸ ਹੋਏਗਾ ਜੇਕਰ ਇਸ ਪੂਲ ਦੇ ਵਿੱਚ ਜਾ ਕੇ ਤੁਸੀਂ ਦਾਖਲ ਹੋ ਕੇ ਸਵਿਮਿੰਗ ਕਰਨੀ ਹੈ। ਉਂਝ 1986 ਦੇ ਵਿੱਚ ਇਹ ਇੱਕ ਪੂਲ ਜਿਹੜਾ ਸੀ ਉਹ ਬਣਿਆ ਸੀ, ਉਸ ਤੋਂ ਬਾਅਦ ਹੁਣ ਇਸ ਨੂੰ ਓਲੰਪਿਕ ਸਾਈਜ਼ ਦਾ ਇੱਕ ਪੂਲ ਬਣਾ ਕੇ ਤਿਆਰ ਕੀਤਾ ਗਿਆ। ਖੇਡਾਂ ਦੀ ਉਹ ਗੱਲ ਕਰੀਏ ਤਾਂ ਅੱਜ ਦੇ ਦਿਨ ਤੋਂ IPL 2026 ਦੇ ਕੁਆਲੀਫਾਇਰ ਮੁਕਾਬਲੇ ਸ਼ੁਰੂ ਹੋ ਜਾਣਗੇ। ਅੱਜ ਧਰਮਸ਼ਾਲਾ 'ਚ ਮੈਚ ਹੋਣਾ ਰਾਇਲ ਚੈਲੇਂਜਰ ਬੈਂਗਲੁਰੂ ਅਤੇ ਗੁਜਰਾਤ ਟਾਈਟਨ ਦਾ। ਇਹ ਪਹਿਲੇ ਦੋ ਨੰਬਰ ਦੀਆਂ ਟੀਮਾਂ ਸੀ। ਉਹ ਤੋਂ ਬਾਅਦ ਤੀਜੇ ਅਤੇ ਚੌਥੇ ਨੰਬਰ ਦੀਆਂ ਟੀਮਾਂ ਸਨਰਾਈਜ਼ਰ ਹੈਦਰਾਬਾਦ ਅਤੇ ਰਾਜਸਥਾਨ ਰਾਇਲਸ ਦੇ ਵਿੱਚ ਐਲੀਮੀਨੇਟਰ ਮੈਚ ਹੋਣਾ ਮੁੱਲਾਂਪੁਰ ਦੇ ਨਿਊ ਚੰਡੀਗੜ੍ਹ ਦੇ ਵਿੱਚ ਸਟੇਡੀਅਮ 'ਚ ਪੰਜਾਬ ਦੇ ਅੰਦਰ। ਸੋ ਐਲੀਮੀਨੇਟਰ ਮੈਚ ਦਾ ਮਤਲਬ ਇਹ ਹੈ ਕਿ ਰਾਜਸਥਾਨ ਅਤੇ ਹੈਦਰਾਬਾਦ ਦੇ ਵਿੱਚੋਂ ਜਿਹੜੀ ਵੀ ਟੀਮ ਜਿੱਤੀ ਉਹ ਕੁਆਲੀਫਾਇਰ ਦੋ ਮੁਕਾਬਲੇ ਦੇ ਵਿੱਚ ਉਸ ਟੀਮ ਦੇ ਨਾਲ ਖੇਡੇਗੀ ਜਿਹੜੀ ਅੱਜ ਦੇ ਦਿਨ ਹਾਰੇਗੀ, ਅਤੇ ਜਿਹੜੀ ਅੱਜ ਦੇ ਦਿਨ ਜਿੱਤੇਗੀ ਉਹ ਸਿੱਧੀ ਫਾਈਨਲ ਮੁਕਾਬਲੇ ਦੇ ਵਿੱਚ 31 ਮਈ ਨੂੰ ਫਾਈਨਲ ਮੁਕਾਬਲਾ ਹੋਣਾ ਅਹਿਮਦਾਬਾਦ 'ਚ, ਉੱਥੇ ਜਾ ਕੇ ਉਹ ਫਿਰ ਖੇਡੇਗੀ ਅਤੇ ਐਲੀਮੀਨੇਟਰ ਦੇ ਵਿੱਚੋਂ ਜੇਤੂ ਟੀਮ ਦੇ ਨਾਲ ਉਹ ਮੈਚ ਹੋਏਗਾ। ਬਹਿਰਹਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ 'ਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਹਮਾਰੀ
4: ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ। ਲੈਜੈਂਡਰੀ ਲਵ ਸਟੋਰੀਜ਼ ਕੀ ਤੋਂ ਐਂਡਿੰਗ ਟ੍ਰੈਜਿਕ ਹੋਤੀ ਹੈ।
5: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
6: Chand Mera Dil, Chand Mera Dil.
7: Hi man, I'm Saikom Mirbai from Manipur. I'm a Commonwealth champion, gold medalist. Sunte rahiye radio, haan ji.
8: Bale bale bale.
7: Bale bale bale.

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ, ਇਹਦਾ ਹੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Namaste, sat sri akaal adab, main haan Krishnan, tusi vekh rahe ho Radio Hanji 1674 da YouTube channel, ya fir Facebook channel, ya fir jinne vi channels da tuhanu pata hai, oh sare channels. ਅੱਜ ਆਪਾਂ ਗੱਲਬਾਤ ਕਰਨ ਲਈ ਜੀ ਇੱਕ ਐਕਸਪਰਟ ਬੁਲਾਏ ਹੋਏ ਨੇ। ਗੱਲਬਾਤ ਕਰਨੀ ਹੈ, ਬਹੁਤ ਵੱਡਾ ਟਾਕਿੰਗ ਪੁਆਇੰਟ ਹੈ ਜੀ ਆਸਟ੍ਰੇਲੀਆ ਦੇ ਅੰਦਰ, NDIS। ਜਿੰਨਾ ਪੋਪੂਲਰ ਸਿਸਟਮ ਹੈ ਉਨਾ ਹੀ ਅੱਜ ਕੱਲ੍ਹ ਅਨਪੋਪੂਲਰ ਵੀ ਹੁੰਦਾ ਜਾ ਰਿਹਾ। ਅਤੇ ਆਪਾਂ ਜਾਣਦੇ ਹਾਂ ਕਿ NDIS ਜਗਤ ਦੇ ਅੰਦਰ, ਇਸ ਦੁਨੀਆ ਦੇ ਅੰਦਰ ਕੀ ਕੀ ਚੱਲ ਰਿਹਾ, ਕੀ ਨਹੀਂ ਚੱਲ ਰਿਹਾ। ਸਾਡੇ ਨਾਲ ਬਣੇ ਹੋਏ ਹੈ ਦੀਪਿਕਾ ਗੁਪਤਾ ਸਿੰਗਲਾ ਜੀ ਫਰੋਮ ਵਾਟਲ ਕੇਅਰ ਕਮਿਊਨਿਟੀ। ਕਿਵੇਂ ਮੈਡਮ, ਠੀਕ ਠਾਕ?
4: ਬਿਲਕੁਲ, ਰੱਬ ਦੀ ਮਿਹਰ।
3: ਮੈਂ ਇੱਕਦਮ ਐਗਜੈਕਟਲੀ ਵਧੀਆ ਤਰੀਕੇ ਨਾਲ ਤੁਹਾਡਾ ਨਾਮ ਅਨਾਊਂਸ ਕੀਤਾ।
4: ਬਿਲਕੁਲ ਠੀਕ,
3: ਮੈਨੂੰ ਸੁਣਨ ਚ ਆਇਆ ਇੱਕ ਰੀਤ ਹੈ ਤੁਹਾਡਾ ਨਾਮ ਸਿਰਾ ਅਨਾਊਂਸ ਕਰਨ ਦੀ, ਮੈਂ ਕਿਹਾ ਸ਼ੁੱਡ ਨਾਟ, ਹੈ ਨਾ, ਮੈਂ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ।
4: ਰੇਡੀਓ ਹਾਂਜੀ ਲਵਸ ਕਾਲਿੰਗ ਮੀ ਦੀਪਿਕਾ ਗੁਪਤਾ ਸਿੰਗਲਾ, ਗੁਪਤਾ ਬੀਇੰਗ ਮਾਈ ਮੇਡਨ ਨੇਮ, ਮੇਰੇ ਪੇਰੈਂਟਸ ਦਾ, ਤੇ ਸਿੰਗਲਾ ਜੀ ਆਈ ਮੈਰਿਡ ਟੂ ਹਿਮ, ਸੋ ਜੀ ਸੋ ਆਈ ਟੇਕ ਬੋਥ ਦਾ ਫੈਮਿਲੀਜ਼ ਟੁਗੇਦਰ।
3: ਅੱਛਾ, ਵੈਸੇ ਇਹ ਮੇਰੇ ਖਿਆਲ ਨਾਲ ਕਾਫੀ ਤੁਸੀਂ ਵਨ ਆਫ ਦਾ ਪਾਇਨੀਅਰਸ ਹੋਵੋਗੇ ਉਸ ਜਨਰੇਸ਼ਨ ਚ ਜਦੋਂ ਇਹ ਸ਼ੁਰੂ ਹੋਇਆ, ਮੇਰੇ ਖਿਆਲ ਨਾਲ। ਨਹੀਂ,
4: ਇਨੀਸ਼ਲੀ ਸ਼ੁਰੂ ਤੋਂ ਇਸ ਕਰਕੇ ਹੋਇਆ ਬਿਕੋਜ਼ ਫੇਸਬੁੱਕ ਦੇ ਉੱਤੇ ਪੀਪਲ ਕੁਡ ਨਾਟ ਫਾਈਂਡ ਮੀ ਵਿਦ ਦੀਪਿਕਾ ਸਿੰਗਲਾ, ਸੋ ਆਈ ਸੌਟ ਆਲ ਪੁੱਟ ਦੀਪਿਕਾ ਗੁਪਤਾ ਸਿੰਗਲਾ। ਉਸ ਟਾਈਮ ਫੇਸਬੁੱਕ ਨਵਾਂ ਨਵਾਂ ਸ਼ੁਰੂ ਹੋਇਆ ਸੀ।
3: ਹਾਂ, ਇਹ ਗੱਲ ਸਹੀ ਹੈ, ਸੋਸ਼ਲ ਮੀਡੀਆ ਦੇ ਕਾਰਨ ਹਲਕਾ ਜਿਹਾ ਫੈਮਿਨਿਜ਼ਮ,
4: ਉਸ ਤੋਂ ਬਾਅਦ ਉਹ ਨਾ ਹਮੇਸ਼ਾ ਰਹਿ ਗਿਆ ਇਨ ਅ ਨਾਈਸ ਵੇ, ਯੂ ਨੋ,
3: ਇਟਸ ਨਾਈਸ,
4: ਇਟ ਟੌਟ ਅਸ ਟੂ ਕੀਪ ਦਾ ਫੈਮਿਲੀ ਟੁਗੇਦਰ, ਸੋ ਹੈਪੀ ਵਿਦ ਦੈਟ,
3: ਇਟਸ ਗਾਟ ਅ ਗੁੱਡ ਟੋਨ ਟੂ ਇਟ।
4: ਬਿਲਕੁਲ,
3: ਐਂਡ ਗੁੱਡ ਟੋਨ ਟੂ ਇਟ ਟੂ। ਮੈਨੂੰ ਅੱਗੋਂ, ਮੈਂ ਇਹਦੇ ਉੱਪਰ ਗੱਲ ਕਰਾਂ ਕਿ ਅੱਜ ਆਪਾਂ ਜਦੋਂ ਆਪਾਂ ਹੁਣ ਮਿਲੇ ਹਾਂ, ਗੱਲਬਾਤ ਕੀਤੀ, ਤਾਂ ਤੁਸੀਂ ਮੈਨੂੰ ਆਪਣੀ NDIS ਕੰਪਨੀ ਦਾ ਨਾਮ ਦੱਸਿਆ, ਵਾਟਲ ਕੇਅਰ, ਐਂਡ ਆਈ ਰੀਲੀ ਲਾਈਕਡ ਦ ਨੇਮ ਐਂਡ ਵਾਟਲ। ਮੈਨੂੰ ਵੀ ਅਸੀਂ ਦੱਸਣਾ ਚਾਹੁੰਦੇ ਲੋਕਾਂ ਨੂੰ ਕਿ ਵਾਟ ਇਜ਼ ਵਾਟਲ।
4: ਇਟ ਇਜ਼ ਅ ਵੈਰੀ ਓਲਡ ਆਸਟ੍ਰੇਲੀਅਨ ਨੇਟਿਵ ਬੁਸ਼ ਜਿਹੜੀ ਐਬਰੀਜਨਲ ਦੇ ਟਾਈਮ 'ਤੇ ਪਾਈ ਜਾਂਦੀ ਸੀ। ਇਟਸ ਵੈਰੀ, ਉਹਨੂੰ ਕਹਿੰਦੇ ਆ ਕਿ ਉਹਨਾਂ ਦੀ ਬੜੀ ਰਿਲੀਜੀਅਸ ਬੁਸ਼ ਹੈਗੀ ਹੈ, ਉਹਨੂੰ ਬੜਾ ਚੰਗਾ ਮੰਨਦੇ ਨੇ, ਪੂਜਾ ਪਾਠ ਦੇ ਵਿੱਚ ਵੀ ਉਹਨਾਂ ਦੀ ਯੂਜ਼ ਹੁੰਦੀ ਸੀ। ਸੋ ਵਾਟਲ ਕੇਅਰ ਡਿਸੇਬਿਲਿਟੀ ਦੇ ਨਾਲ ਜਦੋਂ ਜੁੜਦੀ ਹੈ, ਤਾਂ ਇਟ ਮੀਨਸ ਇਟਸ ਗੋਟ ਅ ਵੈਰੀ ਨਾਈਸ ਮੀਨਿੰਗ ਟੂ ਇਟ, ਇਸ ਕਰਕੇ ਵਾਟਲ ਕੇਅਰ ਕਮਿਊਨਿਟੀ।
3: ਨਾਈਸ ਨੇਮ ਮੈਡਮ। ਅਤੇ ਆਪਾਂ ਅੱਜ ਇਕੱਠੇ ਹੋਏ ਹਾਂ ਜਾਣਨ ਲਈ ਕਿ ਬਈ ਕੀ ਚੱਲ ਰਿਹਾ NDIS ਦੇ ਅੰਦਰ, ਕਿਉਂਕਿ ਬਹੁਤ ਕੁਛ ਸੋਸ਼ਲ ਮੀਡੀਆ, ਜੇ ਮੈਂ ਆਪਣੇ ਹਿਸਾਬ ਨਾਲ ਜੇ ਦੱਸਾਂ, ਤਾਂ ਮੈਂ ਜਿੰਨਾ ਵੀ ਰੇਡੀਓ 'ਤੇ ਵੀ ਹੁੰਦੇ ਰਹਿੰਦੇ ਸ਼ੋਜ਼, ਅਤੇ ਆਪਾਂ ਸੋਸ਼ਲ ਮੀਡੀਆ 'ਤੇ ਉੱਦਾਂ ਵੀ ਦੇਖਦੇ ਹਾਂ, ਅਤੇ NDIS ਹੈਜ਼ ਬੀਨ ਅ ਹਿਊਜ ਟਾਕਿੰਗ ਪੁਆਇੰਟ ਹਰ ਪਾਸਿਓਂ, ਪੋਲੀਟੀਕਲੀ ਵੇਖ ਲਓ, ਜਾਂ ਫਿਰ ਪ੍ਰੋਵਾਈਡਰਸ ਦੇ ਪੁਆਇੰਟ ਆਫ ਵਿਊ ਤੋਂ ਵੇਖ ਲਓ, ਜਾਂ ਫਿਰ ਜਿਹੜੇ ਲੋਕ ਯੂਜ਼ ਕਰਦੇ ਇਸ, ਹੈ ਨਾ, ਇਸ ਚੀਜ਼ ਨੂੰ, ਉਹਨਾਂ ਵੱਲੋਂ ਦੇਖ ਲਓ। ਦੈਟ ਇਜ਼ ਵਾਈ ਵੀ ਵਾਂਟਡ ਕਿ ਆਪਾਂ ਇੱਕ ਐਸੇ ਸ਼ਖਸ ਨਾਲ ਮਿਲੀਏ ਕਿ ਆਪਾਂ ਪੂਰਾ ਜਾਣ ਸਕੀਏ, ਐਂਡ ਅੱਗੇ ਜਾਣ ਕੇ ਸਾਨੂੰ ਇਹ ਪਤਾ ਲੱਗੇਗਾ ਕਿ ਯੂ ਹੈਵ ਬੀਨ ਇਨ ਬੋਥ ਸਾਈਡ ਆਫ ਦਾ ਸਪੈਕਟ੍ਰਮ, ਰਾਈਟ? ਸੋ ਪਹਿਲਾਂ ਮੈਨੂੰ ਦੱਸੋ ਕੀ ਹੈ ਬਈ NDIS, ਕੀ ਚੱਲ ਰਿਹਾ ਉਹਦੇ ਆਸੇ ਪਾਸੇ?
4: NDIS ਤੁਹਾਡੀ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਹੈ। ਇਹ ਇਸ ਕੰਟਰੀ ਦੀ ਇੱਕ ਬਹੁਤ ਬੜੀ ਬਲੈਸਡ ਸਕੀਮ ਹੈ ਜਿਹਨੂੰ ਕਹਿੰਦੇ ਹਾਂ। ਇਟ ਇਜ਼ ਦੇਅਰ ਇਨ ਦ ਨਿਊਜ਼ ਫੋਰ ਵੈਰੀ ਰੋਂਗ ਰੀਜ਼ਨਸ, ਪਰ ਜੇ ਅਸੀਂ ਪਿੱਛੇ ਟੇਕ ਅ ਸਟੈਪ ਬੈਕ ਐਂਡ ਸੋਚੀਏ, ਜਿਹੜੇ ਡਿਸੇਬਿਲਿਟੀ ਕੈਟੇਗਰਾਈਜ਼ ਲੋਕ ਨੇ, ਵੈਨ ਆਈ ਸੇ ਕੈਟੇਗਰਾਈਜ਼, ਦੈਟ ਮੀਨਸ ਦੇ ਆਰ ਓਫੀਸ਼ਲੀ ਡਾਇਗਨੋਸਡ ਵਿਦ ਐਨੀ ਫਾਰਮ ਆਫ ਡਿਸੇਬਿਲਿਟੀ, ਕੁਡ ਬੀ ਮੈਂਟਲ, ਫਿਜ਼ੀਕਲ, ਐਨੀ ਫਾਰਮ ਆਫ ਡਿਸੇਬਿਲਿਟੀ, ਅਤੇ ਉਹ ਆਪਣੀ ਦਿਨ ਚਰਿਆ ਦਾ ਕੰਮ ਜਿਹੜੇ ਅਸੀਂ ਅਤੇ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਹਾਂ, ਉਹ ਨਹੀਂ ਕਰ ਸਕਦੇ ਵਿਦਆਊਟ ਹੈਲਪ। ਆਸਟ੍ਰੇਲੀਆ ਇਜ਼ ਅ ਬਲੈਸਡ ਕੰਟਰੀ ਜਿਹੜੀ ਇੱਕ ਫੰਡਿੰਗ ਰੱਖਦੀ ਹੈ ਇਹਨਾਂ ਲੋਕਾਂ ਦੀ ਹੈਲਪ ਦੇ ਲਈ।
3: ਓਕੇ,
4: ਸੋ ਦੀਸ ਪੀਪਲ ਜਿਹਨਾਂ ਨੂੰ ਫੰਡਿੰਗ ਚਾਹੀਦੀ ਹੁੰਦੀ ਆ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਇਨ ਦ ਲੀਗਲ ਬੁੱਕਸ ਪਾਰਟਿਸਪੈਂਟਸ। ਇਹ ਪਾਰਟਿਸਪੈਂਟਸ ਹੁੰਦੇ ਨੇ ਜਿਹਨਾਂ ਨੂੰ ਉਹ ਮਦਦ ਦੀ ਲੋੜ ਹੈ, ਅਤੇ ਜਿਹੜੇ ਪ੍ਰੋਵਾਈਡਰਸ ਹੁੰਦੇ ਨੇ, ਵਨ ਆਫ ਬੀਇੰਗ ਮੀ, ਮੇਰੇ ਵਰਗੇ ਇਸ ਵੇਲੇ ਵਿਕਟੋਰੀਆ ਦੇ ਵਿੱਚ ਕਰੀਬਨ 270,000 ਬੈਠੇ ਨੇ,
3: 270,000
4: ਜੀ, ਟੂ ਆਫਰ ਦ ਸਰਵਿਸ। ਅਤੇ ਜਿਹਨਾਂ ਨੂੰ ਚਾਹੀਦੀ ਹੈ ਸਰਵਿਸ, ਦੇ ਆਰ ਅਰਾਊਂਡ ਅਬਾਊਟ 2,250,000, 2,300,000 give okay. and take. Achso. And these are the approximation numbers as per the internet. You can check. I got my numbers from there.
3: Okay. So, provider zyada ne?
4: Provider zyada ne. Participants cut ne. The providers jede ne. This is a mix of registered and unregistered providers.
3: Okay.
4: A totality. Achha.
3: Okay.
4: Because registered provider jada hai, they will go through their whole process, will be registered with NDIS. Mm-hmm. And they can give certain amount of services. Jada unregistered provider hai, can start off their service just like that. Or support worker kisi da ban sakda hai. For example, I have a disability.
3: Okay.
4: My husband decides to take care of me as a support worker.
3: ਓਕੇ
4: ਹੀ ਡਸਨਟ ਨੀਡਸ ਟੂ ਹੈਵ ਅ ਰਜਿਸਟਰਡ ਕੰਪਨੀ
3: ਓਕੇ
4: ਹੀ ਕੈਨ ਬੀ ਮਾਈ ਪ੍ਰੋਵਾਈਡਰ
3: ਅੱਛਾ ਮਤਲਬ ਉਸ ਲਿਹਾਜ਼ ਨਾਲ ਆਪਾਂ ਔਨ ਕੰਪੈਸ਼ਨੇਟ ਗ੍ਰਾਉਂਡ
4: ਕੁਡ ਬੀ ਐਨੀਥਿੰਗ ਹਾਂਜੀ ਸੋ ਇਟਸ ਅ ਮਿਕਸ ਬੈਗ ਤੇ ਟੋਟਲ ਜੇ ਤੁਸੀਂ ਟੋਟਲ ਨੰਬਰ ਮੇਰੇ ਕੋਲੋਂ ਪੁੱਛੋ ਤੇ ਵੀ ਚੈੱਕ ਦ ਇੰਟਰਨੈਟ ਐਂਡ ਇਟਸ ਐਟ 270,000 ਆਲਸੋ ਜਦੋਂ ਅਸੀਂ ਇਹ ਨੰਬਰ ਬੋਲਦੇ ਹਾਂ ਇਟ ਡਜ਼ਨਟ ਮੀਨਸ ਦੇ ਆਰ ਸਪਰੈਡ ਅਕ੍ਰੋਸ ਵਿਕਟੋਰੀਆ ਥਰੂ ਆਊਟ ਦੇ ਆਰ ਸੈਚੂਰੇਟਡ ਇਨ ਪੋਕਿਟਸ
3: ਓਕੇ
4: ਦੇ ਆਰ ਸਰਟਨ ਪੋਕਿਟਸ ਇਨ ਵਿਕਟੋਰੀਆ ਜਿੱਥੇ ਤੁਹਾਨੂੰ ਬਹੁਤ ਸਾਰੇ ਪ੍ਰੋਵਾਈਡਰਸ ਮਿਲ ਜਾਣਗੇ ਬਟ ਪਾਰਟੀਸਪੈਂਟਸ ਆਰ ਆਲ ਅਕ੍ਰੋਸ ਵਿਕਟੋਰੀਆ ਸੋ ਇਹ ਜਿਹੜੀ ਸਰਵਿਸ ਹੈਗੀ ਹੈ ਦੇ ਆਰ ਵੈਰੀ ਸੈਚੂਰੇਟਡ ਇਨ ਸਰਟਨ ਪੋਕਿਟਸ ਪਰ ਜਿਹੜੇ ਕੰਟਰੀ ਸਾਈਡ ਤੇ ਨੇ ਪਾਰਟੀਸਪੈਂਟਸ
3: ਜਾਂ ਰੀਜਨਲ
4: ਰੀਜਨਲ ਏਰੀਆ ਉਹਨਾਂ ਲਈ ਬੜਾ ਮੁਸ਼ਕਿਲ ਹੈ ਸੋ ਇਸ ਕਰਕੇ ਜੇ ਅਸੀਂ ਕਈ ਵਾਰੀ ਕੁਐਸਚਨ ਪੁੱਛਦੇ ਹਾਂ ਨਾ ਕਿ ਜਿਹੜੀ ਓਵਰ ਸਪਲਾਈ ਹੈ ਤੇ ਫਿਰ ਵਾਈ ਇਜ਼ ਦ ਪ੍ਰੋਬਲਮ ਪਾਰਟੀਸਪੈਂਟਸ ਨੂੰ ਮਿਲ ਕਿਉਂ ਨਹੀਂ ਰਹੀ ਸਪੋਰਟ ਬਿਕੋਜ਼ ਆਫ ਦਿਸ
3: ਓਕੇ
4: ਸੋ ਦਿਸ ਇਜ਼ ਇਨ ਅ ਨਟਸ਼ੈਲ ਵਟ ਐਨ ਡੀ ਆਈ ਐਸ ਵੀ ਟੋਕ ਅਬਾਊਟ ਡਿਸੇਬਿਲਿਟੀ ਲਈ ਸਰਕਾਰ ਪੈਸਾ ਦਿੰਦੀ ਹੈ ਲੋਕ ਸਰਵਿਸ ਦਿੰਦੇ ਨੇ ਤੇ ਸਰਕਾਰ ਕੋਲੋਂ ਕਲੇਮ ਕਰਦੇ ਨੇ
3: ਓਕੇ ਠੀਕ ਹੈ ਮੈਂ ਸਮਝ ਗਿਆ ਮੈਂ ਸਮਝੋ ਇੱਕ ਲੈਟ ਸਪੋਜ਼ ਦੇਰ ਇਜ਼ ਅ ਪਰਸਨ ਨੇਮਡ ਐਕਸ ਵਾਈ ਜ਼ੈਡ ਉਹਨਾਂ ਨੂੰ ਕੋਈ ਡਿਸੇਬਿਲਿਟੀ ਆ ਉਹ ਪਹਿਲੇ ਸਰਕਾਰ ਨਾਲ ਮਤਲਬ
4: ਪਹਿਲਾਂ ਡਾਕਟਰ ਕੋਲੋਂ ਅਸੈਸ ਕਰਾਂਗੇ ਆਪਣੀ ਸਿਚੁਏਸ਼ਨ
3: ਤੋਂ ਅਸੈਸ ਕਰਵਾਉਂਦੇ ਆ ਫਿਰ ਫਿਰ ਉਸ ਤੋਂ ਬਾਅਦ ਕੀ ਹੁੰਦਾ
4: ਆਪਣਾ ਪੇਪਰ ਵਰਕ ਫਾਈਲ ਕਰਦੇ ਨੇ ਸਰਕਾਰ ਦੇ ਨਾਲ ਨਾਓ ਕਈ ਲੋਕ ਅੱਜ ਕੱਲ੍ਹ ਕੀ ਹੁੰਦਾ ਦੇਰ ਆਰ ਦੇ ਆਰ ਕੋਆਰਡੀਨੇਟਰਸ ਸੋਰੀ ਪਲੈਨਰਸ ਐਂਡ ਅਸੈਸਰਸ ਐਂਡ ਕੋਆਰਡੀਨੇਟਰਸ ਉਹ ਉਹਨਾਂ ਕੋਲ ਆਪਣਾ ਪੇਪਰ ਵਰਕ ਭੇਜਦੇ ਨੇ ਤੇ ਦੇ ਗੋ ਐਂਡ ਟਾਕ ਟੂ ਦ ਗਵਰਨਮੈਂਟ ਔਨ ਦੇ ਬਿਹਾਫ ਤੇ ਉਹ ਇਹਨਾਂ ਦੇ ਹਾਊ ਡੂ ਆਈ ਸੇ ਦੇ ਆਰ ਦ ਕੇਅਰ ਟੇਕਰਸ ਕਿ ਤੁਹਾਨੂੰ 70,000 ਇੱਕ ਸਾਲ ਦਾ ਮਿਲਿਆ ਤੁਸੀਂ ਇਹ ਸਰਵਿਸ ਦੇ ਲਈ
3: ਅੱਛਾ ਉਹ ਇੱਕ ਅਸੈਸਰ
4: ਪਲਾਨ ਮੈਨੇਜਰ ਹੋ ਜਾਂਦੇ
3: ਨੇ ਹਾਂ ਕਿ ਮੈਨੇਜਰ ਹੋ ਗਿਆ ਇੱਕ ਸਾਲ ਦਾ ਅਸੈਸਰ ਹੋ ਗਿਆ ਉਹਨੇ ਗਵਰਨਮੈਂਟ ਨਾਲ ਗੱਲ ਕਰਨੀ ਕਿ ਬਈ ਇਸ ਬੰਦੇ ਨੂੰ ਇਹ ਵਾਲੀ ਡਿਸੇਬਿਲਿਟੀ ਆ ਤੇ ਗਵਰਨਮੈਂਟ ਦੈਨ ਤੈਅ ਕਰ ਲਈ ਕਿ ਕੁਝ 60-70,000 ਡਾਲਰ ਹਰ ਸਾਲ ਦਾ ਖਰਚਾ ਹੋਏਗਾ
4: ਡਿਪੈਂਡਿੰਗ ਮੇਨਟੇਨ ਮਤਲਬ ਕੁਡ ਬੀ 10,000 ਕੁਡ ਬੀ 70,000 ਕੁਡ ਬੀ 100,000 ਡਿਪੈਂਡਿੰਗ ਔਨ ਦੀ ਸਿਚੁਏਸ਼ਨ ਕੀ
3: ਜੋ ਸਿਚੁਏਸ਼ਨ
4: ਡਾਇਗਨੋਸਿਸ ਕੀ ਹੈ
3: ਤੇ ਉਹ ਉਹਦਾ ਫਿਰ ਉਹ ਪੈਸੇ ਰਿਲੀਜ਼ ਕਰਦੇ ਗਵਰਨਮੈਂਟ
4: ਪਲਾਨ ਮੈਨੇਜਰ ਦੇ ਕੋਲ
3: ਪਲਾਨ
4: ਮੈਨੇਜਰ ਜਿਹੜਾ ਉਹਨਾਂ ਦੇ ਸਾਰੇ ਲੋਕਾਂ ਨੂੰ ਪੇ ਕਰਦਾ ਜੋ ਵੀ ਉਹਨਾਂ ਨੂੰ ਸਰਵਿਸਿਸ ਦੇ ਰਹੇ
3: ਬਟ ਦ ਪਾਰਟਿਸਪੈਂਟ ਚੂਜ਼ਸ ਦੇਅਰ ਓਨ ਪ੍ਰੋਵਾਈਡਰਸ
4: ਸਮਟਾਈਮਸ ਦ ਪਲਾਨ ਮੈਨੇਜਰ ਚੂਜ਼ਸ ਦੇਅਰ ਪ੍ਰੋਵਾਈਡਰਸ
3: ਆ ਮਤਲਬ ਆਬਵੀਅਸਲੀ ਜੇ ਪਾਰਟਿਸਪੈਂਟ ਨੇ ਕਿਹਾ ਹੋਵੇ ਕਿ ਬਈ ਤੂੰ ਇੰਨਾ ਕੁਝ ਕਰ ਰਿਹਾ ਅਭੀ
4: ਉਹ ਹੀ ਕਰਦੇ ਨੇ ਬਿਕਾਜ਼ ਕੁਡ ਬੀ ਮੈਨੀ ਰੀਜ਼ਨਸ ਕ੍ਰਿਸ਼ਨਾ ਜੀ ਬਿਕਾਜ਼ ਹੋ ਸਕਦਾ ਉਹਨਾਂ ਦੀ ਮੈਂਟਲ ਕਪੈਸਿਟੀ ਇੰਨੀ ਨਾ ਹੋਏ ਕਿ ਉਹ ਆਪਣੇ ਲਈ ਚੋਇਸ ਕਰ ਸਕਣ
3: ਜੀ ਹਾਂ ਮਤਲਬ ਡਿਸੇਬਿਲਿਟੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ
4: ਹੈ ਕਈ ਵਾਰੀ ਐਂਗਜ਼ਾਇਟੀ ਹੁੰਦੀ ਹੈ ਕਈ ਵਾਰੀ ਨਾਨ ਡਿਸਾਈਸਿਵਨੈਸ ਹੁੰਦੀ ਹੈ ਡਰ ਹੁੰਦਾ ਹੈ ਸਕਿਜ਼ੋਫਰੇਨੀਆ ਦੇਰ ਸੋ ਮੈਨੀ ਕੈਟੇਗਰੀਜ਼ ਤੇ ਉਹ ਨਹੀਂ ਕਰ ਸਕਦੇ ਅੱਛਾ ਸਮ ਪੀਪਲ ਉਹ ਬਿਲਕੁਲ ਠੀਕ ਨੇ ਮੈਂਟਲੀ ਪਰ ਨੌਲੇਜ ਨਹੀਂ ਕਿ ਕਿੱਦਾਂ ਕਰਨਾ ਬਹੁਤ ਸਾਰੇ ਇੱਥੇ ਵੀ ਆਰ ਅ ਬਲੈਸਡ ਕੰਟਰੀ ਆਫ ਮਾਈਗ੍ਰੈਂਟਸ ਲੈਂਗੁਏਜ ਬੈਰੀਅਰ ਹੈ ਨਹੀਂ ਪਤਾ ਦੈਨ ਦੇ ਰਿਲਾਈ ਔਨ ਪਲਾਨ ਮੈਨੇਜਰਸ ਦੇਰ ਕੁਡ ਬੀ ਮੈਨੀ ਰੀਜ਼ਨਸ ਬਟ ਦ ਸਟੈਪ ਇਜ਼ ਕਿ ਪਲਾਨ ਮੈਨੇਜਰਸ ਪਰ ਤੁਹਾਡੇ ਨਾਲ ਕਰਕੇ ਅਤੇ ਪਾਰਟੀਸਪੈਂਟਸ ਦੇ ਪ੍ਰੋਵਾਈਡਰਸ ਦੇ ਵਿੱਚ ਦ ਬ੍ਰਿਜ ਬਣ ਕੇ ਸਰਵਿਸਿਸ ਦਿੰਦੇ ਨੇ
3: ਓਕੇ ਓਕੇ ਤੇ ਬਿਫੋਰ ਗੋਇੰਗ ਫਰਦਰ ਡਾਊਨ ਡਿਸੇਬਿਲਿਟੀ ਕਿਸ ਤਰ੍ਹਾਂ ਡਿਫਾਈਨ ਹੁੰਦੀ ਹੈ ਮਤਲਬ ਵਟ ਇਜ਼ ਬਿਕੋਜ਼ ਆਈ ਨੋ ਸਮਵਨ ਹੀ ਇਜ਼ ਅ ਲਿਟਲ ਕਿਡ ਅਤੇ ਬਿਕੋਜ਼ ਉਹਨੂੰ ਬੋਲਣ 'ਚ ਸਮਾਂ ਲੱਗ ਗਿਆ ਉਹਨੂੰ ਵੀ ਗਵਰਨਮੈਂਟ ਜਿਸ ਤਰ੍ਹਾਂ ਐਜ਼ ਅ ਡਿਸੇਬਿਲਿਟੀ ਮੈਂ ਇਸ ਕਰਕੇ ਆਪਾਂ ਇਹ ਗੱਲਬਾਤ ਕਰਦੇ ਪਏ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਹਰ ਕਿਸੇ ਨੂੰ ਆਪਾਂ ਸਾਰੇ ਪ੍ਰੋਗਰਾਮਸ ਦੇ ਨਾਮ ਵਗੈਰਾ ਸੁਣੇ ਹੁੰਦੇ ਆ ਪਰ ਸਾਨੂੰ ਇਹ ਛੋਟੀ ਛੋਟੀ ਚੀਜ਼ਾਂ ਨਹੀਂ ਪਤਾ ਹੁੰਦੀਆਂ ਹੈ ਨਾ ਖਾਸ ਕਰ ਜਿਸ ਸੋਸਾਇਟੀ ਤੋਂ ਆਪਾਂ ਆਉਂਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਤਾਂ ਆਪਾਂ ਲੋਕ ਕਿ ਕੋਈ ਨਹੀਂ ਇਹ ਤਾਂ ਟਾਈਮ ਲੱਗ ਕੇ ਠੀਕ ਹੋ ਜਾਂਦਾ ਜਾਂ ਫਿਰ ਆਪੇ ਕੁਛ ਕਰ ਲਓ ਠੀਕ ਹੋ ਜਾਂਦਾ ਹੈ ਨਾ ਸੋ ਮੈਂ ਤਾਂ ਕਰੀ ਚਾਹੁੰਦਾ ਇੱਕ ਜੇ ਡੈਫੀਨੇਸ਼ਨ ਹੈ ਡੈਫੀਨੇਟਿਵ ਜੀ ਤਾਂ ਆਪਾਂ ਉਹ ਵੀ
4: ਨੋਟ ਗੋਇੰਗ ਥਰਲੀ ਬਾਈ ਦ ਡੈਫੀਨੇਸ਼ਨ ਬਟ ਮੋਟਾ ਮੋਟਾ ਜਿਹੜਾ ਅਸੈਸਮੈਂਟ ਹੁੰਦੀ ਹੈ ਉਹ ਜਿਹੜਾ ਤੁਹਾਨੂੰ ਤੁਹਾਡੀ ਨੋਰਮਲ ਲਾਈਫ ਲੀਡ ਕਰਨ ਦੇ ਵਿੱਚ ਦਿੱਕਤ ਦੇ ਭਾਵੇਂ ਕੋਈ ਵੀ ਚੀਜ਼ ਹੋਏ ਭਾਵੇਂ ਉਹ ਸਲੋ ਲਰਨਰ ਹੋਏ ਸਲੋ ਸਪੀਕਰ ਹੋਏ ਸੁਣਦਾ ਵੀ ਘੱਟ ਹੋਏ ਕਈ ਵਾਰੀ ਸਭ ਕੁਛ ਠੀਕ ਹੋਏ ਪਰ ਐਂਗਜ਼ਾਇਟੀ ਹੋਏ ਘਬਰਾਹਟ ਹੁੰਦੀ ਹੈ ਬਹੁਤ ਜ਼ਿਆਦਾ ਇਟਸ ਅ ਡਿਸੇਬਿਲਿਟੀ ਬਿਕਾਜ਼ ਆਈ ਕਾਂਟ ਮੇਕ ਮਾਈ ਡਿਸੀਜਨਸ ਮੇਰੇ ਜਿਹੜੇ ਡਿਸੀਜਨਸ ਨੇ ਮੈਂ ਪ੍ਰੋਪਰਲੀ ਨਹੀਂ ਲੈ ਸਕਦੀ ਬਿਕਾਜ਼ ਮੈਨੂੰ ਇਹ ਪ੍ਰੋਬਲਮ ਹੈਗੀ ਹੈ ਸੋ 10 years ਅਗੋ ਆਈ ਮੈਟ ਵਿਦ ਐਨ ਐਕਸੀਡੈਂਟ ਐਂਡ ਆਈ ਹੈਡ ਮਾਈ ਜੋ ਰੀਕੰਸਟਰਕਟਡ ਆਈ ਕੁਡ ਨੋਟ ਟਾਕ ਉਹ ਡਿਸੇਬਿਲਿਟੀ ਸੀ ਹਾਲਾਂਕਿ ਮੈਂ ਬਿਲਕੁਲ ਠੀਕ ਚੱਲ ਸਕਦੀ ਸੀ ਕਰ ਸਕਦੀ ਸੀ ਆਪਣਾ ਸਾਰਾ ਕੰਮ ਕਰ ਸਕਦੀ ਸੀ ਬਟ ਇਟ ਇਜ਼ ਸਟਿਲ ਆਈ ਵਾਜ਼ ਰਿਲਾਇੰਟ ਔਨ ਮਾਈ ਡਾਟਰ ਔਨ ਮਾਈ ਹਸਬੈਂਡ ਟੂ ਗੋ ਵਿਦ ਮੀ ਕਿਉਂਕਿ ਮੈਂ ਬੋਲ ਨਹੀਂ ਪਾ ਰਹੀ ਸੀ ਸੋ ਦੇ ਯੂਜ਼ ਟੂ ਲੀਵ ਦੇਅਰ ਵਰਕ ਆਪਣਾ ਕੰਮ ਛੱਡ ਕੇ ਸਭ ਕੁਛ ਛੱਡ ਕੇ ਮੇਰੇ ਨਾਲ ਜਾਂਦੇ ਸੀ ਸੋ ਦੈਟ ਦੇ ਕੁਡ ਹੈਲਪ ਮੀ ਕਮਿਊਨੀਕੇਟ ਸੋ ਐਟ ਦੈਟ ਪੁਆਇੰਟ ਇਨ ਟਾਈਮ ਆਈ ਡਿਡ ਨੋਟ ਕਲੇਮ ਡਿਸੇਬਿਲਿਟੀ ਐਸੇ ਮੇਰੇ ਵਰਗੇ ਬਥੇਰੇ ਲੋਕੀ ਨੇ ਜਿਹੜੇ ਜਿਹਨਾਂ ਨੂੰ ਪ੍ਰੋਬਲਮ ਹੈ ਬਟ ਦੇ ਡੂ ਨੋਟ ਕਲੇਮ ਡਿਸੇਬਿਲਿਟੀ ਦ 2,00,000 ਪੀਪਲ ਵੀ ਆਰ ਟਾਕਿੰਗ ਅਬਾਊਟ ਇਹ ਲੋਕੀ ਉਹ ਨੇ ਜਿਹੜੇ ਡਾਕਟਰ ਕੋਲ ਗਏ ਨੇ ਤੇ ਡਾਕਟਰ ਨੇ ਕਿਹਾ ਕਿ ਯੂ ਨੀਡ ਹੈਲਪ ਯੂ ਨੀਡ ਅਸਿਸਟੈਂਸ ਤੇ ਇੱਥੇ ਹਰ ਕਿਸੇ ਦੇ ਨਾਲ ਫੈਮਿਲੀ ਨਹੀਂ ਹੈ people are alone.
3: Basically, who is educated and privileged enough to know कि ये सब चीजें भी होंगी ना? क्योंकि मैं वही सोचा कि 2 लाख तो ज़्यादा ही number होएगा.
4: So this is the number with the NDIS currently.
3: Okay. On paper and जिन्ना आप गल की थी, it seems like a very noble scheme. It's a very good thing, right?
4: It is.
3: पर आजकल बहुत ज़्यादा shade, negative shade आया है. एक दो reels ही मैं देखी हैं, they got viral around NDIS providers, है ना? लोग shady दा तमगा दे रहे हैं.
4: बिल्कुल.
3: कि what is that? वो सब की चीज़ें चल रही हैं.
4: Okay. It's a mixed bag of many kind of people, Krishna ji. जिमें हर industry दे विच होंदे. It's just not NDIS. No matter which sector, government sector, corporate sector, tusi fado, har de vich there are few bad apples.
3: Haan, oh, gal sahi hai, bilkul
4: jee. Te kuch bad apples karke puri industry badnaam hundi hai.
3: Ji.
4: We should never put a tag saying apne bande, kis category de bande, kis nationality de bande. We are all humans, we are all Australians, we are a part of the scheme. Kuch log jaan ke fraud nahi kare, they are not aware of how things need to be done. Which is also a problem, क्योंकि उन्हें दी less knowledge करके जिधर participant है उन्हें नुकसान हो रहा है. कई participants self managed fund दे विच है गेने, मतलब सरकार ने उन्हें 20,000 देता, for example, कि तुसे अपने उत्ते खर्च सकते हो.
3: Okay.
4: राधा ने अपने उत्ते खर्चन ली वो किसी हो था ते खर्च देते ने.
3: Okay.
4: So that's not helping the scheme. For example, देनिया तो अनु पैसा मिलिया है ते anxiety, for example, तुआने तुआडे कोल 101 तुआनु तुसी diagnose हो गयो कि high level दी anxiety है. 101 activity दे विच तुसी जाके enroll करो. Could be cooking classes, singing classes, dancing classes. 101 होंदी जिधर तुआडा एक teacher तो तुसी सीखोगे.
3: जी.
4: Which is expensive.
3: जी, हाँ जी.
4: Correct.
3: बिल्कुल ठीक.
4: Whereas if you go and join a 10 people group class, which is very cheap. तो तुसी जान्दे group class दे विचो claim तुसी 101 the career. This is a participant. Same for a provider as well.
3: Haan, provider the point of view to ki
4: provider as well. Onne service, ona the support worker leke gaya group class de le. Participant. Te ona ne claim kita 101 class da.
3: Okay.
4: Jithe, for example, $20 kante de banne si, o $40 kante de claim karenga government kolo.
3: Okay. So ए चीज़ा मतलब
4: ए चीज़ा नहीं. Some, so we'll go step by step in a handful of examples we'll discuss. Lack of knowledge da jira galtiyan ho rahi hain. That is, they are using the wrong code. Even the providers jidda main tuhanu dass rahi hain, they are registered and unregistered. Difference is jadon tusi registration karwande ho, I went through a grueling process of 6 months.
3: Achha, okay.
4: I got audited. I went through a test. मतलब they wanted to make sure कि मेरा paperwork सही होए, मैंने समझ होए, codes दी समझ होए, किस service ली की code लगाना है, they ask you all those things. So registration is a very painful process but फायदेमंद process है, दोनों ली. कल लो मेरे को लो कोई गलती ना होए कि मैं problem दे विचामा, मैं educated हूँ उस चीज़ ले. मेरा जिधर participant है, ओदे नाल तक्का शाही ना होए, ओदे पैसे ज़्यादा ना कटे जान, so it works both ways. पर जिधर unregistered है, for example, he is not going through that process. So ओ जदो तक कहने ना डंडा नहीं पहनता होता तो तुसी कई वरी किताब भी नहीं चकदे. You don't know the codes, you're using the wrong codes, you're claiming the wrong thing.
3: अच्छा.
4: चाहे ओ knowledge ते base ते गलती हो रही है पर है fraud. Government लियो fraud है.
3: हाँ, मतलब on paper ता चीज़ ने similar रहना ना, मेरे मन च की है तो बहुत कोई भी नहीं दस सकता.
4: So that is one part of it.
3: Okay.
4: The other part of it is a willingful deceit. जिवें असी क्या group class ली गए सी पर 101 claim कर लिया.
3: Okay.
4: There was a case in Sydney, Krishna, where somebody got caught and एक family तो 4 family members support worker सी गए. Husband, daughter, mother. If you Google it up, you'll know what case I'm talking about. ते उना ने एक participant नू charge किता for a service for 6 hours. Husband ने भी charge किता, ते कुड़ी ने भी उसी participant नू same time, same service ली charge किता. ते उस time वो participant hospital दे विच सिगा.
3: Okay.
4: So service भी नहीं देती.
3: हाँ.
4: ते गलत. So this is fraud.
3: अच्छा.
4: But when I say these examples, Krishna, they are handful of people. जिना दे करके हुन look, we welcome the change. ये change साढ़े सारे लिए painful less करके होएगा because now there is a lot more governance. साढ़ा जरा पहला ही paperwork already 4 घंटे ले रहा सी, maybe हो नाट लेगा.
3: पर अब change तो अन्य है. ਉਸ ਤੋਂ ਪਹਿਲਾਂ ਮੈਂ ਜਾਣਾ ਚਾਹੁੰਦਾ ਕਿਉਂਕਿ ਬੜਾ ਇੰਟਰੀਗਿੰਗ ਹੈ ਯਾਰ, ਵੈਰੀ ਗੁੱਡ, ਮੈਨੂੰ ਲੱਗਾ ਨਹੀਂ ਸੀਗਾ। ਅੱਛਾ ਮੈਨੂੰ ਇੱਕ ਗੱਲ ਦੱਸੋ, ਜਿਹੜਾ ਅਨਰਜਿਸਟਰਡ

0: register my company, for example.
1: ਕੋਈ ਆਈਡੀਆ ਹੈ ਰੇਸ਼ੀਓ ਕਿੰਨਾ ਖੋਏਗਾ ਇਹ ਵਾਲਾ ਅਨਰਜਿਸਟਰਡ ਤੇ ਰਜਿਸਟਰਡ ਦਾ ਪਰ ਮੇਰੇ ਖਿਆਲ ਨਾਲ ਕਾਫੀ ਵੱਡਾ ਹੀ ਇੰਬੈਲੈਂਸ ਹੋਏਗਾ
0: ਆਈ ਗੈਸ ਸੋ ਬਿਕਾਜ਼ ਜਿਹੜੇ ਨਵੇਂ ਚੇਂਜਸ ਆ ਰਹੇ ਨੇ ਉਹਨਾਂ ਦੇ ਵਿੱਚ ਇੱਕ ਇਹ ਪੁਆਇੰਟ ਕਾਫੀ ਉਹਨਾਂ ਨੇ ਰੱਖਿਆ ਹੈ ਵੀਲ ਟਾਕ ਅਬਾਊਟ ਦੋਸ ਚੇਂਜਸ ਵੈਨ
1: ਆਪਾਂ ਕਿਉਂਕਿ ਚੇਂਜਸ ਦੀ ਗੱਲ ਕਰ ਰਹੇ ਹਾਂ ਚੇਂਜਸ ਇਸ ਕਰਕੇ ਆ ਰਹੇ ਜਿਸ ਤਰ੍ਹਾਂ ਦੀਪਿਕਾ ਜੀ ਨੇ ਦੱਸਿਆ ਕਿ ਕਾਫੀ ਜ਼ਿਆਦਾ ਸੁਣਨ 'ਚ ਆਇਆ ਕਿ ਪ੍ਰੋਵਾਈਡਰਸ ਜਾਂ ਪਾਰਟੀਸਪੈਂਟਸ ਦੇ ਲੈਵਲ 'ਤੇ ਖਪਲਾ ਹੋ ਰਿਹਾ ਹੈ ਇਹੀ ਵਰਡ ਆਇਆ ਮਾਇੰਡ 'ਚ ਨਾ ਆਪਾਂ ਖਪਲਾ ਹੀ ਕਹਿ ਸਕਦੇ ਹਾਂ ਨਾ ਹੋ ਰਿਹਾ ਸੋ ਗੌਰਮੈਂਟ ਇੱਥੇ ਦੀ ਕਾਫੀ ਸੁਚੇਤ ਹੈ ਬਈ ਉਹਨਾਂ ਨੇ ਨਾਲ ਹੀ ਵੈਸੇ ਨਕੇਲ ਕਰ ਲਈ ਕਿ ਇਟ ਟੁਕ ਦਮ ਟਾਈਮ
0: ਬਟ ਵਿਚ ਇਜ਼ ਗੁੱਡ ਬਿਕਾਜ਼ ਕੁਛ ਕੇਸਿਸ ਦੇ ਬੇਸ ਬੇਸ ਤੇ ਜੇ ਤੁਸੀਂ ਚੇਂਜਸ ਲਿਆਓਗੇ ਕਿਆ ਪਤਾ ਉਹ ਚੇਂਜਸ ਦੇ ਹੈਵ ਡਨ ਦੇ ਰਿਸਰਚ ਵੈਰੀ ਵੈਲ ਕ੍ਰਿਸ਼ਨਾ ਬਿਕਾਜ਼ ਦ ਚੇਂਜਸ ਦੇ ਹੈਵ ਅਡੈਪਟਡ ਨਾਓ ਇੰਨਾ ਨੁਕਸਾਨ ਉਨ ਅਕੋਰਡਿੰਗ ਟੂ ਮੀ ਦ ਚੇਂਜਸ ਆਰ ਨੋਟ ਆਊਟ ਦੇਅਰ ਇਨ ਦ ਪੇਪਰ ਅਸੀਂ ਜਿੰਨਾ ਪੜ੍ਹ ਰਹੇ ਹਾਂ ਉਹ ਐਕਚੁਲੀ ਕਪਲੇ ਨੂੰ ਹੀ ਕੱਟ ਕਰ ਰਹੇ ਦ ਗਵਰਨਮੈਂਟ ਇਜ਼ ਕੁਆਈਟ ਪੋਲਿਸੀ ਮੇਕਰਸ ਆਰ ਸਮਾਰਟ ਹੇਅਰ ਦੈਟ ਇਜ਼ ਵਾਈ ਦ ਕੰਟਰੀ ਇਜ਼ ਰਨਿੰਗ ਇਨ ਅ ਸਟਿਲ ਬੈਟਰ ਸ਼ੇਪ ਐਂਡ ਫੋਰਮ because oh galti se
1: phad gaya jada still kya na na bahut sahi se
0: you just have to
1: still was very right
0: you have to be very good choice of word
1: nahi theek hai haan ji continue
0: okay kehna matlab hai ki the changes tuhanu penalize karan liye nahi hai oh tuhanu protect karan liye ne and change hamesha krishna kithe bhi aaye even sadi life de vich assi vyah karke aane oh bhi change hai and it doesn't come asan na
1: ਨਹੀਂ ਜੀ ਬਿਲਕੁਲ ਮੇਰਾ ਹੁਣੇ ਹੁਣੇ ਹੋਇਆ ਮੈਨੂੰ ਪਤਾ ਆਈ ਗੈਟ ਇਟ ਯੂ ਆਰ ਰਾਈਟ
0: ਸੋ ਐਨੀ ਚੇਂਜ ਵਿਲ ਟੇਕ ਇਟਸ ਟਾਈਮ ਟੂ ਸੈਟਲ ਇਨ ਬਟ ਇਟ ਇਜ਼ ਫੋਰ ਦ ਬੈਟਰਮੈਂਟ
1: ਇੱਕ ਐਗਜ਼ਾਮਪਲ ਦੇ ਤੌਰ ਤੇ ਲੈਣੇ ਹਨਾ ਤੁਸੀਂ ਇੱਕ ਰਜਿਸਟਰਡ ਕੰਪਨੀ ਚਲਾਉਂਦੇ ਹੋ ਵਾਟਲ ਕੇਅਰ ਕਮਿਊਨਿਟੀ ਨਾਮ ਹੈ ਉਹਦਾ ਹਾਊ ਲੌਂਗ ਹੈਵ ਯੂ ਬੀਨ ਰਜਿਸਟਰਡ
0: ਫੋਰ
1: 1 ਸਾਲ ਤੋਂ ਹਨਾ ਤੇ ਉਸ ਤੋਂ ਪਹਿਲਾਂ 6-7 ਮਹੀਨੇ ਲੱਗ ਗਏ ਤੁਹਾਨੂੰ ਜਸਟ ਟੂ ਗੈਟ ਦ ਰਜਿਸਟ੍ਰੇਸ਼ਨ ਡਨ ਰਾਈਟ ਹੁਣ ਅੱਜ ਜੇ ਕੋਈ ਜਿਹੜੇ ਚੇਂਜਸ ਜੇ ਆ ਰਹੇ ਆ ਜੇ ਤੁਸੀਂ ਅੱਜ ਕਰਨ ਲੱਗਦੇ ਤੇ ਕਿੰਨਾ ਕੁ ਲੰਬਾ ਸਮਾਂ ਹੋਰ ਸ਼ਾਇਦ ਲੱਗ ਸਕਦਾ
0: ਜੀ ਅੱਜ ਕਰੋ ਤਾਂ ਆਈ ਥਿੰਕ ਇਟ ਵਿਲ ਸਟਿਲ ਬੀ 6 ਮੰਥਸ ਬਿਕਾਜ਼ ਦੋਸ ਚੇਂਜਸ ਹੈਵ ਨਾਟ ਬੀਨ ਇੰਪਲੀਮੈਂਟਡ ਯੈਟ
1: ਅੱਛਾ ਹਜੇ ਹੋਏ ਨਹੀਂ ਹੈ
0: ਦੇ ਆਰ ਸੋ ਇਟ ਇਜ਼ ਕਮਿੰਗ ਆਊਟ ਵਾਟ ਦ ਚੇਂਜਸ ਆ ਜੇ ਅੱਜ ਵੀ ਪ੍ਰੋਸੈਸ ਹੋ ਆਈ ਫੀਲ ਇਟ ਇਜ਼ ਗੋਇੰਗ ਟੂ ਬੀ ਦ ਸੇਮ ਐਜ਼ ਇਟ ਵਾਸ ਫੋਰ ਮੀ
1: ਬਟ ਮੋਰ ਪੇਪਰ ਵਰਕ
0: ਮੋਰ ਪੇਪਰ ਵਰਕ ਐਂਡ ਮੋਰ ਐਜੂਕੇਸ਼ਨ ਅਰਾਊਂਡ ਇਟ ਪਰ ਅੱਗੇ ਜਾ ਕੇ ਰਜਿਸਟ੍ਰੇਸ਼ਨ ਕਰਾਉਣੀ ਜੇ ਤੁਸੀਂ ਇੱਕ ਸਰਵਿਸ ਜੈਨੂਇਨਲੀ ਦੇਣਾ ਚਾਹੁੰਦੇ ਹੋ ਉਹ ਜ਼ਰੂਰੀ ਹੁੰਦੀ ਜਾਏਗੀ
1: Okay.
0: Because we get audited every 3 months, Krishna ji.
1: Okay.
0: So we have an external auditor. Jira apni report NDIS no submit karda sanu ni.
1: Achha.
0: And every 3 months, he will come and do our paperwork check, participant check. Ona di interview lenda hai. Saadi interview lenda hai, ta saadi support workers di interview lenda hai. That's every 3 months.
1: Achha.
0: So being registered is not easy. And that, kai vari loki, isle ni ki unhone fraud karna hai. It is sometimes too much to handle as well. Not it's everyone's cup of tea na ki tusi kaho ki
1: haan ji nahi clerical mistakes da vi kaafi vadda hai na role ho
0: sakda hai ji and har teen mahine baad you know pay tight karna penda ki aage auditor question puch rahe no matter how good you are with your work you go through the process
1: te changes ki aa rahe hai
0: jehde possible changes and we always say that
1: possible
0: changes sab to vadda change jada leke aa rahe ne which I gave you the example as well ਕਮਿਊਨਿਟੀ ਪਾਰਟੀਸੀਪੇਸ਼ਨ ਦੇ ਵਿੱਚ ਪਹਿਲਾਂ ਬਹੁਤ ਵੱਡੀ ਸਪੋਰਟ ਮਿਲਦੀ ਸੀ ਯੂ ਕੈਨ ਗੈਟ ਅਪ ਟੂ 40 ਗ੍ਰਾਂਟਸ ਯੂ ਨੋ ਕਿ ਤੁਸੀਂ ਜਾਓ ਅਤੇ ਆਪਣੀ ਪਸੰਦ ਦੀ ਐਕਟੀਵਿਟੀਜ਼ ਕਰ ਲਓ 101 ਕੋਚਿੰਗ ਲੈ ਲਓ ਉਹਦੇ ਵਿੱਚ ਲੈਟ ਮੀ ਨੋਟ ਕੋਟ ਇਟ ਅਪਰੋਕਸੀਮੇਸ਼ਨ ਕਹਿੰਦੀ ਹਾਂ ਹੋ ਸਕਦਾ ਉੱਤੇ ਥੱਲੇ 26,000 24,000 ਮਿਲੇ ਇਨ ਕੰਪੈਰੀਜ਼ਨ ਟੂ 40,000 ਮੈਂ ਸਿਰਫ ਇੱਕ ਬਾਲ ਪਾਰਕ ਫਿਗਰ ਦੇ ਰਹੀ ਹਾਂ ਤੁਹਾਨੂੰ ਥੋੜ੍ਹਾ ਆਈਡੀਆ ਲੈਣ
1: ਪ੍ਰਪੋਜ਼ਡ ਹੈ
0: ਇਹ ਸਭ ਪ੍ਰਪੋਜ਼ਡ ਹੈ ਦੇਰ ਇਜ਼ ਨਥਿੰਗ ਆਊਟ ਦੇਅਰ ਯੈਟ ਵਿਚ ਇਜ਼ ਕਨਫਰਮਡ ਪਰ ਜਿਹੜੇ ਟੋਪਿਕਸ ਉਹਨਾਂ ਦੀ ਪੇਪਰ ਵਰਕ ਦੇ ਵਿੱਚ ਜੇ ਤੁਸੀਂ NDIS ਦੀ ਵੈਬਸਾਈਟ ਦੇ ਉੱਤੇ ਜਾਓ ਦ ਫਸਟ ਮੋਸਟ ਟੋਪਿਕ ਜਿਹੜਾ ਆਉਂਦਾ ਉਹ ਹੈਗਾ ਕਮਿਊਨਿਟੀ ਪਾਰਟੀਸੀਪੇਸ਼ਨ ਦੇ ਉੱਤੇ ਉਹਦੀ ਫੰਡਿੰਗ ਘੱਟ ਰਹੀ ਹੈ ਪਹਿਲਾਂ ਤੁਸੀਂ ਡਾਕਟਰ ਕੋਲੋਂ ਲਿਖਵਾਉਂਦੇ ਸੀ ਮੈਨੂੰ ਡਿਸੇਬਿਲਿਟੀ ਹੈ ਭੇਜਦੇ ਸੀ ਅਸੈਸ ਹੋ ਜਾਂਦਾ ਸੀ ਨਾਓ ਫੋਰ ਐਗਜ਼ਾਮਪਲ ਦੋ ਲੋਕ ਨੇ ਦੋਨਾਂ ਨੂੰ ADHD ਹੈ ਡਾਕਟਰ ਨੇ ਲਿਖਤਾ ADHD ਹੈ ਦੋਨਾਂ ਨੂੰ
1: ਠੀਕ
0: ਅੱਜ ਦੀ ਡੇਟ ਦੇ ਵਿੱਚ ਇੱਕ ਨੂੰ ਹੋ ਸਕਦਾ 40,000 ਮਿਲੇ ਇੱਕ ਨੂੰ 60,000 ਮਿਲੇ ਦੇਰ ਇਜ਼ ਅ ਡਿਸਪੈਰਿਟੀ ਨੋਬਡੀ ਨੋਜ਼ ਵਾਈ ਕੁਡ ਬੀ ਮੈਨੀ ਅਦਰ ਰੀਜ਼ਨਸ

0: ਜਿਹੜੇ ਨਵੇਂ ਚੇਂਜਸ ਆ ਰਹੇ ਨੇ, ਡਾਕਟਰ ਨੇ ਲਿਖਤਾ ਦੋਨਾਂ ਨੂੰ ADHD ਹੈ, ਉਹਦੇ ਬੇਸ ਤੇ ਫੰਡਿੰਗ ਨਹੀਂ ਮਿਲੇਗੀ. ਯੂ ਵਿਲ ਨੀਡ ਟੂ ਗੈਟ ਅਸੈਸਡ ਔਨ ਯੋਰ ਫੰਕਸ਼ਨੈਲਿਟੀ. ਉਸ ADHD ਦੇ ਕਰਕੇ ਤੁਸੀਂ ਕਿੰਨਾ ਕੰਮ ਕਰ ਸਕਦੇ ਹੋ, ਤੁਹਾਨੂੰ ਕਿੰਨੀ ਸਪੋਰਟ ਦੀ ਜ਼ਰੂਰਤ ਹੈ. ਐਂਡ ਯੂ ਟੈਲ ਮੀ ਇਜ਼ ਦਿਸ ਚੇਂਜ ਰੋਂਗ? ਆਈ ਡੋਂਟ ਥਿੰਕ ਸੋ. ਯੂ ਰੀਅਲੀ ਹੈਵ ਟੂ ਐਨਾਲਾਈਜ਼, ਕਿਉਂਕਿ ਪਹਿਲਾਂ ਕੀ ਹੋ ਰਿਹਾ ਸੀ, ਹੋ ਸਕਦਾ ਜਿਹਨੂੰ 40 ਮਿਲ ਰਹੇ ਸੀ ਉਹਨੂੰ 60 ਮਿਲਣੇ ਚਾਹੀਦੇ ਸੀ. ਗਰੀਬ ਮਾਰ ਨਹੀਂ ਹੋਣੀ ਚਾਹੀਦੀ. ਸੋ ਦੀਸ ਚੇਂਜਿਸ ਆਰ ਫੋਰ ਗੁੱਡ ਇਨ ਦ ਸੈਂਸ, ਇਹ ਵਾਲਾ ਚੇਂਜ ਸਪੈਸ਼ਲੀ ਬਿਕਾਜ਼. ਅੱਛਾ, ਪਹਿਲਾਂ ਕੀ ਹੁੰਦਾ ਸੀ, ਤੁਸੀਂ ਇੱਕ ਵਾਰੀ ਲਿਖਵਾ ਲਿਆ, ਉਹ ਚੱਲੀ ਜਾ ਰਿਹਾ, ਡਾਕਟਰ ਅੱਗੇ ਲਿਖੀਦਾ ਜਾ ਰਿਹਾ. ਹੁਣ ਤੁਹਾਡਾ ਫੰਕਸ਼ਨੈਲਿਟੀ ਟੈਸਟ ਹਰ ਥੋੜ੍ਹੀ ਦੇਰ ਬਾਅਦ ਕਰਨਾ. ਅਨਲਿਮਿਟਿਡ ਨਹੀਂ ਹੈ ਕਿ ਇਹ ਹੁਣ ADHD ਦੇ ਉੱਤੇ ਹੀ ਰਹੇਗਾ 10-10 ਸਾਲ. ਇਫ ਇਟ ਸੇਜ਼ ਕਿ ਇਹਦਾ ਕੋਈ ਰਿਕਵਰੀ ਨਹੀਂ ਹੈ, ਵਿਚ ਨੋ ਡਾਕਟਰ ਵਿਲ ਰਾਈਟ ਫੀਲ.
1: Now that is so right.
0: Correct. Hmm. So how is the doctor telling you after 2 years of treatment you will not get better?
1: Hmm.
0: So it will be time bound. Ki tuhanu ye problem hai gi hai. Inna tuhade utte assi treatment karange, reassess karange, and that reassessment needs to go to NDIS.
1: Okay. Theek hai.
0: So these are the, you know, baby steps. Acha assi gal kiti plan managers karke.
1: Ji.
0: Which is a very big bottleneck for NDIS as well. ਕਿਉਂਕਿ ਪਲਾਨ ਮੈਨੇਜਰਸ ਇਸ ਵੇਲੇ ਖੁਦਾ ਨੇ, ਉਹਨਾਂ ਨੇ ਕਰਤਾ, ਉਹਨਾਂ ਨੇ ਲਿਖਤਾ, ਉਹਨਾਂ ਨੇ ਕਰ ਲਿਆ. NDIS ਇਜ਼ ਇੰਟਰੋਡਿਊਸਿੰਗ ਅ ਪਲਾਨ ਮੈਨੇਜਰ ਪੈਨਲ. ਉਹਨਾਂ ਦੇ ਹੈਂਡ ਪਿਕ ਪਲਾਨ ਮੈਨੇਜਰਸ ਹੋਣਗੇ, ਹੋਪਫੁਲੀ. ਦਿਸ ਇਜ਼ ਮਾਈ ਇੰਟਰਪ੍ਰੀਟੇਸ਼ਨ, ਕੁਡ ਬੀ ਰੋਂਗ. ਉਸ ਪੈਨਲ ਦੇ ਵਿੱਚ ਹੀ ਤੁਹਾਡੇ ਪਾਰਟਿਸਪੈਂਟਸ ਬੈਠਣਗੇ ਅਤੇ ਉਹ ਅਪਰੂਵ ਅਤੇ ਡਿਸਅਪਰੂਵ ਕਰਨਗੇ.
1: ਓਕੇ, ਠੀਕ.
0: ਰਾਦਰ ਦੈਨ ਐਨੀ ਪਲਾਨ ਮੈਨੇਜਰਸ. ਹੋ ਸਕਦਾ ਜਿਹੜੇ ਪਲਾਨ ਮੈਨੇਜਰਸ 10-10 ਸਾਲਾਂ ਤੋਂ ਆਪਣਾ ਕੰਮ ਕਰ ਰਹੇ ਨੇ ਐਂਡ ਦੇਵ ਗੋਟ ਜ਼ੀਰੋ ਕੰਪਲੇਂਟ ਵਿਦ ਦੀ NDIS, ਦੇ ਬਿਕਮ ਪਾਰਟ ਆਫ ਦੋਸ ਪਲਾਨ ਮੈਨੇਜਰ ਪੈਨਲ.
1: ਮੇਰੇ ਖਿਆਲ ਨਾਲ ਇਹਦੇ ਨਾਲ ਟ੍ਰਾਂਸਪੇਰੈਂਸੀ ਸ਼ਾਇਦ
0: ਬਿਲਕੁਲ
1: ਹੈ ਨਾ, ਬੈਟਰ ਹੋ ਜਾਏਗੀ
0: 100%. ਤੇ ਨਾਟ ਦ ਪਾਵਰ ਸ਼ੁਡ ਨੈਵਰ ਰਿਮੇਨ ਇਨ ਵਨ ਹੈਂਡ, ਇਜ਼ ਆਈ ਆਲਵੇਜ਼ ਸੇ ਦੈਟ.
1: ਹਾਂ, ਨਹੀਂ, ਸਹੀ ਗੱਲ ਆ.
0: ਸੋ ਜਦੋਂ ਤੁਹਾਡੇ ਤੇ ਵੀ ਕੋਈ ਕੁਐਸਚਨ ਕਰਨ ਵਾਲਾ, ਚੈੱਕ ਕਰਨ ਵਾਲਾ ਹੋਏਗਾ, ਉਹਦਾ ਫਾਇਦਾ ਪਾਰਟਿਸਿਪੈਂਟ ਤੇ ਪ੍ਰੋਵਾਈਡਰ ਦੋਨਾਂ ਨੂੰ ਹੈ.
1: ਜੀ,
0: ਫੋਰ ਐਗਜ਼ਾਮਪਲ, ਆਈ ਐਮ ਅ ਪ੍ਰੋਵਾਈਡਰ, ਆਈ ਗੋ ਟੂ ਅ ਪਲਾਨ ਮੈਨੇਜਰ, ਉਹਦੇ ਆਪਣੇ ਪ੍ਰੈਫਰਡ 3-4 ਨੇ, ਉਹ ਉਹਨਾਂ ਨੂੰ ਹੀ ਘੁੰਮ ਘੁੰਮ ਕੇ ਦੇ ਜਾ ਰਿਹਾ. ਆਈ ਐਮ ਐਟ ਲੋਸ ਆਫ ਜੋਬ, ਲਾਈਕ ਮੈਨੂੰ ਕੰਮ ਚਾਹੀਦਾ ਹੈ, ਆਈ ਨੀਡ ਮਾਈ ਪਾਰਟਿਸਿਪੈਂਟਸ, ਬਟ ਬਿਕਾਜ਼ ਪਾਵਰ ਇੱਕ ਦੇ ਹੱਥ ਦੇ ਵਿੱਚ ਹੈ, ਵਿਚ ਇਜ਼ ਨੋਟ ਰਾਈਟ. ਨਾਓ ਦੇਰ ਵਿਲ ਬੀ ਗਵਰਨੈਂਸ, ਕਿ ਕਿਸ ਨੂੰ ਤੁਸੀਂ ਕਿੰਨਾ ਦਿੱਤਾ ਤੇ ਕਿਉਂ ਦਿੱਤਾ. ਦ ਪ੍ਰੋਵਾਈਡਰ ਆਲਸੋ ਗੈਟਸ, ਦ ਪਾਰਟੀਸਪੈਂਟ ਆਲਸੋ ਗੈਟ ਮੋਰ ਚੋਇਸ, ਕਿ ਮੈਂ ਉਹ ਦੋ, ਮੇਰੇ ਹੋਰ ਕੋਈ ਮਿਲ ਹੀ ਨਹੀਂ ਰਿਹਾ, ਜੇ ਇਹਨਾਂ ਨੂੰ ਮੈਂ ਗੁੱਸਾ ਕਰਤਾ ਕੱਲ ਨੂੰ ਮੈਨੂੰ ਸਪੋਰਟ ਨਹੀਂ ਮਿਲੇਗੀ. ਨਾਓ ਹੀ ਇਜ਼ ਗੋਟ ਮੋਰ ਚੋਇਸ.
1: ਇਹ ਹੁੰਦਾ ਵੀ ਹੋਏਗਾ.
0: ਦੇਰ ਇਜ਼ ਅ ਲੋਟ ਆਫ ਫੀਅਰ ਇਨ ਪਾਰਟੀਸਪੈਂਟਸ.
1: ਓਬਵੀਅਸਲੀ ਤੁਸੀਂ ਵੈਸੇ ਵੀ ਇੱਕ ਟਰਾਮਾ ਤੋਂ ਗੁਜ਼ਰ ਰਹੇ ਹੋ, ਭਾਵੇਂ ਫਿਜ਼ੀਕਲ ਡਿਸੇਬਿਲਿਟੀ ਆਈ ਹੈ ਨਾ, ਮੈਂਟਲ, ਐਂਡ ਦੈਨ ਟੂ ਗੋ ਥਰੂ ਅ ਪ੍ਰੋਸੈਸ, ਇਟ ਮਸਟ ਟੇਕ ਅ ਟੋਲ.
0: ਦੇਰ ਆਰ ਟਾਈਮਸ ਵੈਨ ਪੀਪਲ, ਸੋ ਦੀਸ ਐਗਜ਼ਾਮਪਲਸ ਹੈਵ ਕਮ ਆਊਟ ਇਨ ਲਾਈਟ. ਦੇਰ ਆਰ ਟਾਈਮਸ ਵੇਅਰ the support worker late aaya to jaldi chala gaya, last minute cancellation karti, par time sheet pure hafte di sign karwai gayi hai te participant ne kiti hai te je onnu puchha kyu kiti hai ke te mainu dar si ki fir dwara nahi aayegi.
1: Acha,
0: so you have to see, they are vulnerable people out there. You have to make sure ki tusi unna de fear te nahi, ek support te kaam kar rahe ho. So
1: jehda tusi point rakhya hai wala, khaas kar ki ek ਡਰ ਆ ਜਾਂਦਾ ਖਾਸਕਰ ਪਾਰਟੀਸਪੈਂਟ ਦੇ ਅੰਦਰ, ਭਾਵੇਂ ਪਲਾਨ ਮੈਨੇਜਰ ਹੋਵੇ ਜਾਂ ਉਹਨਾਂ ਦਾ ਪ੍ਰੋਵਾਈਡਰ ਵਗੈਰਾ ਹੋਵੇ. ਇਹ ਜਿਹੜੇ ਚੇਂਜਸ ਆ, ਆਈ ਐਮ ਪ੍ਰੀਟੀ ਮਚ ਸ਼ੋਰ ਕਿ ਪਾਵਰ ਥੋੜ੍ਹੀ ਸੈਂਟਰਲਾਈਜ਼ ਕਰਦੇ ਆ ਪਾਰਟੀਸਪੈਂਟ ਦੇ ਹੱਥ 'ਚ,
0: ਐਜੂਕੇਟਡ ਕਰ ਦੇਗਾ. ਸੈਂਟਰਲਾਈਜ਼ਡ ਫਿਰ ਵੀ ਨਹੀਂ, ਬਿਕਾਜ਼ ਯੂ ਹੈਵ ਟੂ ਅੰਡਰਸਟੈਂਡ ਦੇ ਆਰ ਸਟਿਲ ਡੀਲਿੰਗ ਵਿਦ ਡਿਸੇਬਿਲਿਟੀ. ਉਹਨਾਂ ਨੂੰ ਐਜੂਕੇਸ਼ਨ ਥੋੜ੍ਹੀ ਜ਼ਿਆਦਾ ਮਿਲੇਗੀ.
1: ਅਤੇ ਇਹਦੇ ਅੰਦਰ ਇੱਕ ਹੋਰ ਪੁਆਇੰਟ ਸੀਗਾ, ਜਦੋਂ ਤੁਸੀਂ ਆਪਾਂ ਐਗਜ਼ਾਮਪਲ ਲਿੱਤਾ ADHD ਦਾ, ਹੈ ਨਾ, ਅਗੇਨ ਉਹ ਥੋੜ੍ਹਾ ਮੈਂਟਲ ਹੈਲਥ ਤੋਂ ਰਿਲੇਟਡ ਹੁੰਦਾ. ਸਮਝੋ ਸਮਵਨ ਹੈਜ਼ ਅ ਫਿਜ਼ੀਕਲ ਪ੍ਰੋਬਲਮ, ਸਮਝੋ ਕਿਸੇ ਦੀ ਐਮਪਿਊਟਡ ਲੱਤ, ਹੈ ਨਾ, ਅਤੇ ਉਹਦੇ ਅੰਦਰ ਵੀ ਕਦੀ ਇਸ ਤਰ੍ਹਾਂ ਦਾ ਹੋ ਸਕਦਾ ਕਿ ਬਈ ਫੰਕਸ਼ਨੈਲਿਟੀ, ਸ਼ਾਇਦ ਕਿਉਂਕਿ ਲੋਕ ਬੰਦੇ ਨੂੰ ਆਦਤ ਪੈ ਜਾਂਦੀ ਹੈ ਤਾਂ ਫੰਕਸ਼ਨੈਲਿਟੀ ਦੇ ਤੌਰ 'ਤੇ ਘਟਾ ਦੇਣਗੇ ਅੱਗੇ ਜਾ ਕੇ.
0: Look, I'm not a medical expert, but what I've seen in the past, I'll say it this way. Amputation, de vich vi ki honda hai, you know, you wait for another limb to be attached. You go through a rehab. Purpose ahi honda hai ki jehda amputee hai, onu inna tusi capable bana do ki kal nu oh less dependency de naal functional kar sake. And as he's progressing towards that functionality, ki oh jado jado better honda ja rahe hai, tuhadi funding us hisab de naal assess hondi ja rahi hai. That is the new change. ਕਿ ਡਾਕਟਰ ਕੋਲ ਜਾ ਕੇ ਤੁਹਾਡੀ ਫੰਕਸ਼ਨੈਲਿਟੀ ਦੇ ਬੇਸ ਦੇ ਉੱਤੇ ਤੁਹਾਨੂੰ ਫੰਡਿੰਗ ਮਿਲੇਗੀ, ਨਾ ਕਿ ਐਮਪਿਊਟੀ ਦੇ ਬੇਸ ਤੇ
1: ਓਕੇ
0: ਸੋ ਇੱਕ ਇਹ ਚੇਂਜ ਹੈ ਇੱਕ ਹੋਰ ਵੱਡਾ ਚੇਂਜ ਹੈ ਅੱਜ ਦੀ ਡੇਟ ਦੇ ਵਿੱਚ ਅਸੀਂ ਅਪ ਟੂ 2 ਇਅਰਸ ਬੈਕ ਡੇਟ ਪੇਮੈਂਟ ਅਵੇਲ ਕਰ ਸਕਦੇ ਹਾਂ ਇੰਡੀਆ ਇਸ ਕੋਲੋਂ
1: ਅੱਛਾ ਓਕੇ ਠੀਕ ਹੈ
0: ਪਿਛਲੇ ਸਾਲ ਦਿੱਤੀ ਸੀ ਮੈਂ ਤਾਂ ਤੁਹਾਨੂੰ ਦੇਣੇ ਭੁੱਲ ਗਈ
1: ਅੱਛਾ
0: ਨਾਓ ਦ ਨਿਊ ਚੇਂਜ ਇਜ਼ 90 ਡੇਜ਼ ਯੂ ਕੈਨ ਨਾਟ ਕਲੇਮ ਐਨੀਥਿੰਗ ਪੋਸਟ 90 ਡੇਜ਼ ਜੇ ਨਹੀਂ ਕੀਤਾ ਕਲੇਮ ਤਾਂ ਹੋ ਗਿਆ
1: ਓਕੇ ਪਰ ਇਹ ਇਹ ਇਨ ਫਸਟ ਪਲੇਸ ਇਸ ਤਰ੍ਹਾਂ ਦੀ ਚੀਜ਼ ਰੱਖਣ ਦੀ ਲੋੜ ਕਿਉਂ ਪਈ ਹੋਣੀ ਹੈ ਯੂ ਬੀਨ ਇਨ ਦ ਬਿਜ਼ਨਸ ਫੋਰ ਫੋਰ ਲੌਂਗ ਨਾਓ
0: ਬਟ ਕ੍ਰਿਸ਼ਨਾ ਯੂ ਹੈਵ ਟੂ ਅੰਡਰਸਟੈਂਡ
1: ਵੈਨ ਦਿਸ ਇਸ ਤਰ੍ਹਾਂ ਕੀ ਪੇਮੈਂਟ ਰੁਕਦੀ ਹੈ ਇੰਨੀ ਲੰਬੀ
0: ਬਹੁਤ ਕੁਝ ਹੁੰਦਾ
1: ਭਾਈ ਬੜੇ ਦੁਖੀ ਹੋ ਕੇ ਕਿਹਾ ਬਾਈ
0: ਫਰੇਮਵਰਕ ਦੇ ਗੈਟ ਪੇਡ ਦੈਟ ਨੀਡਸ ਟੂ ਸਟਾਪ ਯੂ ਹੈਵ 90 ਡੇਜ਼ 90 ਡੇਜ਼ ਇਜ਼ 3 ਮਹੀਨੇ ਦਾ ਟਾਈਮ
1: ਕਾਫੀ ਹੈ
0: ਦੇ ਤੁਹਾਡੀ ਪੇ ਇੱਕ ਹਫ਼ਤਾ ਲੇਟ ਹੋਏ ਤੁਸੀਂ ਸ਼ੋਰ ਮਚਾ ਦਿੰਦੇ ਹੋ ਵਾਈ ਵੁੱਡ ਯੂ ਵੇਟ ਫੋਰ ਅਪ ਟੂ 2 ਇਅਰਸ ਟੂ ਗੈਟ ਅ ਪੇਮੈਂਟ ਡਨ ਬਾਈ ਦੈਟ ਟਾਈਮ ਪਾਰਟਿਸਿਪੈਂਟ ਦਾ ਫੰਡ ਖਤਮ ਹੋ ਚੁੱਕਿਆ ਸਭ ਕੁਛ ਹੈ ਇੰਡੀਆ ਹੈਜ਼ ਟੂ ਪੇ ਇਟ ਆਊਟ ਆਫ ਇਟਸ ਪਾਕਟ
1: ਮੈਂ ਇਹਦੇ ਉੱਪਰ ਵੀ ਕਾਫੀ ਕਈ ਵਾਰੀ ਸੁਣਦਾ ਜਿਹੜੀ ਮੌਕੇ ਦੀ ਸਰਕਾਰ ਤਾਂ ਨਹੀਂ ਹੈ ਪਰ ਕਈ ਵਾਰੀ ਜਿਹੜਾ ਓਪੋਜੀਸ਼ਨ ਆ ਉਹਨਾਂ ਸੁਣਾਈ ਸੁਣਾਈਆਂ ਗੱਲਾਂ ਆ ਜਾਂਦੀਆਂ ਕਿ ਦੇ ਥਿੰਕ ਇਟਸ ਅ ਵੈਰੀ ਲਾਊਜ਼ੀ ਸਕੀਮ ਜਾਂ ਫਿਰ
0: ਨੋ ਇਟ ਇਜ਼ਨਟ ਨੋ ਇਟ ਇਜ਼ਨਟ ਯੂ ਹੈਵ ਟੂ ਅੰਡਰਸਟੈਂਡ ਐਵਰੀ ਸਕੀਮ ਹੈਜ਼ ਗੋਟ ਅ ਰਾਈਟ ਇੰਟੈਂਸ਼ਨ ਬਿਹਾਈਂਡ ਇਟ ਰਾਈਟ ਵੀ ਹੈਡ ਦੋਸ ਸੋਲਰ ਥਿੰਗਸ ਗੋ ਸਕੀਮਾਂ ਚੱਲੀਆਂ ਉਹ ਤੁਹਾਡੀ ਇੰਸੂਲੇਸ਼ਨ ਦੀ ਸਕੀਮ ਚੱਲੀ ਮੈਨੀ ਪੀਪਲ ਬੈਨੀਫਿਟਡ ਆਊਟ ਆਫ ਇਟ ਬਟ ਦੇ ਵਰ ਸਮ ਬੈਡ ਐਪਲਸ ਦੈਟ ਕ੍ਰੀਏਟਡ ਸਮ ਰਕਸ ਉਹ ਹਮੇਸ਼ਾ ਹੋਏਗਾ ਹਰ ਸਕੀਮ ਦੇ ਨਾਲ ਆਈ ਹੈਵ ਵਰਕਡ ਵਿਦ ਸੋ ਮੇਰੀ ਜਿਹੜੀ ਦੂਜੀ ਕੰਪਨੀ ਆਈ ਟੀ ਦੀ ਹੈ ਆਈ ਵਰਕ ਵੈਰੀ ਕਲੋਜ਼ਲੀ ਵਿਦ ਦ ਗਵਰਨਮੈਂਟ ਆਈ ਹੈਵ ਸੀਨ ਦੈਮ ਹੈਵ ਦ ਰਾਈਟ ਇੰਟੈਂਸ਼ਨ ਟੂ ਡੂ ਇਟ ਬਟ ਐਟ ਦ ਡੇ ਐਂਡ ਤੁਸੀਂ ਇਹ ਭੁੱਲ ਰਹੇ ਹੋ ਕੰਮ ਤਾਂ ਹਿਊਮਨਸ ਨੇ ਕਰਨਾ ਹੈ
1: ਹਰ ਤਰ੍ਹਾਂ ਦਾ ਬੰਦਾ
0: ਹਰ ਤਰ੍ਹਾਂ ਦਾ ਬੰਦਾ ਹੈ ਹਰ ਤਰ੍ਹਾਂ ਦੇ ਬੰਦੇ ਦੀ ਆਪਣੀ ਇੰਟਰਪ੍ਰੀਟੇਸ਼ਨ ਹੈ ਮੈਂ ਤੁਹਾਨੂੰ ਕਿਹਾ ਮੈਨੂੰ ਕਮਰਾ ਬਣਾਉਣਾ ਹੈ ਕਰੈਕਟ ਮੇਰੇ ਦਿਮਾਗ ਦੇ ਵਿੱਚ ਹੈ ਸ਼ੀਸ਼ੇ ਦਾ ਕਮਰਾ ਥੱਲੇ ਲੈਦਰ ਦੇ ਕਾਰਪੇਟ ਲੱਗੇ ਹੋਏ ਨੇ ਬੜੀ ਪਿਆਰੀ ਸੀਟ ਹੈ ਸਾਹਮਣੇ ਵਾਲੇ ਨੇ ਸੁਣਿਆ ਅੱਛਾ ਇੱਟ ਚੀਨੇ ਦੇ ਨਾਲ ਕਮਰਾ ਥੱਲੇ ਮੈਂ ਫਲੋਰਿੰਗ ਸੀਮੈਂਟ ਦੀ ਪਾ ਦਿੰਦਾ ਐਵਰੀਵਨਸ ਇੰਟਰਪ੍ਰੀਟੇਸ਼ਨ ਇਜ਼ ਡਿਫਰੈਂਟ ਆਫ ਦ ਵਰਕ ਯੂ ਆਰ ਆਸਕਿੰਗ ਦੈਮ ਟੂ ਡੂ ਜੇ ਤੁਸੀਂ ਵੈਲਵਟ ਵੀ ਕਹੋਗੇ ਵੈਲਵਟ ਵੀ 50 ਤਰ੍ਹਾਂ ਦੀ ਆਉਂਦੇ ਯੂ ਹੈਵ ਟੂ ਬੀ ਵੈਰੀ ਮਿਨਿਸਕਿਊਲ ਇਨ ਯੋਰ ਰਿਕੁਆਇਰਮੈਂਟਸ ਕਿ ਤੁਹਾਨੂੰ ਚਾਹੀਦਾ ਕੀ ਹੈ ਵੈਨ ਅ ਗਵਰਨਮੈਂਟ ਇਜ਼ ਇੰਟਰੋਡਿਊਸਿੰਗ ਇਟ ਸਕੀਮਸ ਮਿਨਿਸਟਰ ਨੇ ਕਿਹਾ ਮੇਰੀ ਇੰਟੈਂਸ਼ਨ ਇਹ ਹੈ ਕਿ ਜਿਹੜੇ ਡਿਸੇਬਲਡ ਹੈ ਉਹਨਾਂ ਦੀ ਹੈਲਪ ਚਾਹੀਦੀ ਹੈ ਅੱਗੇ ਉਹਦਾ ਸਲਾਹਕਾਰ ਨੇ ਇੱਕ ਸਕੀਮ ਕੰਪਰੋਮ ਮਤਲਬ ਬਣਾਤੀ ਡਿਪਾਰਟਮੈਂਟ ਨੂੰ ਦੇਤੀ ਰਨ ਕਰਨ ਲਈ ਹੁਣ ਤੁਸੀਂ ਆਲਰੇਡੀ ਚਾਈਨੀਜ਼ ਵਿਸਪਰਸ ਦੇ 3rd ਸਟੇਜ ਤੇ ਹੋ ਉਸ ਤੋਂ ਬਾਅਦ ਉਹਨਾਂ ਨੇ ਛੋਟੇ ਛੋਟੇ ਡਿਪਾਰਟਮੈਂਟ ਬਣਾਏ ਉਹ ਸਕੀਮ ਨੂੰ ਰੋਲ ਆਊਟ ਕਰਤਾ ਇਟ ਵਿਲ ਹੈਵ ਇਟਸ ਫਲੋਸ ਫਲੋ ਹੋਣਾ ਗਲਤ ਨਹੀਂ ਹੈ ਕ੍ਰਿਸ਼ਨਾ ਫਲੋ ਤੋਂ ਨਾ ਸਿੱਖ ਕੇ ਫਿਕਸ ਨਾ ਕਰਨਾ ਗਲਤੀ ਹੈ ਯੂ ਆਰ ਫਿਕਸਿੰਗ ਇਟ
1: ਐਂਡ ਜਿਹੜੇ ਆ ਪ੍ਰੋਪੋਜ਼ਡ ਚੇਂਜਸ ਨੇ ਯੂ ਥਿੰਕ they will do
0: better, I think
1: right?
0: they will do I really think because a disable nu tang karan layi nahi ban rahe eh unhan nu protect karan layi ban rahe ne tusi dasso mainu je main paperwork ch likhna hai mainu ki main ki service ditti ede naal onu ki fayda hoya ode vich jehda tuhanda participant onu ki nuksan hai kam mera vadya par meri job da hissa hai
1: ji
0: tusi apne dooje kam karde ho boss kehnda ki kal to tenu ਚਾਰ ਲਾਈਨਾਂ ਫਾਲਤੂ ਲਿਖਣੀ ਪਏਗੀ ਆਪਣੀ ਰਿਪੋਰਟ ਦੇ ਵਿੱਚ ਲਿਖੋਗੇ ਪਤਾ ਤਨਖਾਹ ਚਾਹੀਦੀ ਹੈ ਕਲਪੋਗੇ ਪਰ ਲਿਖੋਗੇ ਯੂ ਆਰ ਟਰਾਇੰਗ ਟੂ ਪ੍ਰੋਟੈਕਟ ਦ ਮੋਸਟ ਵਲਨਰੇਬਲ ਪਾਰਟ ਆਫ ਦ ਸੋਸਾਇਟੀ ਡਿਸੇਬਿਲਿਟੀ ਇਜ਼ ਅ ਰੀਅਲ ਥਿੰਗ ਮੈਂਟਲ ਡਿਸੇਬਿਲਿਟੀ ਇਜ਼ ਆਲਸੋ ਰੀਅਲ ਸੋ ਆਰ ਜੋਬ ਐਜ਼ ਅ ਸੋਸਾਇਟੀ ਫਰਗੈਟ ਅਬਾਊਟ ਮੇਰੀ ਕੰਪਨੀ ਨਹੀਂ ਹੈ ਐਜ਼ ਅ ਸੋਸਾਇਟੀ ਆਰ ਜੋਬ ਇਜ਼ ਟੂ ਡੂ ਦ ਰਾਈਟ ਥਿੰਗ ਬਾਏ ਦੇਮ ਜੇ ਅਸੀਂ ਨਹੀਂ ਠੀਕ ਕਰਾਂਗੇ ਅਸੀਂ ਕਿਹਦੇ ਕੋਲੋਂ ਐਕਸਪੈਕਟ ਕਰਾਂਗੇ So the scheme, I've seen people benefit, Krishna. It's a beautiful scheme. But we just need to make sure ki jede ode kundi darwaze ne oh tight rehn te loopholes na ho te jo nahi honge na people will benefit out of it.
1: And what do you think ke jede changes wagera jo filhal proposal stage te ne right ya fir ki Chinese whisper
0: Chinese
1: asi ne kehnde har roz ek cheez nahi sikhni chahiye guys Chinese whisper is a new word te ek hi lada kadok we would be seeing them being implemented
0: the proposed
1: or
0: changes they intend to roll it fully by 2027
1: Achha.
0: But jede governance changes ne they are saying end of 2026 2025-26 ਤੇ ਜੋ ਤੁਹਾਡੇ ਪੇਪਰ ਵਰਕ ਵਗੈਰਾ ਹੈ ਜੂਨ 'ਚ ਹੁਣ ਖਤਮ ਹੋ ਰਿਹਾ ਉਸ ਤੋਂ ਨਿਊ ਫਾਈਨੈਂਸ਼ੀਅਲ ਈਅਰ ਤੋਂ ਵੀਲ ਆਲ ਸਟਾਰਟ ਗੈਟਿੰਗ ਦੀਜ਼ ਈਮੇਲਸ ਫਰੋਮ ਇੰਡੀਆ ਟੂ ਸੇ ਦਿਸ ਇਜ਼ ਦੀ ਐਕਸਪੈਕਟੇਸ਼ਨ ਉਹਨਾਂ ਨੇ ਇਸ ਕਰਕੇ ਆਲਰੇਡੀ ਸਾਨੂੰ ਆਗਾਹ ਕਰਨਾ ਸ਼ੁਰੂ ਕਰਤਾ ਹੈ ਕਿ ਮੇਕ ਦੀਜ਼ ਚੇਂਜਸ ਐਜ਼
1: ਟਰੈਕ ਤੇ ਲਿਆਉਣਾ
0: ਸ਼ੁਰੂ ਕਰਤਾ ਹੈ ਐਜ਼ ਅ ਪ੍ਰੋਵਾਈਡਰ ਆਈ ਆਲਰੇਡੀ ਜਿਹੜੇ ਅਸੀਂ ਫੋਰ ਐਗਜ਼ਾਮਪਲ ਪਾਰਟਿਸਿਪੈਂਟ ਫਾਰਮ ਕਰਦੇ ਹਾਂ ਆਈ ਹੈਵ ਆਲਰੇਡੀ ਮੇਡ ਐਡੀਸ਼ਨਸ ਟੂ ਇਟ ਜਿਹੜਾ ਮੇਰਾ ਸਪੋਰਟ ਵਰਕਰ ਆਪਣਾ ਫਾਰਮ ਫਿਲ ਕਰਦਾ ਹੈ ਜਿਹੜਾ ਉਹ ਜਾਂਦਾ ਹੈ ਸਪੋਰਟ ਕਰਨ ਲਈ ਉਹਦੇ ਵਿੱਚ ਆਲਰੇਡੀ ਦੋ ਪੈਰਾਗ੍ਰਾਫਸ ਐਕਸਟਰਾ ਨੇ ਉਹਨਾਂ ਨੂੰ ਸੋ ਵੀ ਆਰ ਕਾਇੰਡ ਆਫ ਗੈਟਿੰਗ ਰੈਡੀ ਫੋਰ ਇਟ ਕਿ ਲਾਸਟ ਦਿਨ ਤੇ ਸਰਪ੍ਰਾਈਜ਼ ਨਾ ਹੋਏ ਸੋ ਦੇ ਆਰ ਗਿਵਿੰਗ ਅਸ ਇਨਫ ਸਪੋਰਟ ਟੂ ਸੇ ਕਿ ਇਹ ਚੇਂਜਸ
1: ਮਤਲਬ ਜਿਹੜਾ ਹੁਣ ਆਹ 26-27 ਦਾ ਫਾਈਨੈਂਸ਼ੀਅਲ ਈਅਰ ਜਿਹਨੂੰ ਆਪਾਂ ਕਹਿ ਰਹੀਏ ਜੋ ਕਿ ਜੁਲਾਈ ਟੂ ਜੂਨ ਹੁੰਦਾ ਹਨਾ ਉਹਦੇ ਅੰਦਰ ਮੇ ਬੀ ਦੀਸ ਥਿੰਗਸ ਵਿਲ ਗੈਟ
0: ਐਂਡ ਫੁੱਲੀ ਫੰਕਸ਼ਨਲ ਆਈ ਥਿੰਕ 2028 ਇਜ਼ ਵੈਨ ਯੂ ਸੀ ਅ ਫੁੱਲੀ ਫੰਕਸ਼ਨਲ ਨਿਊ ਚੇਂਜਸ ਫਾਰਮੈਟ ਵਿਦ ਨੋ ਬਫਰ
1: ਪਰ ਇਹਦੇ ਅੰਦਰ ਇਹ ਹੈ ਮੇਰੇ ਹਿਸਾਬ ਨਾਲ ਕਿ ਦੇਰ ਇਜ਼ ਨਥਿੰਗ ਲਾਈਕ ਜੋ ਕਿਉਂਕਿ ਜ਼ਿਆਦਾਤਰ ਇਸ ਉਹਨਾਂ ਨੂੰ ਮਿਲ ਜਾਂਦਾ ਕਿਸੇ ਵੀ ਸਕੀਮ ਨੂੰ ਰਿਲੇਟਡ ਜਦੋਂ ਹਲਕੀ ਜਿਹੀ ਇੱਦਾਂ ਦੀ ਹਵਾ ਬਣ ਜਾਵੇ ਕਿ ਬਈ ਗਲਤ ਬਹੁਤ ਕੰਮ ਹੋ ਰਿਹਾ ਉਲਟਾ ਸਿੱਧਾ ਕੰਮ ਹੋ ਰਿਹਾ ਤੇ ਇਹ ਹੁੰਦਾ ਕਿ ਗਵਰਨਮੈਂਟ ਹੱਥ ਖਿੱਚ ਲੈਂਦੀ ਹੈ ਇਨ ਟਰਮਸ ਆਫ ਫੰਡਿੰਗ ਵਗੈਰਾ ਇੱਦਾਂ ਦਾ ਕੁਝ ਹੈ ਕਿ ਉਹਦਾ
0: ਲੁੱਕ ਆਈ ਡੋਨਟ ਥਿੰਕ ਸੋ ਬਿਕਾਜ਼ ਯੂ ਹੈਵ ਵੀ 2 ਲੱਖ ਲੋਕਾਂ ਦੀ ਅਸੀਂ ਗੱਲ ਕਰ ਰਹੇ ਹਾਂ
1: ਐਂਡ ਉਹ ਵੀ ਕੱਲਾ ਸਿਰ ਵਿਕਟੋਰੀਆ ਦੇ ਅੰਦਰ
0: ਹੈ ਐਂਡ ਯੂ ਟੈਲ ਮੀ ਇਫ ਦੈਟ ਸਕੀਮ ਇਜ਼ ਨਾਟ ਦੇਅਰ ਉਹਨਾਂ ਲੋਕਾਂ ਦਾ ਧਿਆਨ ਕੌਣ ਰੱਖੇਗਾ ਡਸ ਦਾ ਗਵਰਨਮੈਂਟ ਹੈਜ਼ ਦਾ ਕਪੈਸਿਟੀ ਟੂ ਡੂ ਦੈਟ ਦੇ ਡੋਨਟ ਬਟ ਦੇ ਨੀਡ ਰਾਈਟ ਪੀਪਲ ਟੂ ਡੂ ਇਟ ਦੈਟਸ ਵਾਟ ਇਟ ਇਜ਼ ਉਹਨਾਂ ਦੀ ਇੰਟੈਂਸ਼ਨ ਜਿਹੜਾ ਸ਼ੋਰ ਪਿਆ ਹੈ ਇਜ਼ ਨਾਟ ਕਿ ਉੱਥੇ ਪੈਸੇ ਬਚਾ ਲੈਣ ਸਾਡੀ ਅੱਗੇ ਆਉਣ ਵਾਲੀ ਪੀੜ੍ਹੀਆਂ ਦੇ ਲਈ ਪੈਸੇ ਬਚਣ ਦੀ ਇੰਟੈਂਸ਼ਨ ਬਿਹਾਈਂਡ ਇਟ ਇਜ਼ ਦੈਟ ਜੇ ਹੁਣ ਅਸੀਂ ਇੱਕ ਇੱਕ ਘਰ ਤੋਂ ਤਿੰਨ ਤਿੰਨ ਬੰਦੇ ਕਲੇਮ ਕਰਕੇ ਬਹਿ ਜਾਓਗੇ ਤੇ ਫਿਰ ਨਾ ਤਾਂ ਉਸ ਵਿਚਾਰੇ ਨੂੰ ਮਿਲਿਆ ਜਿਹਦੇ ਲਈ ਪੈਸੇ ਸੀ ਤੇ ਅੱਗੇ ਦੇ ਲਈ ਵੀ ਅਸੀਂ ਘੱਟਤੇ ਸੋ ਯੂ ਜਸਟ ਹੈਵ ਟੂ ਬੀ ਮਾਈਂਡਫੁਲ ਆਫ ਦ ਸਪੈਂਡਿੰਗ
1: ਆਪਾਂ ਇੱਕ ਹਲਕਾ ਜਿਹਾ ਜੇ ਐਗਜ਼ਾਮਪਲ ਦੇਣਾ ਹੋਵੇ ਇੱਕ ਘਰ ਤੋਂ ਤਿੰਨ ਤਿੰਨ ਬੰਦੇ ਆਪਾਂ ਬੇਸਿਕਲੀ ਇਹ ਕਹਿਣਾ ਚਾਹ ਰਹੇ ਹਾਂ ਕਿ ਇੱਕੋ ਪੇਸ਼ੈਂਟ ਨੂੰ ਅੱਜ ਕੀ 22 ਮਈ ਨੂੰ ਸਵੇਰ ਦੇ 9 ਤੋਂ ਲੈ ਕੇ 5 ਵਜੇ ਤੱਕ ਹੈਲਪ ਕਰਨ ਦੇ ਤਿੰਨ ਲੋਕਾਂ ਨੇ ਕਲੇਮ ਕਰ ਲਿੱਤੇ ਪੈਸੇ
0: ਦੋ ਲੋਕਾਂ ਨੇ ਕਲੇਮ ਕੀਤੇ ਤੇ ਉਹ ਬੰਦਾ ਘਰ ਸੀਗਾ ਵੀ ਨਹੀਂ ਸੀਗਾ ਵੀ ਹਸਪੀਟਲ ਬਟ ਲੁੱਕ ਐਜ਼ ਆਈ ਸੇ ਤੁਸੀਂ ਹਰ ਰੋਜ਼ ਐਗਜ਼ਾਮਪਲ ਨਹੀਂ ਦੇਖਦੇ ਦੇ ਆਰ ਹੈਂਡਫੁੱਲ ਆਫ ਪੀਪਲ ਇੰਨਾ ਹੌਸਲਾ ਕਰਨ ਲਈ ਤੁਸੀਂ ਆਪ ਸੋਚੋ ਕੀ ਦਿਮਾਗ ਤੇ ਕੀ ਦਿਲ ਚਾਹੀਦਾ
1: ਹਾਂ ਮਤਲਬ ਮੈਨੂੰ ਤਾਂ ਲੱਗਦਾ ਇੱਥੇ ਸਿਸਟਮ ਨਾਲ ਜ਼ਿਆਦਾ ਛੇੜਖਾਨੀ ਕਰਨ ਲਈ ਜ਼ਿਆਦਾ ਮਿਹਨਤ ਥੋੜੀ ਚਾਹੀਦੀ ਹੈ ਇਸ ਤੋਂ ਚੰਗਾ ਚੱਜ ਦਾ ਹੀ ਕੰਮ ਕਰ ਲਓ
0: ਟ੍ਰਸਟ ਮੀ ਕ੍ਰਿਸ਼ਨਾ ਬੀਨ ਇਨ ਦ ਇੰਡਸਟਰੀ ਜੇ ਤੁਸੀਂ ਕੰਮ ਠੀਕ ਕਰੋਗੇ ਨਾ
1: ਹਾਂ ਮਤਲਬ
0: ਠੀਕ ਵਰਡ ਆਫ ਮਾਊਥ ਤੇ ਤੁਹਾਡਾ ਕੰਮ ਚੱਲੇਗਾ ਤੁਹਾਡੀ ਕੰਪਨੀ ਵੀ ਫੁੱਲੇਗੀ ਲਾਈਕ ਨਾਟ ਫੁੱਲੇਗੀ ਫਲ ਫੁੱਲੇਗੀ ਤੇ ਤਰੱਕੀ ਇਜ਼ ਜਸਟ ਵਨ ਹੈਂਡ ਅਵੇ ਤੁਸੀਂ ਸ਼ਾਰਟਕਟ ਲਓਗੇ ਅੱਜ ਨਹੀਂ ਤਾਂ ਕੱਲ ਫੜੇ ਜਾਓਗੇ ਦ ਕੰਟਰੀ ਇਜ਼ ਨਾਈਸ ਬਟ ਨਾਟ ਸਟੂਪਿਡ ਇਟਸ ਅ ਬਲੈਸਡ ਕੰਟਰੀ ਆਈ ਕੀਪ ਸੇਇੰਗ ਤੁਸੀਂ ਯੂ ਇਟ ਵਿਲ ਕਮ ਉਹ ਕਿਸ ਮੋੜ ਤੇ ਬੈਠੇ ਬਸ ਉਨੀ ਦੇਰ ਦੀ ਗੱਲ ਹੈ
1: ਓਕੇ ਕੂਲ ਐਂਡ ਫਾਈਨਲੀ ਮੈਂ ਪੁੱਛਣਾ ਚਾਹੂੰਗਾ ਬਿਕੋਜ਼ ਯੂ ਹੈਵ ਬੀਨ ਡੂਇੰਗ ਦਿਸ ਵਰਕ ਨਾਓ ਹਾਊ ਇਜ਼ ਇਟ ਵਰਕਿੰਗ ਵਿਦ ਡਿਸੇਬਲਡ ਪੀਪਲ
0: ਇਟਸ ਵੈਰੀ ਚੈਲੰਜਿੰਗ ਕ੍ਰਿਸ਼ਨਾ ਇਟਸ ਵੈਰੀ ਚੈਲੰਜਿੰਗ ਬਿਕਾਜ਼ ਸਮਟਾਈਮਸ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਕੀ ਕਰ ਰਹੇ ਨੇ ਯੂ ਨੋ ਦੇ ਯੂ ਗੈਟ ਸਕਰੀਮਡ ਐਟ ਯੂ ਗੈਟ ਅਬਿਊਜ਼ਡ ਬਟ ਦੇ ਐਟ ਦ ਡੇ ਐਂਡ ਦੇ ਆਰ ਬਿਊਟੀਫੁੱਲ ਪੀਪਲ ਇਟਸ ਟਫ ਹੈ ਪਰ ਰਿਵਾਰਡਿੰਗ ਬਹੁਤ ਹੈ ਤੁਸੀਂ ਘਰ ਆ ਕੇ ਕਈ ਵਾਰੀ ਰੋਂਦੇ ਵੀ ਹੋ ਬਿਕਾਜ਼ ਇਟਸ ਬੀਨ ਅ ਚੈਲੰਜਿੰਗ ਡੇ ਪਰ ਇੰਨਾ ਪਤਾ ਕਿ ਕੋਈ ਪਾਪ ਕੱਟ ਰਿਹਾ ਸੀ ਯੂ ਨੋ ਨੋ ਅਦਰ ਜੋਬ ਵਿਲ ਗਿਵ ਯੂ ਚੰਗੇ ਕਰਮ ਤੇ ਪੈਸਾ ਇਕੱਠੇ ਸੋ ਯੂ ਗੈਟ ਪੇਡ ਫੋਰ ਡੂਇੰਗ ਦ ਰਾਈਟ ਥਿੰਗ
1: ਮੈਂ ਐਕਚੁਅਲੀ ਇਹੀ ਕਾਫੀ ਲੋਕ ਨਾ ਕਈ ਵਾਰੀ ਗੱਲ ਕਰਨਗੇ ਤੇ ਪੈਸੇ ਨੂੰ ਆਪਾਂ ਬਹੁਤ ਜ਼ਿਆਦਾ ਡੈਮਨਾਈਜ਼ ਕਰਤਾ ਨਾ ਰਾਈਟ ਕਿ ਆਪਾਂ ਕਹਿ ਦਿੰਦੇ ਕਿ ਬਈ ਇਹ ਕੋਈ ਕੰਮ ਇਸ ਤਰ੍ਹਾਂ ਕੀ ਹੈ ਪੈਸੇ ਮਿਲਦੇ ਆ ਪਰ ਪੈਸਾ ਤਾਂ ਹਰ ਚੀਜ਼ ਦੇ ਅੰਦਰ ਮਤਲਬ 35-36-30-40 ਡਾਲਰ ਵਟ ਐਵਰ ਦਾ ਅਮਾਊਂਟ ਮਾਈਟ ਬੀ ਹੈ ਨਾ ਇਹ ਪਰ ਆਵਰ ਤੁਹਾਨੂੰ ਕਾਫੀ ਕੰਮਾਂ 'ਚ ਮਿਲ ਸਕਦਾ ਬਟ ਜੇ ਤੁਸੀਂ ਇੱਦਾਂ ਦਾ ਟਫ ਕੰਮ ਕਰ ਰਹੇ ਹੋ ਜਿਹਦੇ ਅੰਦਰ ਤੁਸੀਂ ਕਿਸੇ ਦੀ ਜ਼ਿੰਦਗੀ ਆਸਾਨ ਕਰ ਪਾ ਰਹੇ ਹੋ ਉਹਦੇ ਨਾਲ ਦੀ ਰੀਸ ਨਹੀਂ
0: ਬਿਲਕੁਲ 100% ਐਂਡ ਵੀ ਆਰ ਨਾਟ ਹੇਅਰ ਫੋਰ ਚੈਰਿਟੀ ਡੈਫੀਨੇਟਲੀ ਵੀ ਆਰ ਵਰਕਿੰਗ ਇਟ ਐਜ਼ ਅ ਬਿਜ਼ਨਸ ਤੁਹਾਡਾ ਕੰਮ ਹੈ ਤੁਹਾਨੂੰ ਯੂ ਨੋ ਯੂ ਬ੍ਰਿੰਗਿੰਗ ਦਾ ਬ੍ਰੈਡ ਐਂਡ ਬਟਰ ਆਪਣੇ ਪਰਿਵਾਰ ਲਈ
1: ਜੀ
0: ਲੇਕਿਨ ਕਿਸੇ ਦਾ ਹੱਕ ਮਾਰ ਕੇ ਨਹੀਂ That's a very simple fine line between it. So, this is what it is.
1: This is what it is. Amazing talk. Thank you so much. And I give you all my best wishes.
0: Thank you.
1: Ki tusi water care de naal hor vadiya vadiya kaam karde
0: raho. Touch wood.
1: And I really hope tusi sanu jyada milde raho ki main ajj thode through do tin words sikh le te water bare sikh le bhai Chinese whisper. Kya baat hai? Duolingo aap hai. ਦੀਪਿਕਾ ਗੁਪਤਾ ਸਿੰਗਲਾ ਜੀ ਨਾਲ ਅਬਾਊਟ ਇੰਡੀਆ
2: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ लेजेंडरी लव स्टोरीज की ही तो एंडिंग ट्रेजिक होती है. From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
3: Chand Mera Dil, Chand Mera Dil.
4: This station is now the ultimate power in the universe.
5: Radio Haji 16748.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

इजाजत है। This is the Richie Rich Beat.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਆ ਚੁੱਕਾ ਸਮਾਂ। ਅਤੇ ਆਓ ਫਿਰ ਵੱਧਦੇ ਹਾਂ ਅੱਗੇ, ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸੋ। ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਹਰਿਆਣਵੀ ਤਾਊ ਹਰਮੀਤ ਤੂ।
4: ਰਾਮ ਰਾਮ ਸਾਰੇ ਭਾਈਆਂ ਨੇ ਉਨਕੀ ਲਗਾਈਆਂ ਨਾ ਛੋਟਿਆਂ ਦੇ ਪਿਆਰ ਬੜਾ ਆਸ਼ੀਰਵਾਦ ਲੈ ਕੇ ਹਾਜ਼ਰ ਹੋ ਗਏ। ਬਾਰਿਸ਼ ਮੈਂ ਹੱਸੇ ਯੋਗ
3: ਕੈਸਨ ਹੋ ਤੂਰ ਸਾਹਿਬ
4: ਕੈਸਨ ਹੋ ਆਪ ਤੁਸੀਂ ਦਾ ਬਿਹਾਰ ਟੱਪ ਗਏ ਭਾਈ ਸਾਹਿਬ ਕੀ ਹਾਲ ਹੈ ਤਾਗਰੇ
3: ਮੱਕੜੀ ਬਣਾਤਾ ਸਵੇਰੇ ਸਵੇਰੇ ਸਕੂਲ ਪਹਿਲਾਂ ਲੱਗਦਾ। ਸਤਿ ਸ਼੍ਰੀ ਅਕਾਲ ਆਰਜ਼ਾ, ਤੁਸੀਂ ਆਉਂਦੇ ਰਹੋ।
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਰਾਮ ਰਾਮ ਭਈਆ ਜੀ।
4: ਰਾਮ ਰਾਮ ਚੋਰੀ, ਕੀ ਹਾਲ ਹੈ ਤੇਰੇ?
5: ਮੈਂ ਠੀਕ ਆ, ਤੁਸੀਂ ਠੀਕ ਹੋ?
4: ਹਾਂ ਵੀ ਠੀਕ ਆ,
3: ਠੀਕ ਆ।
5: ਮੈਂ ਤਾਂ ਅੱਜ ਕਹਿੰਦੀ ਸੀ ਕਿ ਅੱਜ ਤਾਂ ਠੰਡ ਹੀ ਬਹੁਤ ਪਈ ਹੈ ਬੜੀ ਦਿਨਾਂ ਤੋਂ।
3: ਆਹਾ
4: ਬੜੀਆ ਬਾਤ ਹੈ, ਠੰਡ ਤੋਂ ਪੜਨੀ ਚਾਹੀਏ ਭਾਈ।
3: ਸਾਨੂੰ ਤਾਂ ਕੁੜੀਏ ਕਿੰਨੇ ਦਿਨਾਂ ਦੀ ਲੱਗੀ ਜਾਂਦੀ ਆ, ਬਾਕੀਆਂ ਨੂੰ ਹੁਣ ਪਤਾ ਲੱਗਣ ਡਿਆ।
5: ਠੰਡ ਤਾਂ ਹੁਣ ਪਈ ਪਰ ਅੱਜ ਸਵੇਰੇ ਧੁੰਦ ਵੀ ਬਹੁਤ ਜ਼ਿਆਦਾ ਸੀ।
4: ਓਕੇ,
3: ਹਾਂ ਅੱਜ ਤਾਂ ਧੁੰਦ ਵੀ ਕਾਫੀ ਆ। ਹਾਂਜੀ, ਤੁਹਾਨੂੰ ਘਰੇ ਪਤਾ ਲੱਗ ਗਿਆ?
5: ਹਾਂਜੀ,
3: ਤੁਹਾਨੂੰ ਘਰੇ ਪਤਾ ਲੱਗ ਗਿਆ ਠੰਡ ਦਾ ਕਿ ਨਿਕਲੇ ਹੋ ਬਾਹਰ?
5: ਨਹੀਂ ਨਹੀਂ ਨਹੀਂ, ਮੈਂ ਬਾਹਰ ਨਿਕਲੀ ਸੀ ਪਾਪਾ ਨਾਲ, ਅਸੀਂ ਗੱਡੀ ਚ ਗਏ ਸੀ ਸਵੇਰੇ ਤੇ ਕੁਛ ਮੈਨੂੰ ਤਾਂ ਕੁਛ ਦਿਖੇ ਹੀ ਨਾ।
3: ਓਹੋ,
4: ਫਿਰ ਕੀ ਕਰਿਆ?
5: ਫਿਰ ਕੀ ਕੀਤਾ, ਅਸੀਂ ਵੇਟ ਕੀਤੀ,
3: ਫਿਰ ਉਹਨਾਂ ਨੇ ਗੱਡੀ ਤੇ ਵਾਈਪਰ ਮਾਰਿਆ ਤੇ ਫਿਰ ਦਿਖ ਪਿਆ।
4: ਧੁੰਦ ਕੀ ਭਾਸ਼ਾ ਵਿੱਚ ਖਾਸੀਅਤ ਹੈ ਨਾ, ਆਪ 10 ਫੁੱਟ ਚਲੋ ਆਪਕੋ ਦਿਖੇਗਾ ਔਰ ਅੱਗੇ 10 ਚਲੋ ਆਪਕੋ ਦਿਖੇਗਾ।
3: ਹਾਂ ਇਹ ਸਹੀ ਗੱਲ ਹੈ। ਕੀ ਸੁਣਾਓਗੇ ਅੱਜ?
5: ਅੱਜ ਮੈਂ ਚੁਟਕਲਾ ਸੁਣਾਵਾਂਗੀ ਪਰ ਉਸ ਤੋਂ ਪਹਿਲੇ ਮੇਰੇ ਕੋਲ ਥੋੜੀ ਸਪੋਰਟਸ ਦੀ ਅਪਡੇਟ
3: ਹੈ। ਓਕੇ ਓਕੇ, ਹਾਂਜੀ।
5: ਤੇ ਇਹ ਹੈਗੀ ਹੈ ਕਿ ਰੋਡ ਟੂ ਜਪਾਨ ਏਸ਼ੀਅਨ ਗੇਮਸ ਦੇ 2026 ਦੇ ਕੁਆਲੀਫਾਇਰ ਸ਼ੁਰੂ ਹੋਣ ਲੱਗੇ ਆ। ਤੇ ਇਸ ਹਫਤੇ ਮਲੇਸ਼ੀਆ ਇਜ਼ ਹੋਸਟਿੰਗ ਦ ਵਿਮਨਸ T20 ਕੁਆਲੀਫਾਇਰਸ ਤੇ ਮੈਨਸ ਦਾ ਟੂਰਨਾਮੈਂਟ 31 May ਨੂੰ ਸਿੰਗਾਪੁਰ ਚ ਸ਼ੁਰੂ ਹੋਣ ਜਾ ਰਿਹਾ।
3: ਓਕੇ, ਥੈਂਕ ਯੂ ਅਰਜ਼ਾ,
4: ਖੇਲ ਕੁਦ ਹੋਰ ਰੁਚੀ ਰੱਖ ਕੇ ਚੱਲਣੀ।
5: ਤੇ ਹੁਣ ਮੈਂ ਚੁਟਕਲਾ ਸੁਣਾਵਾਂਗੀ।
3: ਹਾਂਜੀ
4: ਜੀ।
5: ਇੱਕ ਵਾਰੀ ਮਿੰਟੂ ਪੱਪੂ ਨੂੰ ਪੁੱਛਦਾ, ਯਾਰ ਤੂੰ ਆਪਣੀ ਘਰਲੀ ਨੂੰ ਕਿਹੜਾ ਨਾਂ ਦੇ ਕੇ ਬੁਲਾਉਂਦਾ ਵਾ? ਤੇ ਪੱਪੂ ਕਹਿੰਦਾ ਗੂਗਲ ਡਾਰਲਿੰਗ।
3: ਗੂਗਲ ਡਾਰਲਿੰਗ?
5: ਮਿੰਟੂ ਅੱਗੋਂ ਕਹਿੰਦਾ ਗੂਗਲ ਡਾਰਲਿੰਗ।
3: ਅੱਛਾ।
5: ਤੇ ਮਿੰਟੂ ਅੱਗੋਂ ਕਹਿੰਦਾ ਇਹ ਕਿੱਦਾਂ ਦਾ ਨਾਂ ਹੋਇਆ? ਤੇ ਪੱਪੂ ਕਹਿੰਦਾ ਜਦੋਂ ਮੈਨੂੰ ਇੱਕ ਸਵਾਲ ਪੁੱਛਦਾ ਵਾ ਮੈਨੂੰ 100 ਜਵਾਬ ਆਉਂਦੇ ਆ।
3: ਤੇਗ, ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਹਾਂਜੀ ਪੁੱਤ, ਆਵਾਜ਼ ਤੁਹਾਡੀ ਬਹੁਤ ਖਰਾਬ ਹੈ, ਆਵਾਜ਼ ਠੀਕ ਕਰ ਲਓ। ਤੁਹਾਡੀ ਬਿਲਕੁਲ ਨਹੀਂ ਆਵਾਜ਼ ਸਾਨੂੰ ਸਮਝ ਆਈ।
4: ਥਾਰੀ ਰਾਮ ਰਾਮ ਪਹੁੰਚ ਗਈ ਪਰ ਗਿਰਦੇ ਗਿਰਦੇ ਪਹੁੰਚੀ।
3: ਹਾਂ ਉਹ ਵੀ ਅਸੀਂ ਆਈਡੀਆ ਲਾ ਲਿਆ ਵੀ ਤੂੰ ਕੀ ਕਿਹਾ ਵਾ, ਪਰ ਵੈਸੇ ਆਵਾਜ਼ ਬਹੁਤ ਖਰਾਬ ਹੈ। ਹੈਲੋ, ਨਹੀਂ ਪੁੱਤਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡੀ ਤੁਸੀਂ ਨਾ ਰੇਂਜ ਤੋਂ ਬਾਹਰ ਜੇ ਤੇ ਤੁਹਾਡੀ ਆਵਾਜ਼ ਬਿਲਕੁਲ ਨਹੀਂ ਆ ਰਹੀ। ਤੁਸੀਂ ਟਰਾਈ ਕਰੋ ਆਵਾਜ਼ ਠੀਕ ਕਰਨ ਦੀ ਤੇ ਆਪਾਂ ਤੁਹਾਨੂੰ ਫੇਰ ਵਾਰੀ ਦਿੰਦੇ ਹਾਂ, ਠੀਕ ਆ? ਤੁਸੀਂ ਨੈਕਸਟ ਲੈ ਲਿਓ। ਮੰਨਤ ਫਤਿਹ, ਤੁਸੀਂ ਆਉਂਦੇ ਰਹੋ। ਹੈਲੋ ਮੰਨਤ, ਵਾਹ ਫਤਿਹ ਵਾਹ,
5: ਸਾਸਰੀਕਾਲ ਅੰਕਲ ਜੀ ਨਾਲੇ ਰਾਮ ਰਾਮ ਸਵੀਰੇ ਜੀ
3: ਬੱਲੇ ਮਨਤ
4: ਦਿਨ ਬਣਾਏ ਦੇ ਮਾਰਾ
3: ਬਾਈ ਨਿਆਣੇ ਬੜੇ ਸਮਾਰਟ ਹੈ ਨਾਲ ਦੀ ਨਾਲ ਚੁੱਕ ਲੈਂਦੇ ਹੈ ਮਨਤ ਹੈ
4: ਜੀ ਮਨਤ
3: ਹੈ ਮਨਤ ਤੁਹਾਨੂੰ ਆਉਂਦੀ ਸੀ ਪਹਿਲਾਂ ਹੀ
5: ਬੋਲੀ
3: ਤੁਸੀਂ
4: ਤੂੰ ਪੰਜਾਬੀ ਮੈਂ ਬੋਲ ਅਮ ਹਰਿਆਣਵੀ ਵਸਾਂਗੇ
3: ਹੁਣੇ ਤਾਂ ਬੋਲੀ ਸੀ ਪਹਿਲਾਂ
5: ਕੋਰਟ ਚ ਜਾਣ ਕੱਲ ਨੂੰ ਤੇ ਅਗਲੇ ਦਿਨ ਪੱਪੂ ਮੁਰਗੀ ਲਿਆਉਂਦਾ ਕੋਰਟ ਚ ਤੇ ਜੱਜ ਨੂੰ ਪੁੱਛਦਾ ਕਿ ਸਬੂਤ ਕਿੱਥੇ ਆ ਪੱਪੂ ਮੁਰਗੀ ਤਾਂ ਇੱਥੇ ਹੀ ਆ ਉਹ ਜਾਂਦੀ ਆ ਭੱਜ ਉਹ ਭੱਜ ਕੇ ਜਾਂਦੀ ਆ ਆਪ ਗੁਆਂਢੀਆਂ ਨੂੰ ਦੇਖਣ
3: ਕਿਸੇ ਕਹਿੰਦਾ
4: ਵਾਹ
3: ਕਿੱਦਾਂ ਕਿੱਦਾਂ
4: ਮੁਰਗੀ ਭਾਈ ਖੁਦ ਚਲੀ ਜਾ ਗੁਆਂਢੀ ਕੇ ਪਾਸ
3: ਅੱਛਾ ਮੁਰਗੀ ਆਪੇ ਚਲ ਜਾਂਦੀ ਸੀ
4: ਪੜੋਸੀਆਂ ਕੇ ਪਾਸ ਖੁਦ ਚਲੀ ਜਾ
3: ਓਕੇ ਤੇ ਜਿਹੜੀ ਉਹਨੇ ਕੋਰਟ ਚ ਲਿਆਂਦੀ ਸੀ ਉਹ
4: ਹੀ ਫੜ ਕੇ ਲਿਆਂਦੀ ਸੀ
3: ਉਹਨੂੰ ਚਾਹੀਦਾ ਸੀ ਸੀਸੀਟੀਵੀ ਫੁਟੇਜ ਲੈ ਕੇ ਜਾਂਦਾ ਹਨਾ
4: ਓਏ ਹੋਏ ਹੋਏ ਹਾਂ ਇਹ ਹੋ ਸਕਿਆ
3: ਹੈ ਮਨਤ
5: ਹਾਂਜੀ
3: ਮੁਰਗੀ ਤੇ ਚਾਹੀਦਾ ਸੀ ਰੇਅਰ ਕੈਮਰਾ ਲਵਾਇਆ ਹੁੰਦਾ ਨਾ
4: ਮੁਰਗੀ
3: ਨੂੰ ਇੱਕ ਤਰੀਕੇ ਨਾਲ ਹਟਾਇਆ ਜਾ ਸਕਦਾ ਹੈ ਓਹਨੂੰ ਨਾ ਉਹ ਕਰਦਾ ਗਜ਼ਿਲੀਅਨ ਫਾਈਨ ਫਿਰ ਉਹਨੇ ਵਿਚਾਰੀ ਨੇ ਨਾ ਡਰਦੀ ਨੇ ਨਹੀਂ ਜਾਇਆ ਕਰਨਾ ਯਾਰ ਤੁਸੀਂ ਤਾਂ ਬੜੇ ਇੰਟੈਲੀਜੈਂਟ ਹੋ ਬੜੇ ਇੰਟੈਲੀਜੈਂਟ ਸੋ
4: ਭਾਈ
3: ਹਾਂਜੀ ਕੀ ਲਿਆਇਓ ਫਿਰ
4: ਲਿਆ ਪਤਾ ਸੁਣਾ ਕੀ ਸੁਣਾਵਾਂਗਾ
5: ਅੱਜ ਮੈਂ ਸੁਣੂੰਗਾ ਇੱਕ ਵਰਜੀ ਹਰਤ
3: ਓਕੇ
5: ਕਦੇ ਨਹੀਂ ਤੇਰੇ ਤੋਂ ਬੁੱਝਣੀ
3: ਕਦੇ ਨਹੀਂ ਬੁੱਝੀ ਜਾਣੀ ਓਕੇ ਰਹਿਣ
4: ਦੇ ਨਹੀਂ ਵਾ ਚਲਾਂ ਦੇ ਦੇ
5: ਜਿਹੜੀ ਚੀਜ਼ ਆ ਜਿਹੜੀ ਨਾ ਕੁਝ ਖਾਂਦੀ ਹੈ ਨਾ ਕੁਝ ਪੀਂਦੀ ਆ
3: ਬੜੀ ਵੱਡੀ ਹੋਈ ਜਾਂਦੀ ਆ ਇਹ ਕਿਹੜੀ ਚੀਜ਼ ਆ ਵੱਡੀ ਹੋਈ ਜਾਂਦੀ ਆ ਤੇ ਵੱਡੀ ਹੋਈ ਜਾਂਦੀ ਆ ਇਹ ਤਾਂ ਵੱਡੀ ਹੋਈ ਜਾਂਦੀ ਆ ਇਹ ਕਿਹੜੀ ਚੀਜ਼ ਆ ਬਾਈ ਹੈ ਬਾਈ ਤਾਊ
4: ਮੰਨਤ ਲੱਗ ਗਈ ਕੱਕੜੀ ਕੀ ਵੇਲ ਹੋ ਗਈ
3: ਤਾਊ ਕੀ ਉਮਰ ਸੇ
4: ਕੱਕੜੀ ਕੀ ਵੇਲ ਆ ਬਾਈ ਉਹ
3: ਕੱਕੜੀ ਕੀ ਵੇਲ ਕੱਕੜੀ ਤੋਂ ਇਸ ਛੋਰੇ ਕੋ ਪਤਾ ਹੈ ਨਾ ਸੋ ਹੈ ਛੋਰੋ
4: ਕੁਕੁੰਬਰ ਰੱਸੀ ਹੈ
3: ਯਾਰ ਕੋਈ ਦੱਸਣ ਵੀ ਨਹੀਂ ਡਿਆ ਆ ਗੁਰਜੀਤ ਆਂਟੀ ਕਹਿੰਦੇ ਨੇਲ ਮੈਂ ਨੀ ਵੇਖਿਆ ਇੱਧਰ ਨੂੰ ਧਿਆਨ ਪੈ ਗਿਆ ਮੇਰਾ
5: ਓਹੋ
3: ਤੇ ਕਰਜ਼ਾ ਹੈ ਮੋਰਗੇਜ
4: ਮੋਰਗੇਜ
3: ਮੋਰਗੇਜ
5: ਗਲਤ
3: ਇਹ ਵੀ ਗਲਤ ਆ ਓਕੇ ਚੱਲ ਫਿਰ ਹਾਰ ਗਏ ਆਪਾਂ
4: ਚੱਲ ਦੱਸ ਫਿਰ ਅੱਜ ਕੀ
5: ਆਨਸਰ ਹੈਗਾ ਅੱਗ ਤੇ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ
4: ਇਨਫਿਨਿਟੀ ਆਗ ਲਗਾ ਦੀ ਆਗ ਲਗਾ ਦੀ ਆਗ ਲਗਾ ਦੀ
3: ਸਾਰੀਆਂ ਆਂਟੀਆਂ ਨੂੰ ਫਾਈਨ
4: ਬੱਲੇ ਬੱਲੇ
3: ਦੁਨੀਆਂ ਦੀਆਂ ਸਾਰੀਆਂ ਹੈ ਜਿਹੜੀਆਂ ਬੁੱਝਦੀਆਂ ਉਹਨਾਂ ਨੂੰ ਫਾਈਨ ਹਾਂ ਠੀਕ ਆ ਬਾਕੀਆਂ ਨੂੰ ਨੀ ਬਾਕੀਆਂ ਦੇ ਵਿਚਾਰੀਆਂ ਆਰਾਮ ਨਾਲ
5: ਬੈਠੀਆਂ
3: ਬਾਕੀ ਤੇ ਟਿਫਨ ਪੈਕ ਕਰਨ ਡੀਆਂ ਉਹਨਾਂ ਦਾ ਕੀ ਕਸੂਰ ਵਿਚਾਰੀ
4: ਬਾਕੀ ਤੋਂ ਟਾਈਪ ਕਰ ਰਹੀ ਤੇ ਬਈ ਰੁਕ ਗਈ ਬਈ ਫਾਈਨ ਵੜ ਗਿਆ
3: ਇਹ ਪਤਾ ਕਿਨੂੰ ਕਿਨੂੰ ਫਾਈਨ ਆ ਛੱਤਰ ਮਹਿੰਦਰ ਜੀ ਕਹਿੰਦੇ ਘਰ ਵਾਲੀ ਤੇ ਜੈਰਿਕਾ ਦੇ ਮੰਮੀ ਕਹਿੰਦੇ ਰਿਵਰ ਹੈ ਨਾਲੇ ਕਹਿੰਦੇ ਨਾੜੀ ਤੇ ਟ੍ਰੀ ਕਿੰਨੇ ਕਹਿ ਕਹਿੰਦੇ ਟ੍ਰੀ ਵੀ ਕਿਹਾ ਆ ਬਲਵੀਰ ਆਂਟੀ ਨੇ ਕਿਹਾ ਟ੍ਰੀ ਇੱਕ ਅੰਕਲ ਵੀ ਹੈਗੇ ਵਿੱਚ ਹਰਚੰਦ ਅੰਕਲ ਉਹਨਾਂ ਨੇ ਵੀ ਬੁਝਿਆ ਉਹਨਾਂ ਨੂੰ ਵੀ ਹੈ
5: ਉਹਨਾਂ ਨੇ ਕੀ ਕਿਹਾ ਸੀ
3: ਉਹਨਾਂ ਨੇ ਕਿਹਾ ਅਮਰਵੇਲ ਚਲੋ ਹਾਂ ਬਈ ਸਵੇਰੇ ਸਵੇਰੇ ਹੋ ਕਰ ਜਾਈ ਤੁਸੀਂ ਤੇ ਥੈਂਕ ਯੂ ਵਧੇ
5: ਥੈਂਕ
3: ਯੂ ਅਰਨਬ ਤੁਸੀਂ ਆਉਂਦੇ ਰਹੋ
4: ਆਓ ਅਰਨਬ
5: ਹੈਲੋ ਅੰਕਲ ਜੀ ਸਤਿ
3: ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਰਨਬ ਕੀ ਹਾਲ
4: ਭਾਈ ਸਾਹਿਬ ਮੈਨੂੰ ਹੀ ਬੋਲ ਰਿਹਾ
3: ਹੈਲੋ
5: ਹੈਲੋ
3: ਹਾਂਜੀ ਹਾਂਜੀ ਹੈਲੋ ਆਵਾਜ਼ ਮਿਸ ਹੋ ਗਈ
4: ਆਵਾਜ਼
3: ਵੱਧ ਘੱਟ ਜੀ ਹੁੰਦੀ ਆ ਇੱਕ ਥਾਂ ਤੇ ਮੇਰਾ ਪੁੱਤ ਖਲੋ ਜਾ ਹਾਂ ਫੋਨ ਲੈ ਕੇ
4: ਉੱਪਰ ਨੀਚੇ ਹੋ ਰਹੀ
3: ਮੈਂ ਨੀ ਅਸਲ ਚ ਘੁੱਟੀ ਉਹ ਆਪ ਹੀ ਪਰੇ ਹੋਈ ਜਾਂਦਾ
4: ਫੋਨ ਕਿਦੋਂ ਰਾਜਾ
3: ਫੋਨ ਇੱਕ ਥਾਂ ਤੇ ਪੁੱਤ ਲਾ ਕੇ ਨਾ ਕੰਨ ਨੂੰ ਤੇ ਉੱਥੇ ਰਹੋ ਦੂਰ ਨੇੜੇ ਨਾ ਕਰੋ ਹਾਂਜੀ ਹਾਂ ਹੁਣ ਬਹੁਤ ਵਧੀਆ ਇੱਥੇ ਰੱਖਿਆ ਕਰੋ ਹੁਣ ਤੇ ਕੁਛੜ ਬਹਿ ਕੇ ਬੋਲਣ ਦੇ ਤੂੰ ਕੀ ਸੁਣਾਓਗੇ
5: ਅੱਜ ਸੁਣਾਉਂਗਾ ਬਜਾਰਤ
4: ਬਜਾਰਤ
5: ਉਹ ਕਿਹੜੀ ਚੀਜ਼ ਹੈ ਜਿਹੜੀ ਬੰਦੇ ਨੂੰ ਸਕਾਉਂਦੀ ਆ ਤੇ ਗਿੱਲੀ
3: ਬੰਦੇ ਨੂੰ ਸਕਾਉਂਦੀ ਆ ਤੇ ਜਨਾਨੀ ਨੂੰ ਨਹੀਂ ਸਕਾਉਂਦੀ
5: ਤੇ ਆਪ ਤੇ ਆਪ ਭੇਜਦੀ ਆ ਤੇ ਦੂਜੇ ਨੂੰ ਸਕਾਉਂਦੀ ਆ
4: ਆਪ ਗਿੱਲੀ ਰਹਾ ਦੂਸਰੇ ਨੂੰ ਸਕਾਈ
3: ਦੂਸਰੇ ਨੂੰ ਸਕਾਵਤ ਹੈ ਉਹ ਕਿਹੜੀ ਚੀਜ਼ ਆ ਜਿਹੜੀ
4: ਵਾਸ਼ਿੰਗ ਮਸ਼ੀਨ ਭਾਈ
3: ਵਾਸ਼ਿੰਗ ਮਸ਼ੀਨ
4: ਡਰਾਇਰ
3: ਜਿਹੜੀ ਖੁਦ ਭੇਜਦੀ ਆ ਤੇ ਦੂਜੇ ਨੂੰ ਸਕਾਉਂਦੀ ਆ ਹੈ
5: ਹਾਂਜੀ
3: ਖੁਦ ਭੇਜਦੀ
4: ਆ ਆਈ ਗਾਟ ਇਟ ਆਈ ਗਾਟ ਇਟ ਤਾਉ ਨਵੀ ਆ ਗਿਆ ਬਈ ਨੈਪੀ ਇਹ ਵੀ ਨਹੀਂ ਅੱਜ ਰ ਕੋਈ ਤਾਂ
3: ਦੇ ਇਹ ਵੀ ਨਹੀਂ ਹੈਗੀ ਤੇ ਹੋਰ ਕਿਹੜੀ ਆ ਜਿਹੜੀ ਆਪ ਗਿੱਲੀ ਹੁੰਦੀ ਆ ਤੇ ਦੂਜੇ ਨੂੰ ਸੁਕਾਉਂਦੀ ਆ
4: ਸੁਕਾਰੀ
5: ਹਾਂਜੀ
3: ਇਹ ਕਿਹੜੀ ਚੀਜ਼ ਹੋ ਗਈ ਯਾਰ ਕਮਾਲ ਹੋ ਗਈ ਹੈ
4: ਜ਼ਬਾਨ
3: ਚੱਲ ਹਾਰ ਗਈ ਯਾਰ ਯਾਰ ਜੇ ਤੌਲੀਆ ਫਿਰ ਨੈਪੀ ਵੀ ਹੋ ਸਕਦੀ ਆ ਫਿਰ ਤੇ ਨੈਪੀ ਵੀ
4: ਥੈਂਕ
3: ਯੂ ਅਰਨਬ ਥੈਂਕ ਯੂ ਸਤਿ ਸ਼੍ਰੀ ਅਕਾਲ ਅਰਨਬ ਥੈਂਕ ਯੂ ਬੁੱਤੂ ਤੇ ਨੈਕਸਟ ਸਾਡੇ ਰਾਮ ਰਾਮ ਬਾਈ ਰਾਮ ਰਾਮ ਨੈਕਸਟ ਸਾਡੇ ਨਾਲ ਤੇਗ ਸਤਿ ਸ਼੍ਰੀ ਅਕਾਲ
5: ਸਤਿ ਸ਼੍ਰੀ ਅਕਾਲ ਅੰਕਲ ਜੀ

0: ਆ ਗਿਆ
1: ਹੈਗਾ, ਮੈਂ ਵੀ ਠੰਡ ਤੋਂ ਬਚਿਆ, ਬਚ ਰਹੇ ਜਾਡੇ ਦੇ।
0: ਉਹ ਕਹਿੰਦੇ ਮੈਂ ਵੀ ਵੱਡੇ ਵੱਡੇ ਪਰੌਂਠੇ ਛੱਕ ਕੇ ਆ ਗਿਆ ਸਵੇਰੇ ਸਵੇਰੇ।
1: ਹੋਰ
0: ਹੈ ਤੇ ਵਾਹ ਵਾਹ ਪਰੌਂਠੇ ਖਾ ਲਈਏ ਨਾ, ਤਾਂ ਫਿਰ ਠੰਡ ਨੀ ਲੱਗਦੀ ਹੈ ਨਾ। ਤੁਸੀਂ ਤਿਆਰ ਹੋ ਗਏ ਹੋ?
2: ਹਾਂਜੀ।
0: ਓਕੇ, ਕੀ ਸੁਣਾਓਗੇ ਫਿਰ? ਓਕੇ ਸੁਣਾਓ ਫਿਰ।
1: ਓਲਨੀ
0: ਮੋਲਨੀ ਦਰਾਂ ਵਿੱਚ ਖੋਲਣੀ,
1: ਓਲਨੀ ਮੋਲਨੀ ਦਰਾਂ ਮੈਂ ਖੋਲਣੀ ਹੈ।
0: ਕਿਆ ਛੇ ਜੋ ਦਰਾਂ ਮੈਂ ਖੋਲੇ ਛੇ,
1: ਓਲਨੀ ਮੋਲਨੀ ਦਰਾਂ ਮੈਂ ਖੋਲਣੀ ਹੈ।
0: ਹਾਂ
1: ਨਹੀਂ ਨਹੀਂ ਨਹੀਂ, ਕੀ ਹੋ ਸਕਦਾ
0: ਬੁਝੋ?
1: ਹਾਂ ਮੈਂ ਸੋਚ ਹੀ ਰਿਹਾ।
0: ਨਹੀਂ ਬੂਝੋ ਸ਼ੋ ਤੇ ਫਿਰ ਹਾਰ ਜੋ ਸ਼ੋ।
1: ਹਾਰ ਕੇ ਹਾਰ ਕੇ ਹਾਰ ਕੇ
0: ਜੁੱਤੀ
1: ਜੁੱਤੀ,
0: ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ ਜੁੱਤੀ ਦਰਾਂ ਚ ਖੋਲੀ ਦੀ ਆ?
1: ਉਹ ਤੇਰਾ ਭਲਾ ਹੈ, ਸਾਡੀ ਤਾਂ ਸੱਤ ਤੋਂ ਸ਼ੁਰੂ ਹੋਈ ਜੁੱਤੀਆਂ ਪੈਣੀ।
0: ਚਲੋ ਠੀਕ ਆ, ਥੈਂਕ ਯੂ
1: ਥੈਂਕ ਯੂ
0: ਥੈਂਕ ਯੂ ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਆ, ਕੌਣ ਆ ਸਾਡੇ ਨਾਲ? ਨੈਕਸਟ ਸਾਡੇ ਨਾਲ ਆ ਤਵਨੀਤ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਅੰਕਲ ਜੀ, ਤੇ ਰਾਮ ਰਾਮ ਅੰਕਲ ਜੀ।
0: ਸਤਿ ਸ਼੍ਰੀ ਅਕਾਲ
1: ਤਵਨੀਤ,
0: ਕੀ ਹਾਲ ਹੈ ਤੁਹਾਡਾ?
3: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਠੀਕ ਆ, ਤੁਸੀਂ ਦੱਸੋ ਕੀ ਕਰਦੇ ਹੋ? ਬਚੇ ਹੋ ਠੰਡ ਠੁੰਡ ਤੋਂ?
3: ਹਾਲੇ
0: ਵੀ ਨੀ ਠੀਕ ਆ? ਠੀਕ ਤੇ ਲੱਗਦੇ ਮੈਨੂੰ।
3: ਉਥੋਂ
0: ਫਿਰ ਠੰਡ ਲਵਾਈ ਮੈਨੂੰ ਲੱਗਦਾ।
3: ਤੁਹਾਡਾ
1: ਵੀ ਨਾਮ ਹੈ ਬੁੱਤੂ? ਹਾਂ, ਤੁਸੀਂ ਵੀ ਰੇਡੀਓ ਹਾਂਜੀ ਹੋ।
0: ਥੈਂਕ ਯੂ। ਤੇ ਕੀ ਸੁਣਾਓਗੇ ਫਿਰ ਅੱਜ?
3: ਇੱਕ ਬੁਜਾਰਤ,
0: ਹਾਂਜੀ,
3: ਲਾਲ ਸੂਈ ਪੋਟਲੀ ਮੈਂ ਵੇਖ ਵੇਖ ਖੁਸ਼ ਹੋਵਾਂ, ਹੱਥ ਲਾਵਾਂ ਤੇ ਪਿੱਟਣ ਲੱਗੀ ਹਾਈ ਮੰਮੀ ਮੈਂ ਮੋਈ।
1: ਲਾਲ ਸੂਈ ਪੋਟਲੀ,
3: ਲਾਲ ਸੂਈ ਪੋਟਲੀ ਮੈਂ ਵੇਖ ਵੇਖ ਖੁਸ਼ ਹੋਵਾਂ, ਹੱਥ ਲਾਵਾਂ ਤੇ ਪਿੱਟਣ ਲੱਗੀ
0: ਗੁਲਾਬ ਐਡਾ ਸੌਖਾ ਨੀ ਹੁੰਦਾ ਨਿਆਣਿਆਂ ਦਾ ਬੁੱਝਣਾ।
1: ਲਾਲ ਸੂਈ,
3: ਤੁਸੀਂ ਰੋਂਦੇ?
0: ਚੰਗੀ ਗੱਲ ਆ। ਹਾਂ
1: ਅਸੀਂ ਰੋਂਦੇ।
0: ਅੱਛਾ ਰੋਂਦੇ ਹੋ ਜਦੋਂ ਤੁਹਾਨੂੰ ਉਹ ਹੁੰਦਾ ਨਾ ਗੰਡਾ?
3: ਨਹੀਂ।
0: ਹਾਂ ਚੱਲ ਫਿਰ ਹਾਰ ਗਏ ਪੁੱਤਾ
1: ਮਿਰਚ
0: ਲਾਲ ਮਿਰਚ ਓਕੇ।

0: Okay.
1: Ei tuo minun ole siipas. Tän ylipäätä.
0: Thank you. Next kativari.
2: Ashlyn.
0: Okay. Hello, Ashlyn.
2: Sasrikal, Uncle Peter, love, Uncle.
0: Sasrikal.
1: Ashlyn, kya hal hai tera chori?
2: Theek hai.
1: Hai, badhiya.
0: Ki karde ho?
2: Sofie te bethe blue wala te sade da gall kitte di.
0: Acha acha. Tade te ilzam laga kende vi tu hi sareyan nu thand lavati hai.
1: Oho.
0: ਹੁਣੇ ਕਿਆ ਦੀਦੀ ਨੇ ਕਹਿੰਦੇ ਵੀ ਇਹਨੇ ਸਾਰਿਆਂ ਨੂੰ ਬਿਮਾਰ ਕਰਤਾ ਵਾ
1: ਹੋਰ
0: ਸਾਹਮਣੇ ਨੀ ਕਹਿੰਦੀ ਸਾਹਮਣੇ ਡਰਦੀ ਆ ਨਾ ਹੁਣੇ ਤੇ ਓਦਾਂ ਤੇ ਕਹਿੰਦੀ ਆ ਤੁਹਾਡੀ ਦਹਿਸ਼ਤੀ ਬੜੀ ਆ ਤੁਹਾਡੀ
1: ਉਹਨੇ ਮਨ ਚ ਕਿਹਾ ਸੀ ਅਸੀਂ ਸੁਣ ਲਿਆ ਸੀ
0: ਟਿਸ਼ੂ ਫੜੀ ਹੋਏ ਰੱਖੀ ਹੋਏ ਇੱਥੇ ਕੋਈ ਰੱਖਿਆ ਹੋਏ ਉੱਥੇ ਕੋਈ ਸੁੱਟਿਆ ਹੋਏ ਟਿਸ਼ੂ ਹੋ ਗਈ ਹੈ ਕੀ ਸੁਣਾਓਗੇ ਫਿਰ
2: ਇੱਕ ਬੁਜਾਲਤ
0: ਹਾਂਜੀ
2: ਫਲੂਟ
0: ਵੀ ਆ ਤੇ ਕਲਰ ਵੀ ਆ ਫਲੂਟ ਵਜਾਉਣ ਵਾਲੀ
1: ਫਰੂਟ ਫਲ ਬੋਲਣਾ ਭਾਈ ਨਾ ਫਲ
0: ਪਰ ਉਹਦਾ ਤੇ ਠੀਕ ਕਰਾ ਲਈਏ
1: ਠੀਕ ਹੈ
0: ਕਿਹੜੀ ਕਿਹੜਾ ਫਲੂਟ ਇੱਕ ਵਜਾਉਣ ਵਾਲੀ ਹੁੰਦੀ ਉਹ ਵਾਲੀ
2: ਇੰਡੀਆ ਵਾਲਾ ਫਲੈਗ ਚ ਹੈਗਾ
0: ਇੰਡੀਆ ਵਾਲਾ ਫਲੈਗ ਚ ਹੈਗਾ ਕੀ ਚਰਖਾ
1: ਰੇੜੀ ਹਾਂਜੀ ਚ ਵੀ
0: ਪਹਿਲਾਂ ਹੁੰਦਾ ਹੈ
1: ਉਹ ਕਲਰ ਰੇਡੀਓ ਹਾਂਜੀ ਚ ਵੀ ਹੈਗਾ
2: ਰੇਡੀਓ ਹਾਂਜੀ ਚ ਵੀ
0: ਹੈਗਾ ਹੈਗਾ ਓਕੇ ਔਰੇਂਜ
2: ਹਾਂਜੀ
0: ਹਾਂ
2: ਔਰੇਂਜ ਫਲੂਟ ਵੀ ਹੁੰਦਾ
0: ਓਕੇ ਫਲੂਟ ਨਹੀਂ ਫਰੂਟ ਰ ਰ ਰ ਫਰ ਰ ਫਰ ਰ ਰ ਰ
1: ਬੁਜਾਲਤ
0: ਹਾਂ ਬੋਲੋ
2: ਫਲੂਟ
0: ਲ ਨਹੀਂ ਰ ਰ ਰ ਰ ਰ ਫਰੂਟ
1: ਸ਼ੋਰ ਸੋਰ ਸ਼ੋਰ ਸੋਰ ਇਹ ਲੱਗੇ ਰਹੋ ਅਰੇ ਸੋਰ ਨੀ ਬਾਬਾ ਸ਼ੋਰ ਸ਼ੋਰ
0: ਇਹਦਾ ਪਤਾ ਮੈਂ ਠੀਕ ਕਿਉਂ ਕਰਾਉਣ ਡਿਆ ਇਹਦੀ ਕੁੜੀ ਦੀ ਆਰ ਦੀ ਪ੍ਰੋਬਲਮ ਇਹਨੇ ਤੇ ਮੇਰਾ ਨਾਮ ਵੀ ਵਿਗਾੜ ਦਿਆ ਮੇਰੀ ਗੱਲ ਸੁਣਨੀ ਕੁੜੀਏ ਤੂੰ ਠੀਕ ਕਰ ਲਾ ਤੂੰ ਆਪਣਾ ਆਰ ਛੇਤੀ ਛੇਤੀ ਫੇਰ ਕਹਿ ਭਲਾ ਤਾਊ ਨੂੰ ਰਾਮ ਰਾਮ ਕਹਿ ਫੇਰ ਤੇਰੇ ਰਾਰੇ ਚ ਨੁਕਸੀ ਕੁੜੀਏ
1: ਧੰਨਵਾਦ ਬਾਈ
0: ਥੈਂਕ ਯੂ ਕੱਲ ਠੀਕ ਕਰਕੇ ਆਉਣੀ ਹੈ ਤੁਹਾਡਾ ਹੋਮ ਮੇਰੀ ਗੱਲ ਸੁਣ ਪਹਿਲਾਂ ਕੱਲ ਤੁਹਾਡਾ ਹੋਮਵਰਕ ਹੈ ਤੂੰ ਆਪਣੀ ਆਰ ਠੀਕ ਕਰਕੇ ਆਉਣੀ ਆ ਠੀਕ ਆ ਓਕੇ ਨਹੀਂ ਤੇ ਕੱਲ ਟਾਈਮ ਘੱਟ ਮਿਲਣਾ ਤੈਨੂੰ ਸਤਿ ਸ੍ਰੀ ਅਕਾਲ ਕੀ ਹਾਲ ਹੈ ਤੁਹਾਡਾ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਮੇਰੀ ਗੱਲ ਸੁਣ ਤੂੰ ਨਾ ਨਿੱਕੀ ਨਿੱਕੀ ਦੀਦੀ ਨੂੰ ਨੀ ਤਾਜ ਫੋਲੋ ਕਰਨਾ ਤੁਹਾਨੂੰ ਤੁਹਾਨੂੰ ਪਤਾ ਉਹਦੀ ਆਰ ਚ ਪ੍ਰੋਬਲਮ ਆ ਉਹਦੀ ਆਰ ਚ ਪ੍ਰੋਬਲਮ ਹੈ ਤੇ ਤੁਹਾਡੀ ਚ ਵੀ ਆਊਗੀ ਉਹ ਫਿਰ ਪਤਾ ਤੁਹਾਨੂੰ
2: ਹੈ
0: ਨਹੀਂ ਪਤਾ ਨਾ ਹਾਂ ਉਹਨੇ ਤੁਹਾਡੀ ਆਰ ਚ ਵੀ ਪ੍ਰੋਬਲਮ ਕਰਤੀ ਉਹ
1: ਓ ਮਾਈ ਗਾਡ
0: ਤੁਹਾਨੂੰ ਆਉਂਦਾ ਨਾ ਆਰ ਫੋਰ ਰੈਟ ਆਉਂਦਾ
2: ਹਾਂਜੀ
0: ਸੁਣਾਓ ਹਾਂ ਭਲਾ
2: ਚੂਆ
0: ਨਹੀਂ ਕਹੋ ਕਹੋ ਰੈਟ
1: ਰੈਟ
2: ਰੈਟ
0: ਹੈਂ
1: ਮੈਂ
0: ਉਦਨ ਦਾ ਧਿਆਨ ਹੀ ਨਹੀਂ ਦਿੱਤਾ ਕਹਿੰਦੇ ਤੇ ਰੋਜ਼ ਹੀ ਆ ਨਾ ਕੀ ਸੁਣਾਓਗੇ ਫਿਰ ਅੱਜ
2: ਇੱਕ
0: ਗਾਣਾ ਓਕੇ
2: ਪਿਆਰ ਨਾਲ ਬੈਠੇ ਜੱਟ ਰੇਡੀਓ ਤੇ ਬੈਠੇ ਅੱਜ ਸਰਦਾਰ ਰਜੋਤ ਸਿੰਘ ਜੀ ਸਰਦਾਰ ਹਰਮੀਤ ਸਿੰਘ ਜੀ
0: ਬੱਲੇ ਬੱਲੇ ਹਾਂ ਤੇ ਬੜਾ ਸੋਹਣਾ ਤੁਸੀਂ ਕਿਹਾ ਤੇ ਵੇਖਿਆ
1: ਰਾਗਾ ਛੋਟਾ ਕਿ ਚੋਰੀ ਗਲੇ ਮਿੱਠੇ ਕਰਦੀ ਹੈ
0: ਹੈ ਤਾਂ ਤੁਹਾਨੂੰ ਵੇਖਿਆ ਸਾਰਾ ਕੁਝ ਕਹਿਣਾ ਆਉਂਦਾ ਵਾ ਤੁਸੀਂ ਉਦਾਂ ਗਲਤ ਕਹੀ ਜਾਂਦੇ ਹੋ ਪਤਾ ਹਾਂ ਹੁਣ ਤੁਸੀਂ ਸਹੀ ਕਿਹਾ ਨਾ ਹੁਣ ਤੁਸੀਂ ਬਿਲਕੁਲ ਸਹੀ ਕਿਹਾ ਤੇ ਕੱਲ ਵੀ ਆਪਣਾ ਸਹੀ ਕਰਕੇ
1: ਮੇਰਾ ਜੀ ਕਰੇ ਇੱਕ ਨਾ ਫੇਰ ਬੋਲ ਸ਼ਹਿਦ ਨਾਲ ਵਿੱਟ ਵਾਰੀ ਘਰ ਵਾਲੀ ਸੁਣ ਲੈ
0: ਉਹਦੇ ਨਾਲ ਕੀ ਫਰਕ ਪੈਣਾ ਉਹ ਕਹਿਣਾ ਨਹੀਂ ਉਦੋਂ ਮੈਂ ਕੰਮ ਕਰਨ ਨਹੀਂ ਹਾਂਜੀ ਬਹੁਤ ਵਧੀਆ ਲੱਗਾ ਪੁੱਤੋ ਥੈਂਕ ਯੂ ਤੇ ਤੁਸੀਂ ਛੇਤੀ ਛੇਤੀ ਠੀਕ ਹੋ ਤੇ ਫਿਰ ਆਪਾਂ ਛੇਤੀ ਛੇਤੀ ਮਿਲਦੇ ਹਾਂ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਕੌਣ ਆ ਨੈਕਸਟ ਕਿਹਦੀ ਵਾਰੀ ਆ ਨੈਕਸਟ ਮੈਨੂੰ ਲੱਗਦਾ ਅਸੀਸ ਸੀ ਸਾਡੇ ਨਾਲ ਸਤਿ ਸ਼੍ਰੀ ਅਕਾਲ ਅਸੀਸ ਕੀ ਹਾਲ ਹੈ ਬੜਾ ਗਿੱਧਾ ਪਾਉਂਦੀ ਸੀ ਕੁੜੀ
1: ਵਾਹ
0: ਬੜੇ ਐਕਸ਼ਨ ਕਰਦੀ ਆ
1: ਕਮਾਲ ਕਰ ਰੱਖੀ ਛੋਰੀ ਨੇ ਸਾਰੇ
0: ਕਿੱਡੇ ਸੋਹਣੇ ਐਕਸ਼ਨ ਕੀਤੇ ਤੁਸੀਂ
1: ਪਹਿਲਾਂ ਬਤਾ ਰੱਖਿਆ ਮਾਰੀ ਛੋਰੀ ਕਾ ਛੋਰੋ ਸੇ ਕਮ ਹੈ
0: ਕੀ ਕਿਹਾ ਅੰਕਲ ਨੇ ਅਸੀਸ
1: ਅਸੀਸ ਬੋਲ ਮਾਰੀ ਛੋਰੀ ਕਾ ਛੋਰੇ ਤੇ ਕਮ ਹੈ ਕਿ
0: ਲਾਸਟ ਟਾਈਮ ਤੁਸੀਂ ਸਿੱਖ ਲਿਆ ਸੀ ਪੁੱਤ
2: ਨਹੀਂ
0: ਬੋਲਣਾ ਹਾਏ ਫਿਰ ਕੀ ਬੋਲਣਾ ਅੱਜ
1: ਚੱਲ ਨਾ ਬੋਲ
0: ਤੁਹਾਡਾ ਜੀ ਕਰਦਾ ਪੀ ਮੈਂ ਸੌ ਜਾ ਤੁਹਾਡਾ ਜੀ ਕਰਦਾ ਪੀ ਮੈਂ ਚੁੱਪ ਹੀ ਰਵਾਂ ਏਦਾਂ ਕਿੱਦਾਂ
1: ਬੋਲੀ ਬਣ ਗਈ
0: ਹੈ
2: ਮੈਂ ਬੋਲ ਤਾਂ ਲੈਂਦੀ ਬਟ ਮੈਂ ਕੁਛ ਕਹਿਣਾ ਨੀ ਕੁਛ ਹੋਰ ਮਤਲਬ
0: ਹਾਂ ਮੈਂ ਕਹੋ ਵੀ ਮੇਰਾ ਮੂੰਹ ਨਾ ਖਲਾਓ ਏਦਾਂ ਮਤਲਬ
1: ਅਸੀਂ ਬੋਲੀ ਪਾਈਏ ਫਿਰ ਇੱਕ ਬੋਲੀ ਪਾਈਏ
0: ਇੱਕ ਬੋਲੀ ਪਾਈਏ
1: ਬਾਰੀ ਬਰਸੀ ਖੱਟਣ ਗਿਆ ਸੀ ਖਟਕੇ ਲਿਆਂਦਾ ਕੀ ਵੇ ਮੈਨੂੰ ਨਾ ਬੁਲਾਓ ਮੇਰਾ
0: ਮੇਰਾ ਨਹੀਂ ਟਿਕਾਣੇ ਜੀ ਮੈਨੂੰ ਨਾ ਬੁਲਾਇਓ ਜੀ ਮੇਰਾ ਨਹੀਂ ਟਿਕਾਣੇ ਜੀ ਮੈਨੂੰ ਨਾ ਬੁਲਾਇਓ ਵੀ ਮੇਰਾ ਨਹੀਂ ਟਿਕਾਣੇ ਜੀ
1: ਵਾਹ
0: ਚੱਕਦੋ ਸੀ ਸਕੌਰ ਜੀ
1: ਹੁਣ ਕਰੋ ਹੈਂ ਨਾਰੇ
0: ਨਾਰੇ ਹੁਣ ਤੁਸੀਂ ਨੀ ਚੱਕਦੇ ਮੈਂ ਰੋਜ਼ ਚੱਕਦਾ ਤੁਹਾਡੀ ਬੋਲੀ
1: ਹੋਰ ਅੱਜ ਅਸੀਂ ਪਾਈ ਬੋਲੀ
0: ਸਾਡੇ ਨਾਲ
1: ਸਾਡੇ ਨਾਲ ਤੂੰ ਬੋਲ ਪੋ ਕੇ
0: ਥੈਂਕ ਯੂ ਸੀਸ ਤੁਸੀਂ ਠੀਕ ਹੈ ਹੁਣ ਸਿਹਤ ਠੀਕ ਹੈ ਤੁਹਾਡੀ
2: ਹਾਂਜੀ ਹੁਣ ਮੈਂ ਗਾਣਾ
0: ਅੱਛਾ ਓਕੇ
1: ਅੱਛਾ
2: ਸਾਡੇ ਨਾਲ ਰਹੂੰਗੀ ਤਾਂ ਸ਼ੁਕਰੂੰਗੀ ਜ਼ਿੰਦਗੀ ਦੇ ਸਾਰੇ ਮਜ਼ੇ ਸ਼ੁਕਰੂੰਗੀ ਸਾਡੇ ਨਾਲ ਰਹੂੰਗੀ ਤਾਂ ਸ਼ੁਕਰੂੰਗੀ ਜ਼ਿੰਦਗੀ ਦੇ ਸਾਰੇ ਮਜ਼ੇ ਸ਼ੁਕਰੂੰਗੀ ਸਾਡੇ ਨਾਲ ਸਾਡੇ ਨਾਲ
1: ਐਸ਼ ਕਰੋ ਐਸ਼ ਕਿਵੇਂ ਕਰਾਂ ਕੁਛ ਮੰਮੀ ਟੋਕ ਦਿੰਦੀ
0: ਨਾਰੇ ਨਾਰੇ ਨਾ ਵੈਰੀ ਨਾਈਸ ਅਸੀਸ ਥੈਂਕ ਯੂ ਬਤੋ
2: ਬਸ ਮੇਰੀ ਬੋਲੀ
0: ਇੰਨੀ ਹੁੰਦੀ ਰੱਬ ਤੁਹਾਨੂੰ ਤੰਦਰੁਸਤੀ
2: ਦੇਵੇ
0: ਚੜ੍ਹਦੀ ਕਲਾ ਚ ਰਹੋ ਥੈਂਕ ਯੂ ਸਤਿ ਸ਼੍ਰੀ
1: ਅਕਾਲ
0: ਸਤਿ ਸ਼੍ਰੀ ਅਕਾਲ ਰਾਮ ਰਾਮ ਸਤਿ ਸ਼੍ਰੀ ਅਕਾਲ ਹਾਂਜੀ ਓਕੇ ਓਕੇ ਓਕੇ ਓਕੇ ਬਾਏ ਬਾਏ ਬਾਏ ਬਾਏ ਬਾਏ ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ ਕੀ ਹਾਲ ਨੇ ਠੀਕ ਠਾਕ ਹੋ ਹਾਂਜੀ ਕਿਹੜੇ ਡਡਵਾਲ ਸਾਹਿਬ ਨੇ ਛੋਟੇ ਕੇ ਵੱਡੇ
1: ਛੋਟੇ
0: ਛੋਟੇ ਡਡਵਾਲ ਸਾਹਿਬ ਦਾ ਨਾਂ ਆ ਸੁਖਨ ਕੱਲ ਵੱਡੇ
2: ਹਾਂ
0: ਸਾਹਿਬ ਕੱਲ ਲੇਟ ਆਇਆ ਸੀ ਵੀਰਾ ਤੇ ਫਿਰ ਉਦੋਂ ਤੇ ਆਪਾਂ ਫਿਨਿਸ਼ ਕਰਤਾ ਸੀ ਨਾ
2: ਸਕੂਲ ਗਿਆ ਹੁਣ
0: ਹਾਂ ਉਹ ਸਕੂਲ ਚਲ ਗਿਆ ਅੱਛਾ
1: ਤੁਸੀਂ ਨਹੀਂ ਜਾਂਦੇ
0: ਤੁਸੀਂ ਲੇਟ ਜਾਂਦੇ ਹੋ
1: ਮਰਜ਼ੀ
0: ਜੀ ਨਾ ਜਾਈਦਾ ਕੇ ਹੈ ਕਿ ਲੰਬਰਦਾਰ ਬਣਨਾ ਜੇ ਸਰਪੰਚ ਠੀਕ ਆ ਨਾ
1: ਹਾਂ ਚੈਂਦ ਕਰ ਰੱਖੀ ਆ
0: ਤੁਹਾਡੀ ਮੰਨਦੇ ਸਾਰੇ ਘਰ ਚ ਕਿ ਨਹੀਂ ਮੰਨਦੇ ਆ ਨਾ ਜਿੱਦਾਂ ਤੁਸੀਂ ਕਹਿੰਦੇ ਉਦਾਂ ਹੀ ਹੁੰਦਾ ਨਾ ਹਾਂ ਤੇ ਫਿਰ ਸਰਪੰਚ ਹੀ ਹੋ ਤੁਸੀਂ ਗੁੱਡ ਬੋਏ ਅੱਜ ਕੀ ਸੁਣਾਉਣ ਕਿ ਤੁਸੀਂ ਸਾਨੂੰ ਹਾਏ ਰਸਗੁੱਲਿਆ ਹਾਏ ਵੇ ਰਸਗੁੱਲਿਆ ਹਾਂਜੀ
2: ਹਾਏ ਵੇ ਰਸਗੁੱਲਿਆ ਕਿਹੜੀ ਗੱਲਾਂ ਫੁੱਲਿਆ ਵੀ ਕਰੇ ਤੂੰ ਕਾਲਾ ਗੋਗੜ ਵਿੱਚ ਕਾਲਾ
1: ਆਏ ਮੇਰਾ ਸੁਗੁੱਲਿਆ ਤੂੰ ਇੰਨਾ ਕਿਉਂ ਫੁੱਲਿਆ
0: ਇੰਨਾ ਕਿਉਂ ਸਵਾਦ ਵੇ ਹਾਏ ਵੇ ਰਸ ਗੁੱਲੇ
1: ਜਾਵਾਂਗਾ ਪੈਸੇ ਲੈ ਕੇ ਆਵਾਂਗਾ ਤੇ ਫਿਰ ਤੈਨੂੰ ਖਾਵਾਂਗਾ
0: ਹਾਏ ਵੇ ਰਸ ਗੁੱਲੇ ਆ ਹਾਏ ਵੇ ਰਸ ਗੁੱਲੇ ਆ ਤਾਂ ਪਤਾ ਨਿਊ ਮਿਸਟਰ ਜੌਨੀ ਨੂੰ ਫੁੱਲਾਂ ਵਾਲਾ ਕੱਛਾ ਲੈ ਕੇ ਦਿੱਤਾ ਉਹਦੇ ਉੱਤੇ ਫੁੱਲ ਬਣੇ ਰੰਗ ਬਿਰੰਗੇ ਤੇ ਉਹਨਾਂ ਜਦੋਂ ਪਾਇਆ ਤੇ ਉਹਨੂੰ ਕੰਡੇ ਹੀ ਵੱਜ ਗਏ ਹੈਲੋ ਮਿਸਟਰ ਜੌਨੀ ਤੇਰੀ ਪੈਂਟ ਬੜੀ ਸੋਹਣੀ ਕੱਛਾ ਪਤਾ ਕਿਉਂ ਪਾਟਾ ਸੀ ਉਹਦਾ ਕੱਛਾ ਨਾ ਫੁੱਲਾਂ ਵਾਲਾ ਸੀ ਤੇ ਫੁੱਲਾਂ ਦੇ ਵਿੱਚ ਕੰਡੇ ਵੱਜ ਗਏ
1: ਕੰਡੇ ਵੱਜ ਗਏ
0: ਤੇ ਉਹਦਾ ਸਾਰਾ ਕੱਛਾ ਪਾਟ ਗਿਆ
1: ਪਰ ਕਮਾਲ ਹੈ ਨਾ ਆਟਾ ਤਾਂ ਲੱਗਾ ਪੈਂਟ ਨੂੰ
0: ਪੈਂਟ ਨੂੰ ਲੱਗਾ ਸੀ ਨਾ ਆਟਾ ਤਾਂ ਕਰਕੇ ਫਿਰ
2: ਉਹਦੇ ਮੂੰਹ ਤੇ ਵੀ ਲਾਇਆ ਤੇ ਉਹਦੇ ਬੋਡੀ ਤੇ ਵੀ ਲਾਇਆ ਤੇ ਉਹਦੇ ਢੂੰਗੀ ਤੇ ਵੀ ਲਾਇਆ
0: ਆਹੋ
2: ਸਾਰੇ ਜਗੇ ਲਾਇਆ
0: ਤੇ ਨਾਲੇ ਉਹਦੀ ਮੰਮੀ ਨੇ ਨਾ ਦੋ ਛੱਡੀਆਂ ਤੇ ਫਿਰ ਪਤਾ ਕੀ ਕਰਦਾ
2: ਰੋਣ
0: ਲੱਗ ਪਿਆ ਫਿਰ ਕਹਿੰਦਾ ਮੈਨੂੰ ਮੈਨੂੰ ਸੁਖਨ ਨੇ ਕਿਹਾ ਸੀ ਤੇ ਉਹਦੀ ਮੰਮੀ ਕਹਿੰਦੀ ਤੈਨੂੰ ਕਿਹਨੇ ਕਿਹਾ ਸੀ ਸੁਖਨ ਨਾਲ ਖੇਡਣ ਨੂੰ ਇੱਕ ਹੋਰ ਛੱਡੀ ਉਹਨੇ ਹੈ ਉਹਦੀ ਮੰਮੀ ਨੇ ਪਤਾ ਕੀ ਕਿਹਾ ਉਹਦੀ ਉਹਦੀ ਉਹਦੀ ਮੰਮੀ ਕਹਿੰਦੀ ਸੀ ਸੁਖਨ ਤੇ ਸਰਪੰਚ ਆਪਣੇ ਘਰ ਦਾ ਤੂੰ ਭਲਾ ਸਰਪੰਚ ਇੱਕ ਹੋਰ ਛੱਡੀ ਉਹਦੇ ਡੋਗੀ ਵਾਲਾ ਕੰਬਲ ਹਾਂ ਇਹ ਵੀ ਠੀਕ ਆ ਕਿਉਂਕਿ ਉਹਦਾ ਵਿਚਾਰੇ ਦਾ ਕੱਛਾ ਵੀ ਪਾਟ ਗਿਆ ਨਾ ਓਹੋ ਨਹੀਂ ਪਰ ਉਹ ਤੇ ਫਿਰ ਯਾਰ ਇਹ ਧੱਕਾ ਹੋ ਜੂ ਜੋਨੀ ਨਾ
1: ਜੋਨੀ ਨੂੰ ਏਡੀ ਠੰਡ ਲਾਉਣੀ ਹੈ
0: ਹੈ ਡੋਗੀ ਦੇ ਪੈਰ ਚਾਹੀਦੇ ਆ ਹਾਂ ਕਿਉਂਕਿ ਉਹਦੇ ਆਪਣੇ ਪੈਰ ਲਿਬੜ ਗਏ ਨਾ ਪਰ ਡੋਗੀ ਕੋਲ 4 ਆ ਤੇ ਫਿਰ ਚਲੋ 2 ਦੇ ਦਿੰਨੇ ਜੋਨੀ ਨੂੰ ਹੈਨਾ ਹੈਲੋ ਮਿਸਟਰ ਜੋਨੀ ਤੇਰੇ ਪੈਰ ਕੁੱਤੇ ਵਾਲੇ ਬਈ ਹੈ ਪੂਛ ਵੀ ਦੇ ਦਈਏ
1: ਉਹ ਉੱਤੇ ਰੱਖ
0: ਹੈ
1: ਪੂਛ ਨਹੀਂ ਦੇਣੀ
2: ਨੋਜੀ ਵੀ ਪੱਟ ਗਿਆ
0: ਓਏ ਹੋਏ ਓਏ ਹੋਏ ਹੋਏ
1: ਚਲ
0: ਨੋਜੀ ਦੀ ਤੇ ਗੱਲ ਹੀ ਨਾ ਕਰੋ ਤੁਸੀਂ
1: ਨੋਜੀ ਤਾਂ ਅੱਜ ਕੱਲ੍ਹ ਬੜੀ ਵਗਦੀ
0: ਹਾਂ ਮੈਨੂੰ ਲੱਗਦਾ ਪੂਛ ਦੇ ਦਈਏ ਆਪਾਂ ਨਾ ਹੈ ਦੇ ਦਈਏ ਯਾਰ ਹੈ
1: ਅੱਧੀ ਦੀ ਕਰ ਦਿੰਦੇ ਹਾਫ ਆਫ ਕਰ ਦਈਏ ਨਾ ਹਾਫ ਆਫ
0: ਹੋਰ
1: ਹਾਫ ਜੋਨੀ ਹਾਫ ਡੋਗੀ
0: ਪਰ ਉਹ ਜਦੋਂ ਨਵੀਂ ਪੈਂਟ ਲਈ ਨਾ ਫਿਰ ਉਹਦੇ ਕੋਲ ਪੈਣੀ ਨਹੀਂ ਆ ਕਿਉਂਕਿ ਪੂਛ ਆ ਜਾਣੀ ਵਿੱਚ
2: ਮੈਨੂੰ ਪਤਾ ਕਿਹੜੀ ਉਹਨੇ ਲੈਣ ਰਿਹਾ ਜੈਕਟ ਸੁਪਰ ਹੀਰੋ
0: ਹਾਂ
1: ਸੁਪਰ ਹੀਰੋ ਜੈਕਟ ਲੈਣੀ
0: ਜਦੋਂ ਉਹਦੇ ਕੁੱਤੇ ਵਾਲੇ ਪੈਰ ਹੋ ਗਏ ਤੇ ਪੌ ਪੌ ਵਾਲੇ ਤੇ ਫਿਰ ਪੂਛ ਬਣ ਗਈ ਤੇ ਉਹਨੇ ਕੁੱਤੇ ਵਾਲਾ ਕੰਬਲ ਲੈ ਲਿਆ ਤੇ ਫਿਰ ਸੁਪਰ ਹੀਰੋ ਤੇ ਬਣ ਗਿਆ
2: ਨਹੀਂ ਉਹ ਉਹਨੇ ਸਪਾਈਡਰ ਪਿਗ ਬਣ ਜਾਣਾ
0: ਹਾਂ ਆ ਵੀ ਠੀਕ ਹੈ ਹਨਾ ਇਦਾਂ ਕਰਦਾ ਫਿਰੂਗਾ ਫਿਰ
2: ਹਾਂ ਹਾਂ ਉਹ ਬੱਤ ਵੀ ਕੱਸਦਾ ਵਾ
0: ਹਾਂ
2: ਤੇ ਉਹ ਕੱਢਦਾ ਵੀ ਆ ਉਹਦੇ ਕੋਲ 2 ਲੈਗਸ ਆ ਤੇ ਉਹਦੇ ਕੋਲ 2 ਆਰਮਸ ਆ ਤੇ ਇੱਕ ਫੇਸ ਤੇ ਉਹਦੇ ਕੋਲ ਅ ਰੀਅਲ ਹਾਂ
0: ਪਰ ਉਹਦੀ ਮੰਮੀ ਨੇ ਪਛਾਣਿਆ ਨੀ ਉਹਨੂੰ ਫਿਰ ਨਾ
1: ਦੱਸ
2: ਹਾਂ
0: ਸਵਿੰਗ ਵੀ
2: ਸਪਾਈਡਰਮੈਨ ਵੀ ਕੱਸਦਾ
0: ਹਾਂ
2: ਉਹਦਾ ਸਪਾਈਡਰਮੈਨ ਪਹਿਲੋ ਹੋਇਆ ਈ
0: ਅੱਛਾ
2: ਸਪਾਈਡਰਮੈਨ ਚ ਫਿਰ ਸਪਾਈਡਰ ਪਿਗ
0: ਹਾਂ ਮੈਨੂੰ ਲੱਗਦਾ ਪਹਿਲਾਂ ਉਹਦੀ ਮੰਮੀ ਘਰ ਸਪਾਈਡਰਮੈਨ ਹੋਇਆ ਸੀ ਬਾਅਦ ਚ ਫਿਰ ਜੋਨੀ ਹੋ ਪਿਆ
1: ਡਡਵਾਲ ਸਾਹਿਬ ਅੱਜ ਕਮਾਲ ਹੋ ਗਿਆ ਅੱਜ ਕੁੱਤੇ ਦੀ ਕਹਾਣੀ ਤੇ ਕੁੱਤੇ ਖਾਣੀ ਦੋਵੇਂ ਸੁਣਨ ਨੂੰ ਮਿਲਦੀ ਹੈ
0: ਡਡਵਾਲ ਸਾਹਿਬ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ
2: ਥੈਂਕ ਯੂ
0: ਕਿਵੇਂ ਤੁਸੀਂ ਵੇਖੋ ਜਿਹੜੇ ਤੂੰ ਸਭ ਇੱਦਾਂ ਬੱਚਿਆਂ ਦੀ ਇਮੈਜੀਨੇਸ਼ਨ ਹੁੰਦੀ ਹੈ ਨਾ ਉਹ ਬਹੁਤ
1: ਕੁਛ
0: ਅੱਗੇ ਚੱਲ ਕੇ ਨਾ ਤੇ ਬਹੁਤ ਕੁਛ ਹੋਰ ਵੀ ਉਹ ਕ੍ਰੀਏਟ ਕਰ ਲੈਂਦੇ ਆ ਬਹੁਤੇ ਬੱਚਿਆਂ ਚ ਮੈਂ ਵੇਖਣਾ ਵੀ ਅੱਜ ਕੱਲ੍ਹ ਹੈ ਨਹੀਂ ਗੀ ਉਹ ਚੀਜ਼ ਨਾ ਅੱਗੇ ਕ੍ਰੀਏਟ ਕਰਨ ਦੀ ਉਹ ਬੜਾ ਬੜਾ ਕਿਤਾਬੀ ਜਿਹਾ ਸਿਆਣਾ ਜਿਹਾ ਮਤਲਬ ਸ਼ੁਰੂ ਚ ਬੜਾ ਸਿਆਣਪ ਜਿਹਾ ਆ ਜਾਂਦਾ
1: ਵੀ ਇਹ ਹਾਲੀਵੁੱਡ ਦੇ ਡਾਇਰੈਕਟਰ ਨੇ ਉਹ ਕਿਸੇ ਵੀ ਟੋਪਿਕ ਦੇ ਫੀਚਰ ਬਣਾ
0: ਹਾਂ ਨਹੀਂ ਨਹੀਂ ਵਧੀਆ ਗੱਲ ਹੈ ਮਤਲਬ ਅੱਗੇ ਤੋਂ ਅੱਗੇ ਸਟੋਰੀ ਅੱਗੇ ਤੋਂ ਅੱਗੇ ਕਹਾਣੀ ਤੁਰਨੀ ਚਾਹੀਦੀ ਆ ਫਿਰ ਗੱਲ ਬਣਦੀ ਬਹੁਤੇ ਨਿਆਣੇ ਨੂੰ ਇੱਦਾਂ ਦਾ ਕੁਛ ਕਹਿ ਦੋ ਉਹਨਾਂ ਨੂੰ ਕਹਿਣਾ ਨੋ ਨਾ
1: ਇਹ ਦੇਖੋ ਮੇਰਾ ਮੈਂ ਕ੍ਰੀਏਟ ਕੀਤਾ ਮੇਰਾ ਕਰੈਕਟਰ ਮੈਂ ਜੋ ਮਰਜ਼ੀ ਲਾਈ ਜਾਵਾਂ ਉਹਨੂੰ
0: ਇਹਨਾਂ ਦਾ ਕਰੈਕਟਰ ਹੈ ਤਾਂ ਸਰ ਮਿਸਟਰ ਜੋਨੀ ਵੀ ਆਇਆ ਸਰ ਨਾ ਹੈਲੋ ਸੋਰੀ ਲਾਲ ਜੀ ਹੈਲੋ ਲਾਲ ਜੀ ਕੀ ਹਾਲ
1: ਓ ਜੋਨੀ ਜਾਦੂ ਫੁੱਲ ਵਾਲਾ ਕੱਚਾ ਲਾਇਆ
3: ਮੰਮੀ ਗੱਲ ਬੱਚੇ ਕੋਲ ਕੱਢਣ ਵਾਲਾ ਬੱਚੇ ਮੰਮੀ ਕਹਿੰਦੇ ਮੰਮੀ ਤੁਸੀਂ ਤੇ ਕਹਿੰਦੇ ਰੇਡੀਓ ਵਾਲੇ ਬੜੀ ਸਿਆੜੀਆਂ ਗੱਲਾਂ ਕਰਦੇ
0: ਨੈਪਲਨ ਤੇ ਕਾਲ ਲਵਾਈ
1: ਵਾਹ ਵਾਹ
0: ਹੈ ਤੁਹਾਨੂੰ ਕੀ ਲੱਗਦਾ ਵੀ
1: ਹਾਂਜੀ ਲਾਲ ਜੀ
3: ਵਧੀਆ ਵਧੀਆ ਜੀ
0: ਠੀਕ ਠਾਕ ਹੋ
1: ਲਾਲ ਜੀ ਨਾ ਕੱਲ ਭਾਬੀ ਜੀ ਨੂੰ ਕਹਿੰਦੇ ਵੀ ਮੈਂ ਚੱਲਿਆ ਉੱਥੇ ਹਰਿਦੁਆਰ ਕਹਿੰਦੀ ਉੱਥੇ ਕੀ ਕਰਨ ਚੱਲੇ ਕਹਿੰਦੇ ਮੈਂ ਬਸ ਪਾਪ ਧੋ ਕੇ ਆਣੇ ਕਹਿੰਦੇ ਤੂੰ ਮੈਨੂੰ ਪਾਪ ਦੱਸ ਧੋ ਮੈਂ ਇੱਥੇ ਦਿਆਂਗੀ ਤੁਸੀਂ ਮੈਨੂੰ ਪਾਪ ਦੱਸ ਦੱਸੋ ਤੂੰ ਇੱਥੇ ਦੇਣੇ
3: ਅੱਛਾ
0: ਉਹ ਜਿਹੜੇ ਕੌਣ ਹੁੰਦੇ ਭਲਾ ਜਸੂਸ
3: ਨਹੀਂ ਨਹੀਂ ਜਿਹੜੇ ਮਰਡਰ
0: ਡਿਟੈਕਟਿਵ
1: ਚਲੋ ਤੁਸੀਂ ਗੱਲ
3: ਕਰੋ ਉਹਨਾਂ ਨੂੰ ਕੁੱਟ ਖਾ ਲੈਂਦੇ ਉਹਨਾਂ ਨੇ ਨਾ ਆਪਣਾ ਨਾ ਮਰਡਰ ਹੋ ਜਾਂਦਾ ਉਹਨਾਂ ਨੇ ਉੱਥੇ ਨਾ ਨਿਸ਼ਾਨ ਪਾਇਆ ਹੁੰਦਾ ਜਿੱਥੇ ਲਾਸ਼ ਪਈ ਹੁੰਦੀ ਨਾ ਉਹ ਲਾਉਂਦੇ ਚੂਨਾ ਜਿਹਾ ਲਾਉਂਦੇ
0: ਮਾਰਕ ਕੀਤਾ ਹੁੰਦਾ
3: ਮਾਰਕ ਕੀਤਾ ਹੁੰਦਾ ਹਨਾ ਤੇ ਉਹਨਾਂ ਨੂੰ ਕਹਿੰਦਾ ਕਹਿੰਦਾ ਤੁਹਾਡਾ ਦਿਮਾਗ ਖਰਾਬ ਹੈ ਰਾਤੀ ਮਰਡਰ ਹੋਇਆ ਤੇ ਤੁਸੀਂ ਰੰਗੋਲੀ ਬਣਾਉਣ ਦੇ
1: ਸਾਡਾ ਬੰਦਾ ਮਰ ਗਿਆ ਤੁਹਾਨੂੰ ਰੰਗੋਲੀ ਦੀ ਪਈ ਹੋਵੇ
0: ਰੰਗੋਲੀ
1: ਵਾਹ ਇਹ ਕੰਮ ਸਮੀ ਸਮੀ ਸਮੀ ਕਰ ਸਕਦੇ
3: ਸਮੀ ਸਾਹਿਬ ਕਹਿੰਦੇ ਅਸੀਂ ਇੰਨੇ ਅਮੀਰ ਹਾਂ ਆਪਣਾ ਕਹਿੰਦਾ ਅਸੀਂ ਇੰਨੇ ਗਰੀਬ ਹੈ ਵੀ ਨਾ ਸਾਡੇ ਕੋਲ ਗਧਾ ਖਰੀਦਣ ਜੋਗੇ ਪੈਸੇ ਨੀ ਤੇ ਇੰਨੇ ਅਮੀਰ ਹਾਂ ਅਸੀਂ ਘੋੜੇ ਵੇਚ ਕੇ ਸੋਨੇ
1: ਵਾਹ ਸੁੱਤੇ ਸੁੱਤੇ ਘੋੜੇ ਵੇਚ ਦਿੱਤੇ ਨਾ ਹੁਣ ਪੈਸੇ ਆਏ ਨੀ ਨਾ ਹੱਥ ਚ
0: ਤਿਆਰ ਕਰਨ ਦੇ ਲਈ ਚੁਟਕਲੇ ਹਸਾਉਣ ਦੇ ਲਈ ਸੁਣਾਉਣ ਦੇ ਲਈ ਬਾਦਵਾ ਸਾਹਿਬ ਕਹਿੰਦੇ ਕਿ ਆਪ ਸਭ ਕਾ ਮੰਗਲਵਾਰ ਮੰਗਲਮਈ ਰਹੇ ਗੁਣ ਗੁਣ ਐਨ ਡੀਬੀ ਤੇ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਭੇਜਦੇ ਨੇ ਰਾਮ ਰਾਮ ਤੋਰ ਸਾਹਿਬ ਤੁਹਾਡੇ ਲਈ ਭੇਜਦੇ ਨੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਸੋਹਣੀ ਸੱਜ ਦੀ ਕਹਾਣੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਕਿਰਨ ਸੰਧੂ ਜੀ ਧੰਨਵਾਦ ਤੁਹਾਡਾ ਗੁਰਜੀਤ ਜੀ ਧੰਨਵਾਦ ਹਰਮਨ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਕਿ ਸਾਰੇ ਜਾਣਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਤੰਦਰੁਸਤੀ ਬਖਸ਼ਣ ਧੰਨਵਾਦ ਮਿਹਰਬਾਨੀ ਹਰਜਿੰਦਰ ਬਾਬਾ ਜੀ ਕਹਿੰਦੇ ਨੇ ਕਿ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਜਸਕਿਰ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਦੋਵਾਂ ਨੂੰ ਇੱਕ ਵਾਰੀ ਅਸੀਸ ਨੂੰ ਕਹੋ ਕਿ ਮੈਂ ਨਿਕਲਾ ਗੱਡੀ ਲੈ ਕੇ ਵੀ ਸੁਣਾ ਦੇਵੇ ਹਾਂ ਰਿਕੁਐਸਟ ਅਸੀਸ ਨਾਲ ਠੀਕ ਨਹੀਂ ਗੀ ਪੂਰੀ ਤਰ੍ਹਾਂ ਨਾ
1: ਅੱਜ ਰਜੀਟ ਗਾਣੇ ਲੈ
0: ਕੁੜੀ ਹਾਂ ਤੇ ਵੈਸੇ ਫਿਰ ਵੀ ਉਹਦੀ ਸਿਰ ਰੜਿਆ ਉਹਦਾ ਹਿੰਮਤ ਆ ਵੇਖ ਲਓ ਫਿਰ ਵੀ ਕੁੜੀ ਨੇ ਛੁੱਟੀ ਨਹੀਂ ਕੀਤੀ ਧੰਨਵਾਦ ਤੁਹਾਡਾ ਜੀ ਹਰਪ੍ਰੀਤ ਜੀ ਬਹੁਤ ਮਿਹਰਬਾਨੀ ਅਮਰਿਤ ਜੀ ਸਤਿ ਸ੍ਰੀ ਅਕਾਲ ਅਤੇ ਮਨਜੀਤ ਬਟਾਲਾ ਜੀ ਕਹਿੰਦੇ ਕਿ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਲੇਟ ਹੋ ਗਏ ਮਨਜੀਤ ਜੀ ਕੀ ਗੱਲ ਠੀਕ ਠਾਕ ਹੋ ਰਾਜ ਖੁਸ਼ੀ ਧੁੰਦ ਤਾਂ ਨਹੀਂ ਜ਼ਿਆਦਾ ਪਈ ਤੁਹਾਡੇ ਇਲਾਕੇ 'ਚ ਵੀ ਕਿਤੇ ਥੈਂਕ ਯੂ ਅਤੇ ਧਰਮਿੰਦਰ ਜੀ ਧੰਨਵਾਦ ਤੁਹਾਡਾ ਰੁਪਿੰਦਰ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸ਼ੁਭ ਦਿਨ ਦੀਆਂ ਅਰਦਾਸਾਂ ਕਰਦੇ ਹਾਂ ਅਤੇ ਸਭ ਖੁਸ਼ ਰਹਿਣ ਚੜ੍ਹਦੀ ਕਲਾ 'ਚ ਰਹਿਣ ਕ੍ਰਿਕੀ ਬੰਦ ਤੋਂ ਕਰਦੇ ਨੇ ਮੈਸੇਜ ਅਤੇ ਬਹੁਤ ਸੋਹਣੀ ਅੱਜ ਦੀ ਕਹਾਣੀ ਲੱਗੀ ਸਾਬੀ ਜੀ ਨੂੰ ਅਤੇ ਕਹਿੰਦੇ ਕਿ ਇਸ ਸਾਲ ਦੀ ਸਭ ਤੋਂ ਅੱਛਾ ਇਸ ਸਾਲ ਦੀ ਬੈਸਟ ਕਹਾਣੀ ਭਾਅ ਜੀ ਸੇਖੋਂ ਜੀ ਕ੍ਰਿਕੀ ਬੰਦ ਤੋਂ ਮੈਸੇਜ ਕਰਦੇ ਨੇ ਮਿਹਰਬਾਨੀ ਸੇਖੋ ਸਾਹਿਬ ਧੰਨਵਾਦ ਤੁਹਾਡਾ ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਸਾਰਿਆਂ ਨੂੰ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ ਜਤਿੰਦਰ ਸਿੰਘ ਜੀ ਮੈਸੇਜ ਕਰਦੇ ਨੇ ਅਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੁਖਦੇਵ ਜੀ ਕਹਿੰਦੇ ਨੇ ਕਿ ਭਾਅ ਜੀ ਲੱਗਦਾ ਲਾਲ ਜੀ ਨੂੰ ਮੱਝ ਬੋਲਣ ਦਾ ਮਤਲਬ ਨਹੀਂ ਪਤਾ ਅੱਛਾ ਓਕੇ ਪਤਾ ਨਹੀਂ ਜੀ ਅਤੇ ਹੁਣ ਲਾਲ ਜੀ ਜਾਣਨ ਲਾਲ ਜੀ ਜਾਣਨ ਅਤੇ ਲਾਲ ਜੀ ਦਾ ਕੰਮ ਜਾਣੇ ਅਤੇ ਮਿਹਰਬਾਨੀ ਤੁਹਾਡੀ ਹਾਂਜੀ ਬਿਲਕੁਲ ਜੀ ਧੰਨਵਾਦ ਬਹੁਤ ਸ਼ੁਕਰੀਆ ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ। ਅਤੇ ਇੱਕ ਤੁਸੀਂ ਭੇਜਿਆ ਸੀ ਮੈਨੂੰ ਮੈਸੇਜ, ਅਤੇ ਮੈਨੂੰ ਲੱਗਦਾ ਪਤਾ ਨਹੀਂ ਕਿੱਥੇ ਮੈਂ ਮਿਸ ਕਰ ਗਿਆ ਸੀ, ਅਤੇ ਉਹ ਮੈਨੂੰ ਲੱਭਦਾ ਅਤੇ ਫਿਰ ਆਪਾਂ ਚਲਾਉਂਦੇ। ਹਾਂਜੀ, ਲੱਭ ਗਿਆ ਲੱਭ ਗਿਆ ਲੱਭ ਗਿਆ। ਚਲੋ ਆਓ ਜੀ, ਇੱਕ ਧੂਰ ਸਾਹਿਬ ਨੇ ਇੱਕ ਗਾਣਾ ਬਣਾਇਆ ਹਰਿਆਣਵੀ, ਅਤੇ ਆਪਾਂ ਉਹ ਸੁਣ ਕੇ ਅਤੇ ਸਮਾਪਤ ਕਰਦੇ ਹਾਂ। ਤੁਸੀਂ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ, ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674

0: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी।
1: रेडियो हांजी 1674 मास करते हैं, दिन तुहाडा वधिया जा रहा होएगा, चढ़दी कला दे विच होगे, कर रहे होगे शुकराना उस रब दा इस चढ़दी कला दे लई। चेहरे ते होगी मुस्कुराहट, जेकर नहीं तां सब तो पहला चेहरे ते खुशी लैके आई है, ते कोशिश करियो ये खुशी सारा दिन तुहाडे चेहरे ते इसे तरह सजी रहे। इहो ही आ शुकराना उस रब दा कि तुसी खुश हो उहदे इस दित्ते दिन दे लई, दित्ते सवासां दे लई, दित्तियां दातां दे लई। समा हो चुका अज दी कहानी दा। उड़दी उड़दी जी खबर आई सी कि नाल दी कोठी वाले पुराना घर ढा के नवा घर बनाउन जा रहे ने। अज अचानक वरांडे दे विच इक मजदूर, उस तो बाद दूसरा, ते हौली हौली कई मजदूर घूमदे वेखे ते बस खबर दी पुष्टि हो गई। तीन मर्द, दो औरतां ते चार कन्या ने, खिलरे जे वाल, सधारण जे कपड़े ते झोलियां दे विच पिया थोड़ा जिहा समान। मैं कोठे ते खलोता वेख रहा सां, पहला एक झोला खुलिया, उहदे विचों कुछ भांडे टींडे निकले ने, चकला, वेलना, तवा, परात, चिमचे, कौलियां, उन्होंने कढ़े ते एक पासे रख दिते। हुण दूसरा झोला खुलिया, उहदे विचों कुछ चादरां, कुछ लीड़े लत्ते कपड़े, कंघी, साबण, शीशा, बुरश ते होर निक सुख जिहा, दो कु पुराणियां गेंदां बच्चियां दे खेडण दे लई, निक्की जी एक कार जिहदे नाल बच्चे खेडदे, ते दो निक्कियां जिहियां गुड्डियां। गल की के बहुत ज़्यादा कोई समान नहीं सी, पूरे परिवार दियां सारियां दियां सारियां जरूरी वस्तां इन्हां इन्हां दो तिन्नां झोलियां दे विच बंद। गल कहदी कि पूरी दी पूरी गृहस्थी मिंटां सकिंटां दे विच ही कोठी दी एक नुक्कर दे विच खिलर गई। आथन वेले मेरी फिर जग्यासा जी जागी, सोचा वेखां तां सही इह नवें आए गवांढी इन्हां दा आथन वेला किदां दा। सैर करन दे बहाने जा कोठे ते चढ़िया, की वेखदा कि एक पासे तीन किटां जोड़ के उन्होंने चुल्हा बना लिया, तो चुल्हे ते शायद दाल पक रही, तो दूसरे पासे रोटियां दा छिकू। घर दी सवानी रोटियां लाई जांदी है, तो ये छिकू लगातार रोटियां दे नाल भरदा जा रहा है। थोड़ी देर बाद सारा टब्बर चुल्हे दे दुआले आके बह गया, नाल रोटी खा रहे ने, बड़ा सुकून उन्हां दे चेहरे दे उत्ते, ते नाल हल्का हल्का जिहा गाणा वज रहा। 10 बजदे नूं खुले असमान दे हेठ सारे दा सारा परिवार लम्मा पिया, बड़ी गूढ़ी नींदे सुत्ता। उन्हां नूं गूढ़ी नींदे सुत्तियां वेख के आनंद जिहा आई जांदा, जिहनूं कदी नींद चज ना ना आउंदी होवे उह समझ सकदा नींद दा मुल की है। नींद दियां गोलियां वाला पत्ता जिहनूं हर रात लभना पैंदा ना, उहनूं पता रात किहड़े भाउ पुगदी है। मैं अज फिर पता लभना शुरू कर दिता, मेरा दिमाग घर दे विच नको नक भरियां पईआं अलमारियां वल चला गया। हुण नींद नहीं आउंदी ते ध्यान किसे ना पासे ते जाणा ही। कई इदां दे कपड़े ने घर जिन्हां दे उत्तों हले तक स्टिकर नहीं लथे। दूजी अलमारी वल ख्याल गया तां कुल जहान दियां रजाइयां, तलाइयां, नाल दी दे सूट, मेरे सीते अणसीते कपड़े, ते ओह परे पूरे दा पूरा मेकअप दा समान। शायद इन्ना इन्ना किसे पार्लर च भी ना होवे, ते होर कई कीमती तोहफे जिहड़े इसे करके रखे ने कि किते किते गांह दित्ते जाणगे। ਜਿਨ੍ਹਾਂ ਨੂੰ ਹਲੇ ਖੋਲ ਤੱਕ ਕੇ ਨਹੀਂ ਵੇਖਿਆ। ਕਈ ਬਿਸਤਰੇ ਤਾਂ ਇਸੇ ਕਰਕੇ ਲੈ ਲੈ ਕੇ ਰੱਖੇ ਨੇ ਕਿ ਕੋਈ ਆ ਜਾਂਦਾ ਘਰ। ਪਰਾਉਣਾ ਤਾਂ ਹੋਰ ਘੱਟਦਾ ਜਾਂਦਾ। ਇਸ ਤੋਂ ਇਲਾਵਾ ਹੋਰ ਕਿੰਨਾ ਸਾਰਾ ਸਮਾਨ ਦਿਮਾਗ 'ਚ ਘੁੰਮੀ ਜਾਂਦਾ, ਉਹ ਸੋਵੀਨੋਰ, ਉਹ ਪੇਂਟਿੰਗ, ਕਰੋਕਰੀ, ਗਿਫਟ ਪੈਕ ਅਤੇ ਹੋਰ ਬਹੁਤ ਸਾਰਾ ਕੁਛ। ਉੱਥੋਂ ਹਟ ਕੇ ਜੇ ਵੇਖੀਏ ਤਾਂ ਭਾਂਡਿਆਂ ਦੇ ਨਾਲ ਭਰੀ ਇੱਕ ਹੋਰ ਅਲਮਾਰੀ, ਉਹ ਵੀ ਸ਼ਾਇਦ ਇਸੇ ਕਰਕੇ ਕਿ ਕੋਈ ਆ ਜਾਂਦਾ। ਜਿੱਦਾਂ ਜਿੱਦਾਂ ਭਾਂਡੇ ਵਧੀ ਜਾਂਦੇ ਨੇ, ਇਹ ਬਿਸਤਰੇ ਤਲਾਈਆਂ ਵਧੀ ਜਾਂਦੇ ਨੇ, ਉੱਦਾਂ ਉੱਦਾਂ ਘਰ ਪ੍ਰਾਹੁਣਿਆਂ ਦਾ ਆਉਣਾ ਵੀ ਘਟੀ ਜਾਂਦਾ ਅਤੇ ਜਿਹੜੇ ਆਉਂਦੇ ਵੀ ਨੇ ਉਹ ਵੀ ਸ਼ਾਇਦ ਸਿਰਫ ਫੋਰਮੈਲਿਟੀ ਕਰਨ। ਉਹ ਵਾਲਾ ਰਹਿਣ ਦਾ, ਖਾਣ ਦਾ, ਖੁੱਲ੍ਹਣ ਦਾ ਚਾਅ ਥੋੜ੍ਹੀ ਰਿਹਾ। ਅਤੇ ਇਸ ਤੋਂ ਇਲਾਵਾ ਵੀ ਕਈ ਕੁਛ, ਇਹ ਢੇਰ ਸਾਰੀਆਂ ਕਿਤਾਬਾਂ ਦੀਆਂ ਸ਼ੈਲਫਾਂ ਜਿਨ੍ਹਾਂ 'ਚੋਂ ਪਤਾ ਨਹੀਂ ਕਿੰਨੀਆਂ ਘੱਲੇ ਪੜ੍ਹੀਆਂ ਗਈਆਂ ਨੇ ਅਤੇ ਬਹੁਤੀਆਂ ਦੇ ਹਲੇ ਵਰਕੇ ਨਹੀਂ ਥੱਲੇ। ਨਾਲ ਦੀਆਂ ਜੁੱਤੀਆਂ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ ਅਤੇ ਹੋਰ ਵੀ ਬਹੁਤ ਸਾਰਾ ਕੁਛ। ਇਹ ਸਮਾਨ ਜੇਕਰ ਕਿਸੇ ਨੂੰ ਵਾਧੂ ਲੱਗਦਾ ਤਾਂ ਮੈਨੂੰ ਉਹਦਾ ਅਤੇ ਉਹਨੂੰ ਮੇਰਾ, ਨਹੀਂ ਤਾਂ ਮੁੱਕਣ ਦਾ ਨਾਂ ਹੀ ਨਹੀਂ ਲੈਂਦਾ। ਇਸ ਤੋਂ ਮਗਰੋਂ ਦਿਮਾਗ ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ। ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਹਾਲੇ ਬੈਂਕ 'ਚ ਕੀ ਕੁਛ ਪਿਆ, ਇੰਨਾ ਸ਼ੁਕਰ ਹੈ ਖਾਤਿਆਂ ਵੱਲ ਨੂੰ, ਲੋਕਰਾਂ ਵੱਲ ਨੂੰ ਧਿਆਨ ਨਹੀਂ ਗਿਆ, ਨਹੀਂ ਤਾਂ ਸ਼ਾਇਦ ਸਾਰੀ ਰਾਤ ਸੁੱਤੇ ਬਿਨਾਂ ਲੰਘ ਜਾਂਦੀ। 40 ਸਾਲ ਦੇ ਇਸ ਗ੍ਰਹਿਸਥੀ ਜੀਵਨ ਦੇ ਵਿੱਚ ਬਸ ਇਹੋ ਹੀ ਸੋਚ ਕੇ ਖਰੀਦਦਾਰੀ ਕਰੀ ਜਾਂਦੇ ਹਾਂ ਕਿ ਬਾਅਦ ਵਿੱਚ ਕਿਸੇ ਵੇਲੇ ਇਹ ਕੰਮ ਆਊਗਾ, ਪਰ ਉਹ ਕਿਸੇ ਵੇਲੇ ਵਾਲੀ ਘੜੀ ਪਤਾ ਨਹੀਂ ਕਦੋਂ ਮੁੜ ਕੇ ਆਉਣੀ ਆ, ਹਾਲੇ ਤੱਕ ਤਾਂ ਆਈ ਨਹੀਂ। ਸਗੋਂ ਇਕੱਠੇ ਕੀਤੇ ਸਮਾਨ ਦੇ ਕਰਕੇ ਘਰ ਦੇ ਵਿੱਚ ਕਿੰਨੀ ਵਾਰੀ ਕਲੇਸ਼ ਪਿਆ, ਮੈਨੂੰ ਉਹਦਾ ਚੁੱਭਦਾ, ਉਹਨੂੰ ਮੇਰਾ, ਅਤੇ ਕੁੱਲ ਮਿਲਾ ਕੇ ਸਾਨੂੰ ਇਹ ਘਰ ਚੁੱਭੀ ਜਾਂਦਾ। ਨਾਲ ਦੀ ਆਖਦੀ ਆ ਬਾਹਰ ਸੁੱਟੋ ਆਪਣਾ ਕਬਾੜ, ਅਤੇ ਮੈਂ ਉਹਦੇ ਸਮਾਨ ਨੂੰ ਕਬਾੜ ਆਖ ਦਿੰਦਾ, ਪਰ ਅਸਲ ਦੇ ਵਿੱਚ ਅਸੀਂ ਦੋਵੇਂ ਨਵੇਂ ਜ਼ਮਾਨੇ ਦੇ ਵਿੱਚ ਪੈਰ ਧਰਦੇ, ਨਵੇਂ ਜ਼ਮਾਨੇ 'ਚ ਪੈਰ ਧਰਦੇ ਪੁੱਤ ਦੇ ਲਈ ਇਹ ਕਬਾੜ ਇਕੱਠਾ ਕਰ ਰਹੇ ਸਾਂ। ਮੂੰਹ ਕੁਝ ਨਾ ਆਖਦਾ ਕਿਉਂਕਿ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਏਟੀਐਮ ਬੰਦ ਹੋ ਸਕਦਾ ਹੈ, ਪਰ ਚੁੱਭਦਾ ਤਾਂ ਸ਼ਾਇਦ ਉਹਨੂੰ ਵੀ ਹੋਊ। ਉਹਦੇ ਕਿੰਨੇ ਕੁ ਕੰਮ ਆਉਣੇ ਨੇ ਕਿਤੇ ਇਹ ਸਮਾਨ। ਉੱਧਰ ਜੇਕਰ ਮੈਂ ਯਾਦ ਕਰਾਂ ਤਾਂ ਗਵਾਂਢ ਦੇ ਵਿੱਚ ਹੱਥ 'ਚ ਖਡੌਣਾ ਫੜ ਕੇ ਸੁੱਤਾ ਇੱਕ ਨਿੱਕਾ ਜਿਹਾ ਬਾਲ, ਉਹਦੇ ਵੱਲ ਵੇਖ ਕੇ ਆਪਣਾ ਸਰਵਣ ਪੁੱਤ ਇੱਕ ਵਾਰ ਫਿਰ ਚੇਤੇ ਆ ਗਿਆ। ਅਜੇ ਸਵੇਰੇ ਹੀ ਤਾਂ ਲੜਕੇ ਹਟਿਆ, ਆਖਦਾ ਕਿ 3 ਵਰੇ ਪਹਿਲਾਂ ਖਰੀਦੀ ਇੱਕ ਫੋਰਚੂਨਰ ਹੁਣ ਪੁਰਾਣੀ ਹੋ ਗਈ ਹੈ, ਤੁਹਾਨੂੰ ਨਹੀਂ ਪਤਾ ਨਵੇਂ ਮਾਡਲ ਦੀ ਗੱਡੀ ਆ ਚੁੱਕੀ ਹੈ, ਮੇਰੀ ਬੇਇੱਜ਼ਤੀ ਹੁੰਦੀ ਹੈ ਦੂਜਿਆਂ ਦੇ ਸਾਹਮਣੇ। ਜਲਦ ਤੋਂ ਜਲਦ ਇਸ ਵਿਹੜੇ ਦੇ ਵਿੱਚ ਖੜੀ ਹੋਣੀ ਚਾਹੀਦੀ ਹੈ ਇੱਕ ਹਫ਼ਤੇ ਤੱਕ ਦਾ ਸਮਾਂ, ਜੇ ਨਾ ਹੋਈ ਤਾਂ ਅੱਜ ਪਿਛਲੇ ਸਾਲਾਂ ਦੇ ਵਿੱਚ ਇਕੱਠਾ ਕੀਤਾ ਇਹ ਸਾਰਾ ਨਿਸਕੁਸ਼ ਮੈਨੂੰ ਵਾਧੂ ਜਿਹਾ ਲੱਗੀ ਜਾਂਦਾ, ਇਹ ਸਾਰਾ ਜਿਵੇਂ ਕਬਾੜ ਜਿਹਾ ਲੱਗੀ ਜਾਂਦਾ, ਕਿਉਂਕਿ ਗਵਾਂਢ ਦੇ ਵਿੱਚ ਮੈਂ ਕੁਛ ਇੱਦਾਂ ਦਾ ਵੇਖ ਲਿਆ ਜਿਹੜਾ ਸ਼ਾਇਦ ਸਾਡੇ ਕੋਲ ਨਹੀਂ ਹੈ। ਹਾਲੇ ਨੀਂਦ ਨਹੀਂ ਸੀ ਆਈ, ਇਸ ਕਰਕੇ ਧਿਆਨ ਡਾਕਟਰ ਵੱਲ ਵੀ ਚਲਾ ਗਿਆ, ਡਾਕਟਰ ਦੀਆਂ ਦਿੱਤੀਆਂ ਸਖ਼ਤ ਹਦਾਇਤਾਂ ਦੇ ਵੱਲ ਵੀ ਚਲਾ ਗਿਆ। ਉਹ ਕਹਿੰਦਾ ਸੀ ਜਿਉਂਦੇ ਰਹਿਣਾ ਤਾਂ ਖਾਣਾ ਪੀਣਾ ਬਿਲਕੁਲ ਹੀ ਸਧਾਰਨ ਕਰਨਾ ਪਊਗਾ, ਠੀਕ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸ਼ਾਇਦ ਅੱਜ ਮੈਂ ਨਾਲ ਦੀ ਕੋਠੀ ਦੇ ਵਿੱਚ ਪੱਕਦਾ ਆਪਣੀ ਅੱਖੀਂ ਵੇਖਿਆ। ਸੱਚ ਪੁੱਛੋ ਤਾਂ ਇਹ ਸਾਰਾ ਕੌਤਕ ਵੇਖ ਕੇ ਅੱਜ ਜ਼ਿੰਦਗੀ ਬੜੀ ਹਲਕੀ ਜਿਹੀ ਲੱਗੀ ਜਾਂਦੀ ਹੈ। ਪਹਿਲੀ ਵਾਰ ਮਹਿਸੂਸ ਹੋਇਆ ਕਿ ਜੋ ਕੁਛ ਵੀ ਪਿਛਲੇ 40 ਸਾਲਾਂ ਦੇ ਵਿੱਚ ਸਿਰ 'ਤੇ ਰੱਖ ਕੇ ਲਗਾਤਾਰ ਢੋਈ ਜਾਂਦੇ ਹਾਂ ਉਹ ਸਿਰਫ ਅਤੇ ਸਿਰਫ ਖੁਆਇਸ਼ਾਂ ਨੇ, ਦਿਖਾਵੇ ਨੇ, ਰੀਸਾਂ ਨੇ ਅਤੇ ਇਹਨਾਂ ਰੀਸਾਂ ਦਾ ਬੋਝ ਅਤੇ ਇਸ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ। ਦੋਵਾਂ ਜੀਆਂ ਦਾ ਤਹਿ ਦਿਲੋਂ ਧੰਨਵਾਦ ਅਤੇ ਆਸ ਕਰਦੇ ਹਾਂ ਕਿ ਇਸ ਕਹਾਣੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਵੀ ਵੇਖ ਪਾਏ ਹੋਗੇ। ਇਹ ਕਹਾਣੀ ਮੇਰੇ ਤੋਂ ਤੁਹਾਡੇ ਤੋਂ ਬਹੁਤੀ ਵੱਖ ਨਹੀਂ, ਸ਼ਾਇਦ ਆਪਾਂ ਸਾਰੇ ਇਸੇ ਦੌੜ ਦੇ ਵਿੱਚ ਹਾਂ ਅਤੇ ਇਹ ਕਦੀ ਨਾ ਮੁੱਕਣ ਵਾਲੀ ਦੌੜ, ਇਹ ਕਦੀ ਨਾ ਭਰਨ ਵਾਲੀਆਂ ਅਲਮਾਰੀਆਂ, ਇਹ ਕਦੀ ਨਾ ਭਰਨ ਵਾਲਾ ਢਿੱਡ, ਨਾ ਭਰਨ ਵਾਲੀ ਨੀਤ। ਸੰਤੋਖ ਦੇਵੇ, ਸਬਰ ਦੇਵੇ ਤਾਂ ਉਹ ਰੱਬ, ਨਾ ਦੇਵੇ ਤਾਂ ਖੂਹ ਨਹੀਂ ਭਰਦੇ, ਇਹ ਢਿੱਡ ਕਿੱਥੋਂ ਭਰਨੇ। ਆਓ ਆਪਣੀਆਂ ਜ਼ਰੂਰਤਾਂ ਨੂੰ ਪਛਾਣੀਏ, ਆਓ ਉਸ ਦੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਕਰਨੇ ਸਿੱਖੀਏ। ਜਦੋਂ ਆਪਾਂ ਸ਼ੁਕਰਾਨੇ ਕਰਨੇ ਸਿੱਖ ਜਾਂਦੇ ਹਾਂ ਤਾਂ ਫਿਰ ਸਿੱਧਕ ਆ ਜਾਂਦਾ, ਸਬਰ ਆ ਜਾਂਦਾ। ਸਬਰ ਸੰਤੋਖ ਦੀ ਜ਼ਿੰਦਗੀ ਜੇ ਆਪਾਂ ਬਤੀਤ ਕਰਨੀ ਸਿੱਖ ਲਈਏ ਤਾਂ ਬੜੀ ਆਸਾਨੀ ਹੋ ਜਾਂਦੀ ਹੈ। ਇੱਦਾਂ ਲੱਗਣ ਲੱਗ ਪੈਂਦਾ ਜਿੱਦਾਂ ਮੋਢਿਆਂ ਤੋਂ ਮਣਾ ਮੂਈ ਭਾਰ ਲੱਥ ਗਿਆ ਹੋਵੇ। ਬੜੀਆਂ ਬਿਮਾਰੀਆਂ ਆਪਣੇ ਆਪ ਹੀ ਅਲਵਿਦਾ ਕਹਿ ਜਾਂਦੀਆਂ, ਫਿਰ ਡਾਕਟਰਾਂ ਦੀ ਲੋੜ ਨਹੀਂ ਪੈਂਦੀ। ਨਹੀਂ ਤਾਂ ਫਿਰ ਇਸ ਕੁੱਤੇ ਦੌੜ ਦੇ ਵਿੱਚ ਸ਼ਾਇਦ ਹੀ ਕੋਈ ਇੱਕ ਦੂਸਰੇ ਤੋਂ ਅੱਗੇ ਲੰਘ ਪਾਵੇ। ਜੇ ਕੋਈ ਲੰਘਿਆ ਵੀ ਜਾਪਦਾ ਤਾਂ ਚਾਰ ਕਦਮ ਅੱਗੇ ਉਹ ਵੀ ਧੌਣ ਭਰਨੇ ਪਿਆ ਦੇਖਦਾ। ਰਹਿ ਜਾਂਦੀਆਂ ਭਰੀਆਂ ਅਲਮਾਰੀਆਂ, ਰਹਿ ਜਾਂਦੇ ਭਰੇ ਭਰਾਏ ਘਰ, ਅਤੇ ਜਿਨ੍ਹਾਂ ਦਾ ਨਾਂ ਲੈ ਲੈ ਕੇ ਆਪਾਂ ਇਕੱਠਾ ਕਰਦੇ ਹਾਂ, ਯਾਨੀ ਕਿ ਆਪਣੇ ਬੱਚਿਆਂ ਦੇ ਨਾਂ ਦੇ ਉੱਤੇ, ਉਹਨਾਂ ਨੂੰ ਵੀ ਸ਼ਾਇਦ ਹੀ ਕਦਰ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਜੋ ਚਾਹੀਦਾ ਉਹ ਨਹੀਂ ਦਿੱਤਾ ਆਪਾਂ। ਜੇ ਆਪਾਂ ਦਿੱਤੀਆਂ ਤਾਂ ਦੁਨਿਆਵੀ ਵਸਤਾਂ, ਜੇ ਆਪਾਂ ਦਿੱਤੇ ਤਾਂ ਮਹਿੰਗੇ ਮਹਿੰਗੇ ਤੋਹਫੇ, ਜਿਹੜੇ ਆਏ ਦਿਨ ਆਪਣਾ ਰੰਗ ਰੂਪ ਆਕਾਰ ਬਦਲ ਲੈਂਦੇ ਨੇ, ਹੋਰ ਵੱਡੇ ਆ ਜਾਂਦੇ ਨੇ, ਹੋਰ ਨਵੀਆਂ ਕਾਢਾਂ ਹੋਈ ਜਾਂਦੀਆਂ ਅਤੇ ਰਿਸ਼ਤੇ ਆਏ ਦਿਨ ਇੱਕ ਨਾ ਇੱਕ ਨਵਾਂ ਰੰਗ ਅਪਣਾ ਲੈਂਦੇ, ਅਤੇ ਆਪਾਂ ਸ਼ਾਮਲ ਉਸ ਦੌੜ ਦੇ ਵਿੱਚ ਜਿਹੜੀ ਕਦੀ ਖਤਮ ਨਹੀਂ ਹੋਣੀ। ਆਓ ਕੋਸ਼ਿਸ਼ ਕਰੀਏ ਇਸ ਰਫਤਾਰ ਨੂੰ ਥੋੜ੍ਹਾ ਆਪਣੇ ਕਾਬੂ ਦੇ ਵਿੱਚ ਲੈ ਕੇ ਆਈਏ। ਦੌੜਨਾ ਤਾਂ ਦੌੜੋ, ਤੁਰਨਾ ਤਾਂ ਤੁਰੋ,

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431 465 186 ਤੇ 212 216।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन। हांजी 1674 AM 24/7 इंडियन रेडियो सिडनी का अपना इंडियन रेडियो स्टेशन।
2: सुनो जी गड्डी अक्षरा ज्वेलर्स वाल ले लो।
3: ओ जो हुकम मेरी सरकार।
2: ओ आ किधर हैरी स्पार्क वाल जाना तुसी आ किथे जा रहे हो।
3: अक्षरा ज्वेलर्स दी दूजी लोकेशन रिवर्स तंच।
2: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे।
3: आहो जी आहो
2: अक्षरा ज्वेलर अपनी दूजी लोकेशन 56 गारफील्ड रोड ईस्ट रिवर्स तंच विच वी तुहाडी सेवा विच।
4: खबरां ने ओ बाद दे विच पहला एक हमला रूस दी तरफ तो हालांकि कई सालों तो यह हमले चल रहे ने। अमरीका के विदेश मंत्री मार्को रूबियो की रूस के विदेश मंत्री सरगेई लावरोव के नाल सोमवार के दिन फोन के उत्ते गलबात हुई है। अमरीका के विदेश मंत्रालय के मुताबिक विदेश मंत्री मार्को रूबियो ने रूस के अपने हमरुतबा की मंग के उत्ते ही उन्होंने नाल गलबात की है। रूस की हाले टिप्पणी सामने नहीं आई है पर पहला अमरीका का पक्ष सुन लवो। अमरीकी विदेश मंत्रालय के बुलारे टॉमी पिगॉट ने कहा कि दोहां के दरमियान रूस यूक्रेन जंग ते ईरान की स्थिति के उत्ते गलबात हुई है। रूसी विदेश मंत्रालय ने बयान च कहा कि लावरोव ने अमरीका नू रूस के उस फैसले तो जाणू करवाया जिस दे विच कीव दे विच यूक्रेनी फौज के नाल जुड़े हुए टिकाणियां दे उत्ते हमले किए जाणगे। रूस ने अमरीका नू हुण इह कह दिता है कि यूक्रेन दे उत्ते होर हमले बोलेगा और तिखे हमले बोलेगा। अजय दे विच अमरीका नू दस के जड़ा रूस हमले करन जा रहा है यह पहली बार होया है। इन्हें पिछले 3-4.5 सालां दी जंग दे विच रूस दे उत्ते आम लोकां नागरिक टिकाणियां दे उत्ते जारी हमलियां दे जवाब दे विच जड़े यह हमले ने राजधानी कीव दे उत्ते किते जाणगे यह कहना सी रूसी विदेश मंत्री दा। हुण अमरीका वाले हमलियां दी गल कर लईए। अमरीकी फौज ने कहा है कि उसने दखनी ईरान के उत्ते नवे हमले किए ने जिस दे विच ईरानी मिजाइल टिकाणियां ते उसके जहाज़ों नू निशाना बनाया गया जो कि समुद्र दे विच बारूदी सुरंगा बिछाने की कोशिश कर रही थी। अमरीकी सेंट्रल कमांड ने एक बयान च कहा है कि हमले आत्म रख्या दे लई किए गए ने ते उन्हां दा मकसद ईरानी फोर्सिस दे विच होने वाले ईरानी फोर्सिस तो होने वाला जो खतरा से उसनों रोकना सी। सेंट्रल कमांड के बुलारे कैप्टन टिम हॉकिंस ने कहा कि अमरीकी फौज के द्वारा जंगबंदी के समझौते के दरमियान संजम वरत्या जा रहा फौजियों की रक्षा भी करनी होगी। हालांकि जंगबंदी का समझौता फिर कितने रहा इसका जवाब तो नहीं दिता गया पर ईरान के विदेश मंत्रालय के बुलारे इस्माइल बकई ने कहा कि अमरीका के नाल संघर्ष खत्म करन वाला कोई समझौता तुरंत नहीं होण वाला। उधर हॉकिंस ने दसया है कि हमले बंदराबास दे कोल किए गए ने दखनी बंदरगाही शहर है ईरान का जिथे नैवल फोर्सिस दे अड्डे भी ने ते होर्मुज स्ट्रेट दे बिल्कुल नेड़े मौजूद है। ईरान ने हाले तक इन्हां नवे अमरीकी हमलों के उत्ते अधिकारक टिप्पणी नहीं की है। दस दईए कि इसका असर ईरान ते अमरीका दे दरमियान शांति समझौते दे उत्ते पएगा जाहर जी गल है। मध्य पूरब दे विच अजिहे अमरीका ने जंग जिहड़ी छेड़ रखी है ईरान दे उत्ते इसका सेक तो पूरी दुनिया नू चलना पै रहा है। हुण पेट्रोल डीजल तो बाद कंप्रैसड नैचुरल गैस यानी CNG दीआं कीमतां भारत दे विच वधीआं ने। मंगलवार यानी अज दे दिन तो CNG दी कीमतां च 2 रुपए का वाधा होण जा रहा। देश की राजधानी दिल्ली च CNG दी कीमत 83.09 रुपए प्रति किलोग्राम हो गई है। 15 मई तो बाद यह चौथा वाधा है। इस तो पहला मई महीने के 3 बार CNG दीआं कीमतां दे विच वाधे हो चुके ने। पहला 15 मई नूं 2 रुपए वधी सी फिर 18 रुपए नूं 1 रुपए फिर 23 मई नूं 1 रुपए ते हुण कुल मिला के पिछले 11 दिन च 6 रुपए कीमतां वध चुकियां ने। कांग्रेस ने अपने एक्स हैंडल तो लिखा है कि जनता दे उत्ते महंगाई मैन मोदी दा जिहड़ा चाबूका फिर तो चलिया। CNG 2 रुपए महंगी करके नरेंद्र मोदी अपने अमीर दोस्तों के लिए आम जनता नू लुट रहे ने। इस तो पहला सोमवार के दिन सरकार ने पेट्रोल दीआं कीमतां च प्रति लीटर 2.61 रुपए ते डीजल दीआं कीमतां च 2.71 रुपए का वाधा कर दिता सी। ਉੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਭਾਰਤ ਦੇ ਨਾਲ ਫਰੀ ਟ੍ਰੇਡ ਡੀਲ ਦੇ ਉੱਤੇ ਗੱਲਬਾਤ ਚੱਲ ਰਹੀ ਹੈ। ਮਾਰਕ ਕਾਰਨੀ ਦਾ ਮੰਨਣਾ ਹੈ ਕਿ ਭਾਰਤ ਦੇ ਨਾਲ ਇਹ ਡੀਲ ਹੋਣ ਤੋਂ ਬਾਅਦ ਕੈਨੇਡਾ ਦੇ ਲਈ ਇੱਕ ਵੱਡਾ ਬਾਜ਼ਾਰ ਖੁੱਲ੍ਹੇਗਾ ਜਿਹੜਾ ਕਿ ਕੈਨੇਡਾ ਦੇ ਲਈ ਵੀ ਫਾਇਦੇਮੰਦ ਹੋਏਗਾ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਮਾਰਕ ਕਾਰਨੀ ਨੇ ਆਪਣੇ ਅਧਿਕਾਰਕ ਅਕਾਊਂਟ ਤੋਂ ਲਿਖਿਆ ਕਿ ਅਸੀਂ ਭਾਰਤ ਦੇ ਨਾਲ ਫਰੀ ਟ੍ਰੇਡ ਡੀਲ ਦੇ ਲਈ ਇੱਕ ਬਹੁਤ ਵੱਡਾ ਬਾਜ਼ਾਰ ਖੋਲ੍ਹਣ ਦੇ ਬਾਰੇ ਗੱਲ ਕਰ ਰਹੇ ਹਾਂ। ਇਸ ਦੇ ਉੱਤੇ ਤੇਜ਼ੀ ਦੇ ਨਾਲ ਕੰਮ ਕਰ ਰਹੇ ਹਾਂ ਔਰ ਮੈਂ ਪਿਊਸ਼ ਗੋਇਲ ਦੇ ਨਾਲ ਗੱਲਬਾਤ ਵੀ ਕੀਤੀ ਹੈ ਤਾਂ ਕਿ ਅੱਗੇ ਦੀ ਜਿਹੜੀ ਇਸ ਪਾਸੇ ਦੀ ਪ੍ਰੋਸੈਸ ਆ ਉਸਨੂੰ ਦੇਖਿਆ ਜਾ ਸਕੇ। ਕੇਂਦਰੀ ਵਣਜ ਮੰਤਰੀ ਨੇ ਪਿਊਸ਼ ਗੋਇਲ ਭਾਰਤ ਦੇ ਵੈਸੇ 3 ਦਿਨਾਂ ਦੌਰੇ ਦੇ ਉੱਤੇ ਉਹ ਕੈਨੇਡਾ ਗਏ ਹੋਏ ਨੇ। ਇਹਨਾਂ ਦਿਨਾਂ ਦੇ ਦਰਮਿਆਨ ਭਾਰਤ ਅਤੇ ਕੈਨੇਡਾ ਨੇ ਸਾਲ 2026 ਦੇ ਅਖੀਰ ਤੱਕ ਕੈਲੰਡਰ ਵਰੇ ਦੇ ਅਖੀਰ ਤੱਕ ਆਰਥਿਕ ਸਾਂਝੇਦਾਰੀ ਸਮਝੌਤਾ ਯਾਨੀ CAPA ਨੂੰ ਪੂਰਾ ਕਰਨ ਦੇ ਲਈ ਸਾਲ 2030 ਤੱਕ ਆਪਸੀ ਵਪਾਰ ਨੂੰ 3 ਗੁਣਾ ਵਧਾਉਣ ਦਾ ਇੱਕ ਟੀਚਾ ਵੀ ਮਿਥਿਆ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੇ ਵਿੱਚ 12ਵੀਂ ਦੀ ਜਿਹੜੀ ਜਮਾਤ ਆ ਉਸਦੇ ਵਿਦਿਆਰਥੀ ਵੇਦਾਂਤ ਸ਼੍ਰੀਵਾਸਤਵ ਦੀ ਫਿਜ਼ਿਕਸ ਆਨਸਰ ਸ਼ੀਟ ਨੂੰ ਲੈ ਕੇ ਬੜਾ ਵਿਵਾਦ ਹੋਇਆ ਸੀ, ਜੇਕਰ ਤੁਸੀਂ ਭਾਰਤ ਦੀਆਂ ਖਬਰਾਂ ਦੇ ਨਾਲ ਜਾਣੂ ਹੋ, ਜਿਸ ਦੀ ਚਰਚਾ ਸੋਸ਼ਲ ਮੀਡੀਆ 'ਤੇ ਵੀ ਹੋਈ ਸੀ ਔਰ ਇਹ ਬੜਾ ਸੀਰੀਅਸ ਵਿਵਾਦ ਹੈ। ਵੇਦਾਂਤ ਨੇ ਦੋਸ਼ ਲਗਾਇਆ ਸੀ ਕਿ ਰੀਵੈਲਿਊਏਸ਼ਨ ਪ੍ਰੋਸੈਸ ਦੇ ਤਹਿਤ ਉਸਨੇ ਜੋ ਸਕੈਨ ਕਾਪੀ ਡਾਊਨਲੋਡ ਕੀਤੀ ਉਹ ਉਸਦੀ ਨਹੀਂ ਕਿਸੇ ਹੋਰ ਦੀ ਸੀ। ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ CBSE ਜਿਹੜਾ ਭਾਰਤ ਦੇ ਵਿੱਚ ਇੱਕ ਕੇਂਦਰੀ ਪ੍ਰੀਖਿਆ ਬੋਰਡ ਹੈ ਔਰ ਵੱਡੀ ਗਿਣਤੀ 'ਚ ਵਿਦਿਆਰਥੀ ਭਾਰਤ ਭਰ ਦੇ ਅਲੱਗ ਅਲੱਗ ਸਕੂਲਾਂ 'ਚੋਂ CBSE ਦੀ ਪੜ੍ਹਾਈ ਦੇ ਤਹਿਤ ਸਿੱਖਿਆ ਹਾਸਲ ਕਰਦੇ ਨੇ। ਪਿਛਲੇ ਦਿਨਾਂ 'ਚ ਇਹ ਵਿਵਾਦ ਚੱਲਿਆ CBSE ਦਾ ਕਿ CBSE ਦੀ ਆਨਸਰ ਸ਼ੀਟਸ ਜਿਹੜੀਆਂ ਨੇ ਉਹ ਠੀਕ ਢੰਗ ਦੇ ਨਾਲ ਰੀਵੈਲਿਊਏਟ ਵਿਦਿਆਰਥੀ ਉਦੋਂ ਕਰਵਾਉਂਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਇਮਤਿਹਾਨ ਵਧੀਆ ਹੋਇਆ ਸੀ ਪਰ ਉਹਨੇ ਨੰਬਰ ਨਹੀਂ ਆਏ ਜਿੰਨੇ ਉਹਨਾਂ ਦੇ ਆਉਣੇ ਚਾਹੀਦੇ ਸੀ। ਅੰਕਾਂ ਨੂੰ ਰੀਵੈਲਿਊਏਟ ਕਰਵਾਉਣ ਦੇ ਲਈ ਯਾਨੀ ਮੁੜ ਪ੍ਰੀਖਣ ਕਰਵਾਉਣ ਦੇ ਲਈ ਹੀ ਇਹ ਪ੍ਰੋਸੈਸ ਕੀਤੀ ਜਾਂਦੀ ਹੈ। ਇਸ ਵਿਵਾਦ ਤੋਂ ਬਾਅਦ ਵੇਦਾਂਤ ਨੂੰ ਜਿੱਥੇ ਕਈ ਲੋਕਾਂ ਨੇ ਸਪੋਰਟ ਕੀਤਾ ਉੱਥੇ ਹੀ ਉਸਦੀ ਟ੍ਰੋਲਿੰਗ ਵੀ ਕੀਤੀ ਗਈ ਹੈ। ਇਸ ਨੂੰ ਲੈ ਕੇ ਐਂਟੀ ਨੈਸ਼ਨਲ ਤੱਕ ਕਹਿ ਦਿੱਤਾ ਗਿਆ। ਹੁਣ ਇੱਕ 12ਵੀਂ ਜਮਾਤ ਦਾ ਵਿਦਿਆਰਥੀ ਐਂਟੀ ਨੈਸ਼ਨਲ ਕਿਹਾ ਜਾ ਰਿਹਾ, ਉਹ ਵੀ ਉਦੋਂ ਜਦੋਂ ਉਹ ਸਿਰਫ ਇੰਨੀ ਕੁ ਮੰਗ ਕਰ ਰਿਹਾ ਕਿ ਉਸਨੇ ਸਹੀ ਆਨਸਰ ਦਿੱਤੇ ਸੀ ਪਰ ਉਸਦੇ ਅੰਕ ਉਸ ਨੂੰ ਵਾਜਬ ਨਹੀਂ ਜਾਪਦੇ। ਉੱਤਰ CBSE ਨੇ ਸੋਮਵਾਰ ਦੇ ਦਿਨ ਐਕਸ ਦੇ ਵਿੱਚ ਲਿਖਿਆ ਅਤੇ ਕਿਹਾ ਕਿ ਡੀਅਰ ਵੇਦਾਂਤ, ਫਿਜ਼ਿਕਸ ਆਨਸਰ ਸ਼ੀਟ ਨੂੰ ਲੈ ਕੇ ਜੋ ਤੁਹਾਡੀ ਚਿੰਤਾ ਸੀ ਉਸ ਦੇ ਉੱਤੇ ਸਾਡਾ ਧਿਆਨ ਦਿਵਾਉਣ ਦੇ ਲਈ ਧੰਨਵਾਦ। ਸਮੀਖਿਆ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਲਈ ਗਈ ਹੈ। ਤੁਹਾਡੀ ਆਨਸਰ ਸ਼ੀਟ ਦੀ ਸਹੀ ਕਾਪੀ ਤੁਹਾਡੀ ਰਜਿਸਟਰਡ ਈਮੇਲ ਪਤੇ ਦੇ ਉੱਤੇ ਭੇਜ ਦਿੱਤੀ ਗਈ ਹੈ। ਨਾਲ ਹੀ ਲੋੜ ਮੁਤਾਬਕ ਤੁਹਾਡੇ ਨਤੀਜੇ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਵੀ ਕੀਤੀ ਜਾ ਰਹੀ ਹੈ। ਅਸੀਂ ਤੁਹਾਡੇ ਧੀਰਜ ਦੀ ਸਰਾਹਨਾ ਕਰਦੇ ਹਾਂ ਅਤੇ ਤੁਹਾਨੂੰ ਸਹਿਯੋਗ ਦੇਣ ਦਾ ਲਗਾਤਾਰ ਵਾਅਦਾ ਕਰਦੇ ਹਾਂ। ਦੱਸ ਦਈਏ ਕਿ ਫਿਲਹਾਲ ਸਿਰਫ ਇੱਕ ਵਿਦਿਆਰਥੀ ਨਹੀਂ ਹੈ ਬਲਕਿ 12ਵੀਂ ਦੇ ਬਹੁਤ ਸਾਰੇ ਵਿਦਿਆਰਥੀ ਐਸੇ ਨਿਕਲ ਆਏ ਨੇ। ਉਹ ਵੱਖਰੀ ਗੱਲ ਹੈ ਕਿ CBSE ਦੀ ਤਰਫ ਤੋਂ ਇਸ ਦੇ ਉੱਤੇ ਕੋਈ ਖਾਸ ਟਿੱਪਣੀਆਂ ਨਹੀਂ ਦਿੱਤੀਆਂ ਜਾ ਰਹੀਆਂ। 12ਵੀਂ ਜਮਾਤ ਦਾ ਰਿਜ਼ਲਟ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਔਨ ਸਕਰੀਨ ਮਾਰਕਿੰਗ ਯਾਨੀ OSM ਦੀ ਵਜ੍ਹਾ ਦੇ ਚੱਲਦਿਆਂ ਘੱਟ ਨੰਬਰ ਦਿੱਤੇ ਜਾਣ ਦਾ ਦੋਸ਼ CBSE 'ਤੇ ਮੜਿਆ ਸੀ, ਜਿਸ ਦੇ ਬਾਰੇ ਕੱਲ੍ਹ ਦੇ ਦਿਨ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੇ ਵੀ ਸਵਾਲ ਖੜ੍ਹੇ ਕੀਤੇ ਸੀ। ਉੱਥੇ ਕਰਨਾਟਕ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਅਤੇ ਮੰਤਰੀ ਮੰਡਲ 'ਚ ਫੇਰਬਦਲ ਦੀਆਂ ਅਟਕਲਾਂ ਦੇ ਦਰਮਿਆਨ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਹੈ ਕਿ ਉਹਨਾਂ ਨੂੰ ਕਾਂਗਰਸ ਹਾਈਕਮਾਨ ਨੇ 26 ਮਈ ਨੂੰ ਦਿੱਲੀ ਦੇ ਵਿੱਚ ਇੱਕ ਮੀਟਿੰਗ ਲਈ ਸੱਦਿਆ। ਹਾਲਾਂਕਿ ਉਹਨਾਂ ਕਿਹਾ ਕਿ ਮੈਨੂੰ ਮੀਟਿੰਗ ਦੇ ਏਜੰਡੇ ਦੀ ਕੋਈ ਜਾਣਕਾਰੀ ਨਹੀਂ ਹੈ, ਪਰ ਦਿੱਲੀ ਦੌਰੇ ਬਾਰੇ ਆਪਣੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ 26 ਨੂੰ ਸਵੇਰੇ 11 ਵਜੇ ਯਾਨੀ ਅੱਜ ਦੇ ਦਿਨ ਉਹਨਾਂ ਨੂੰ ਬਗੈਰ ਏਜੰਡੇ ਤੋਂ ਸੱਦਿਆ ਗਿਆ। ਫਿਲਹਾਲ ਐਤਵਾਰ ਦੀ ਰਾਤ KC ਵੇਣੁਗੋਪਾਲ ਜੋ ਕਿ ਕਾਂਗਰਸ ਦੇ ਜਨਰਲ ਸਕੱਤਰ ਸੀ ਉਹਨਾਂ ਨੇ ਫੋਨ ਵੀ ਕੀਤਾ। ਦੱਸ ਦਈਏ ਕਿ ਕਰਨਾਟਕ 'ਚ ਕਾਂਗਰਸ ਲੀਡਰਸ਼ਿਪ ਕਾਂਗਰਸ ਸਰਕਾਰ ਦੇ 20 ਮਈ ਨੂੰ 3 ਸਾਲ ਪੂਰੇ ਹੋਣ ਤੋਂ ਬਾਅਦ ਲੀਡਰਸ਼ਿਪ 'ਚ ਤਬਦੀਲੀ ਕੀਤੀ ਗਈ। ਕੈਬਨਿਟ ਦੇ ਵਿੱਚ ਫੇਰਬਦਲ ਦੀਆਂ ਅਟਕਲਾਂ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ। ਪਾਰਟੀ ਦੇ ਅਧਿਕਾਰਕ ਜਿਹੜੇ ਸੋਰਸਿਸ ਨੇ ਉਹਨਾਂ ਦੇ ਮੁਤਾਬਕ ਕਾਂਗਰਸ ਹਾਈਕਮਾਨ ਵੱਲੋਂ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ DK ਸ਼ਿਵ ਕੁਮਾਰ ਦੇ ਦਰਮਿਆਨ ਲੀਡਰਸ਼ਿਪ ਦੇ ਝਗੜੇ ਨੂੰ ਹੱਲ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ। ਉੱਥੇ ਹੀ ਰਾਜਸਥਾਨ ਹਾਈਕੋਰਟ ਦੀ ਜੋਧਪੁਰ ਮੁੱਖ ਬੈਂਚ ਨੇ ਆਪਣੇ ਹੀ ਆਸ਼ਰਮ ਦੀ ਨਾਬਾਲਗ ਵਿਦਿਆਰਥਣ ਦੇ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਵੱਡੀ ਰਾਹਤ ਦਿੱਤੀ ਹੈ। ਕਾਰਜਕਾਰੀ ਚੀਫ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਯੋਗੇਂਦਰ ਕੁਮਾਰ ਪੁਰੋਹਿਤ ਦੀ ਡਿਵੀਜ਼ਨ ਬੈਂਚ ਨੇ ਮੈਡੀਕਲ ਗਰਾਊਂਡ ਦੇ ਉੱਤੇ ਅੰਤਰਮ ਜ਼ਮਾਨਤ ਦੀ ਮਿਆਦ ਨੂੰ ਹੁਣ 7 ਜੁਲਾਈ ਤੱਕ ਵਧਾ ਦਿੱਤਾ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਰਾਹਤ 7 ਜੁਲਾਈ ਜਾਂ ਆਸਾਰਾਮ ਦੀ ਸਜ਼ਾ ਮੁਅੱਤਲੀ ਦੇ ਮਾਮਲੇ 'ਚ ਸੁਰੱਖਿਅਤ ਰੱਖੇ ਗਏ ਫੈਸਲੇ ਦੇ ਆਉਣ ਤੱਕ ਪ੍ਰਭਾਵੀ ਰਹੇਗੀ। ਆਸਾਰਾਮ ਦੀ ਅੰਤਰਿਮ ਜ਼ਮਾਨਤ ਦੀ ਪਿਛਲੀ ਮਿਆਦ ਕੱਲ੍ਹ ਹੀ ਖਤਮ ਹੋ ਰਹੀ ਸੀ। ਉਧਰ ਇੱਕ ਹੋਰ ਬਾਬਾ ਜੀ ਦੀ ਗੱਲ ਕਰ ਲਈਏ। ਰੇਪ ਤੇ ਹੱਤਿਆ ਦੇ ਦੋਸ਼ ਦੇ ਵਿੱਚ ਸਿਰਸਾ ਡੇਰਾ ਚੀਫ ਬਾਬਾ ਰਾਮ ਰਹੀਮ ਨੂੰ ਸੋਮਵਾਰ ਦੇ ਦਿਨ ਇੱਕ ਵਾਰ ਫਿਰ ਤੋਂ ਪੈਰੋਲ ਦੇ ਦਿੱਤੀ ਗਈ ਔਰ ਇਹ 30 ਦਿਨ ਦੀ ਪੈਰੋਲ ਦਿੱਤੀ ਗਈ ਹੈ। ਦੱਸਦੀ ਹੈ ਕਿ ਗੱਡੀਆਂ 4 ਗੱਡੀਆਂ ਦੇ ਕਾਫਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਬਾਹਰ ਲਿਆਂਦਾ ਗਿਆ ਜੇਲ੍ਹ ਤੋਂ। ਬਾਰ ਬਾਰ ਮਿਲਣ ਵਾਲੀ ਪੈਰੋਲ ਨੂੰ ਲੈ ਕੇ ਹੁਣ ਸਵਾਲ ਵੀ ਉੱਠ ਰਹੇ ਨੇ। ਸਾਧਵੀਆਂ ਦੇ ਜਿਨਸੀ ਸ਼ੋਸ਼ਣ, ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਸਜ਼ਾ ਜਿਹੜੀ ਸੀ ਅਗਸਤ 2017 ਦੇ ਵਿੱਚ ਸ਼ੁਰੂ ਹੋਈ ਸੀ, ਪਰ ਇਸੇ ਸਾਲ ਜਨਵਰੀ ਮਹੀਨੇ 'ਚ ਵੀ 40 ਦਿਨ ਦੀ ਪੈਰੋਲ ਮਿਲੀ ਸੀ। ਫਿਰ 15 ਫਰਵਰੀ ਨੂੰ ਵੀ ਸੁਨਾਰੀਆ ਜੇਲ੍ਹ ਵਾਪਸ ਪਹੁੰਚੇ ਸੀ, ਪਰ ਜਿਹੜੀ ਪਹਿਲੀ ਪੈਰੋਲ ਸੀ ਉਹ ਮਾਂ ਦੀ ਬਿਮਾਰੀ ਨੂੰ ਲੈ ਕੇ ਮਿਲੀ ਸੀ। ਬਾਅਦ ਦੇ ਵਿੱਚ ਉਹ ਬਰਨਾਵਾ ਆਸ਼ਰਮ ਉੱਤਰ ਪ੍ਰਦੇਸ਼ 'ਚ ਵੀ ਚਲੇ ਗਏ। ਉਸ ਤੋਂ ਬਾਅਦ ਲਗਾਤਾਰ 12 ਵਾਰ ਬਾਗਪਤ ਦੇ ਆਸ਼ਰਮ 'ਚ ਵੀ ਰਹੇ, ਹੁਣ ਲਗਾਤਾਰ 3 ਵਾਰ ਸਿਰਸਾ ਆਸ਼ਰਮ ਦੇ ਲਈ ਰਵਾਨਾ ਹੋਇਆ। ਦੱਸ ਦਈਏ ਕਿ ਹਾਲੇ ਜਿਹੜਾ ਡੇਰੇ ਤੋਂ ਆਈਆਂ 3 ਗੱਡੀਆਂ ਨੇ, ਇੱਕ PCR ਦੀ ਸੁਰੱਖਿਆ ਵੀ ਸੀ ਜਿਸ ਦੇ ਵਿੱਚ ਰਾਮ ਰਹੀਮ ਨੂੰ ਰਵਾਨਾ ਕੀਤਾ ਗਿਆ ਹੈ। ਹਾਲ ਫਿਲਹਾਲ ਜਿਹੜੀ ਰਾਮ ਰਹੀਮ ਦੀ ਸਜ਼ਾ ਦੇ ਵਿੱਚ ਪੈਰੋਲ ਬਾਰ ਬਾਰ ਮਿਲ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਵਿੱਚ ਸਵਾਲ ਜ਼ਰੂਰ ਉੱਠ ਰਹੇ ਨੇ। ਅਕਤੂਬਰ 2020 ਦੇ ਵਿੱਚ ਸ਼ੁਰੂਆਤ ਕਰ ਦਿੱਤੀ ਗਈ ਸੀ, 1 ਦਿਨ ਦੀ ਪੈਰੋਲ ਮਿਲੀ ਸੀ ਉਦੋਂ। ਫਿਰ ਅਗਲੇ ਸਾਲ ਫਿਰ ਮਈ ਮਹੀਨੇ 'ਚ 1 ਦਿਨ ਦੀ ਪੈਰੋਲ ਮਿਲੀ ਸੀ, ਪਰ 2022 ਤੋਂ ਇਹ ਸਿਲਸਿਲਾ ਲੰਮੇ ਸਮੇਂ ਦੇ ਲਈ ਸ਼ੁਰੂ ਹੋਇਆ। ਫਰਵਰੀ 2022 'ਚ 21 ਦਿਨਾਂ ਦੀ, ਜੂਨ 2022 'ਚ 30 ਦਿਨ ਦੀ ਪੈਰੋਲ, ਸਜ਼ਾ ਕੱਟ ਰਹੇ ਰਾਮ ਰਹੀਮ ਨੂੰ। ਫਿਰ ਉਸ ਤੋਂ ਬਾਅਦ ਅਕਤੂਬਰ 22 ਦੇ ਵਿੱਚ ਹੀ 40 ਦਿਨ ਦੀ ਪੈਰੋਲ ਦੇ ਦਿੱਤੀ ਗਈ, ਯਾਨੀ 1 ਸਾਲ ਦੇ ਵਿੱਚ ਲਗਭਗ 80 ਦਿਨਾਂ ਦੀ ਜਿਹੜੀ ਪੈਰੋਲ ਦਿੱਤੀ ਗਈ। ਉਸ ਤੋਂ ਬਾਅਦ 2023 ਦੇ ਵਿੱਚ 3 ਵਾਰ 40, 30 ਅਤੇ 21 ਦਿਨ ਦੀ ਪੈਰੋਲ ਜਨਵਰੀ, ਜੁਲਾਈ ਅਤੇ ਨਵੰਬਰ ਮਹੀਨੇ 'ਚ ਦਿੱਤੀ ਗਈ। ਇਹੀ ਸਿਲਸਿਲਾ 2024 'ਚ ਰਿਹਾ, ਜਨਵਰੀ 'ਚ 50 ਦਿਨ ਦੀ ਪੈਰੋਲ, ਅਗਸਤ 'ਚ 21 ਦਿਨ ਦੀ ਅਤੇ ਅਕਤੂਬਰ 'ਚ 20 ਦਿਨ ਦੀ। ਫਿਰ 2025 ਦੇ ਵਿੱਚ ਤਾਂ 30, 21 ਅਤੇ 40 ਦਿਨ ਦੀ ਪੈਰੋਲ ਜਨਵਰੀ, ਅਪ੍ਰੈਲ ਅਤੇ ਅਗਸਤ ਮਹੀਨੇ ਦੇ ਵਿੱਚ ਮਿਲੀ, ਅਤੇ ਹੁਣ ਫਿਰ ਇਸ ਸਾਲ ਜਨਵਰੀ ਦੇ ਵਿੱਚ 40 ਦਿਨ ਦੀ, ਹੁਣ ਮਈ 'ਚ 30 ਦਿਨ ਦੀ ਆਲਰੇਡੀ ਜਿਹੜੀ ਪੈਰੋਲ ਰਾਮ ਰਹੀਮ ਨੂੰ ਦਿੱਤੀ ਜਾ ਚੁੱਕੀ, ਯਾਨੀ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਜੇਕਰ ਇੱਕ ਵਾਰ ਫਿਰ ਪੈਰੋਲ ਦਿੱਤੀ ਜਾਂਦੀ ਹੈ ਤਾਂ ਹੁਣ ਤੱਕ ਦੀ ਸਭ ਤੋਂ ਲੰਬੀ ਪੈਰੋਲ ਉਸ ਨੂੰ ਦਿੱਤੀ ਜਾਏਗੀ। ਖੈਰ, ਆਮ ਤੌਰ ਦੇ ਉੱਤੇ ਚੋਣਾਂ ਦੇ ਲਾਗੇ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਘਟਨਾ ਹੀ ਕਹਿ ਸਕਦੇ ਹਾਂ। ਪੰਜਾਬ ਦੀ ਗੱਲ ਕਰੀਏ ਜਿੱਥੇ ਅੱਜ ਚੋਣਾਂ ਹੋ ਰਹੀਆਂ ਨੇ। 8 ਮਿਊਂਸੀਪਲ ਕਾਰਪੋਰੇਸ਼ਨਾਂ ਅਬੋਹਰ, ਬਰਨਾਲਾ, ਬਟਾਲਾ, ਬਠਿੰਡਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ SAS ਨਗਰ ਮੋਹਾਲੀ ਦੇ ਵਿੱਚ 396 ਵਾਰਡਾਂ ਦੇ ਲਈ ਵੋਟਿੰਗ ਹੋ ਰਹੀ ਹੈ। ਇਸ ਤੋਂ ਇਲਾਵਾ ਇਹਨਾਂ ਵਾਰਡਾਂ ਦੇ ਵਿੱਚ 1613 ਉਮੀਦਵਾਰ ਮੈਦਾਨ 'ਚ ਨੇ। ਮਿਊਂਸੀਪਲ ਕੌਂਸਲ ਵੀ ਨੇ, 75 ਮਿਊਂਸੀਪਲ ਕੌਂਸਲਸ ਨੇ ਪੰਜਾਬ ਦੀਆਂ, ਜਿਨ੍ਹਾਂ ਦੇ ਵਿੱਚ 1282 ਵਾਰਡਾਂ ਦੇ ਲਈ ਚੋਣਾਂ ਹੋ ਰਹੀਆਂ ਨੇ ਅਤੇ 5142 ਉਮੀਦਵਾਰ ਚੋਣ ਮੈਦਾਨ 'ਚ ਨੇ। 20 ਨਗਰ ਪੰਚਾਇਤਾਂ ਦੇ 219 ਵਾਰਡਾਂ ਦੇ ਲਈ ਚੋਣਾਂ ਹੋ ਰਹੀਆਂ ਨੇ ਅਤੇ 800 ਉਮੀਦਵਾਰ ਚੋਣ ਲੜ ਰਹੇ ਨੇ। ਇਹਨਾਂ ਚੋਣਾਂ ਦੇ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਅਮਲੇ ਦੀ ਗਿਣਤੀ 35,000 ਹੈ ਜਿਹੜਾ ਚੋਣ ਅਮਲਾ ਹੈ, ਅਤੇ 32,000 ਪੁਲਿਸ ਮੁਲਾਜ਼ਮ ਵੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਤੈਨਾਤ ਨੇ। ਪੰਜਾਬ ਭਰ ਦੇ ਵਿੱਚ ਕੁੱਲ 1014 ਪੋਲਿੰਗ ਬੂਥਾਂ ਦੇ ਵਿੱਚ 740 ਸੰਵੇਦਨਸ਼ੀਲ ਅਤੇ 274 ਪੋਲਿੰਗ ਬੂਥ ਅੱਠ ਸੰਵੇਦਨਸ਼ੀਲ ਵੀ ਐਲਾਨੇ ਗਏ ਨੇ। ਗੱਲ ਕਰੀਏ ਵੋਟਰਾਂ ਦੀ ਤਾਂ ਪੰਜਾਬ ਦੇ ਵਿੱਚ 35,45,567 ਵੋਟਰ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਪਾ ਰਹੇ ਨੇ। ਦੱਸ ਦਈਏ ਕਿ 29 ਮਈ ਨੂੰ ਇਹਨਾਂ ਚੋਣਾਂ ਦੇ ਨਤੀਜੇ ਆਉਣਗੇ। ਉੱਥੇ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਨੈਸ਼ਨਲ ਪ੍ਰੈਸ ਕਲੱਬ ਤੋਂ ਖਬਰ, ਜਿੱਥੇ ਅੱਜ ਦੇ ਦਿਨ ਸਵੇਰ ਵੇਲੇ ਜਿਹੜੇ ਅਮਰੀਕਾ ਦੇ ਵਿੱਚ ਸਾਬਕਾ ਅੰਬੈਸਡਰ ਸੀਗੇ ਆਸਟ੍ਰੇਲੀਆ ਦੇ, ਜੋ ਹਾਕੀ, ਅਤੇ ਉਸ ਤੋਂ ਇਲਾਵਾ ਟਰੰਪ ਦੇ ਸਾਬਕਾ ਜਿਹੜੇ ਚੀਫ ਆਫ ਸਟਾਫ ਰਹਿ ਚੁੱਕੇ ਨੇ ਮਿਕ ਮਲਵੈਨੀ, ਇਹਨਾਂ ਦੀ ਤਰਫ ਤੋਂ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕੀਤਾ ਗਿਆ। ਜੋ ਹਾਕੀ ਨੇ ਕਿਹਾ ਕਿ ਐਂਥਨੀ ਐਲਬਨੀਜ਼ ਨੂੰ ਆਮ ਹੀ ਡੋਨਲਡ ਟਰੰਪ ਨੂੰ ਫੋਨ ਕਰ ਲੈਣਾ ਚਾਹੀਦਾ ਕਿ ਹੋਰ ਭਾਈ ਕੀ ਹਾਲ ਚਾਲ ਨੇ ਟਰੰਪ ਸਾਹਿਬ। ਹਾਕੀ ਨੇ ਕਿਹਾ ਕਿ ਟਰੰਪ 2.0 ਜਿਹੜੀ ਇੱਕ ਸਰਕਾਰ ਆਈ ਹੈ, ਯਾਨੀ ਦੂਜੀ ਵਾਰ ਜਿਹੜੀ ਸਰਕਾਰ ਆਈ ਹੈ, ਇਸ ਦੇ ਵਿੱਚ ਜਾਪਾਨ ਦਾ ਜਿਹੜਾ ਸ਼ਿੰਜੋ ਅਬੇ ਦੇ ਟਾਈਮ ਦਾ ਇੱਕ ਕਾਰਜਕਾਲ ਸੀ ਉਸ ਦੀ ਇੱਕ ਖਲਈ ਜਿਹੜੀ ਹੈ ਜਾਂ ਇੱਕ ਕਿਸਮ ਦੀ ਕਮੀ ਹੈ ਉਹ ਮਹਿਸੂਸ ਹੋ ਰਹੀ ਹੈ। ਚੇਤੇ ਕਰਵਾ ਦਈਏ ਕਿ ਸ਼ਿੰਜੋ ਅਬੇ ਜਾਪਾਨ ਦੇ ਪ੍ਰਧਾਨ ਮੰਤਰੀ ਸੀ ਔਰ ਪੱਛਮੀ ਹਿੱਸੇ ਦੇ ਵਿੱਚ ਜਿਹੜਾ ਅਮਰੀਕਾ ਦਾ ਹਿੱਸਾ ਹੈ ਉਹ ਬਹੁਤ ਜ਼ਿਆਦਾ ਪੂਰਬੀ ਹਿੱਸੇ ਦੇ ਉੱਤੇ, ਖਾਸ ਤੌਰ ਦੇ ਉੱਤੇ ਚੀਨ ਅਤੇ ਰੂਸ ਵਰਗੇ ਮੁਲਕਾਂ ਨੂੰ ਕਾਊਂਟਰ ਕਰਨ ਦੇ ਲਈ पूर्वी जड़ा हिस्सा है उस दे विच जापान ते अमरीका दे उत्ते माफ करना अमरीका जापान ते आस्ट्रेलिया दे उत्ते निर्भर करता है। शिंजो अबे दा समाता हुन नहीं रहा, खैर शिंजो अबे नहीं रहे, पर दूसरे पासे आस्ट्रेलिया दे विच एंथनी अल्बनीज ओह वैक्यूम वो खला जड़ा वो भर सकनगे कि नहीं, इस दे उत्ते सवाल पूछे जा रहे सी। ता जॉ हॉकी ने कहा कि मैनू लगता है कि जिस तरीके दे डोनाल्ड ट्रंप ने दुनिया भर के पत्रकारों के फोन चक लेंदे ने, गल करते हैं और बड़े एक्टिव रहिंदे ने, प्रधानमंत्री एंथनी अल्बनीज नू भी गाहे बगाहे फोन कर ही देना चाहिदा सी। इस दा मकसद यह हुंदा कि अमरीका दा आस्ट्रेलिया दे विच भरोसा वधदा, पर एंथनी अल्बनीज ने नहीं किया। उधर मिक मुलवैनी इस गल दे नाल कुछ हद तक तो सहमत नज़र आए, पर उन्हें कहा कि शिंजो अबे दा जिहड़ा प्रभाव सी उह आस्ट्रेलिया जां फिर मौजूदा सरकार कदे भी पूरा नहीं कर सकती। उन्हें कहा कि डोनाल्ड ट्रंप जिहड़े सी उह गोल्फ खेडण दे शौकीन ने, शिंजो अबे भी सी, गोल्फ खेडदे खेडदे दोहां दी गलबात हो जांदी सी, पर एंथनी अल्बनीज तां फोन ते नहीं गल करदे। हालांकि इस तो पहला अमरीका दे विच साबका जिहड़े राजदूत रह चुके ने आस्ट्रेलिया दे जॉ हॉकी, उन्होंने जॉन हॉवर्ड दी सरकार वेले दियां कुछ गलतियां नूं भी जिम्मेदार ठहराया कि आस्ट्रेलिया दे विच जिहड़ी शिप बिल्डिंग है, जिहड़े बड़े जहाज़ बनते हैं समुद्री जहाज़, वो इत्थे नहीं बनते, आस्ट्रेलिया दी रिलायबिलिटी बहुत ज़्यादा बाहरले देशों के उत्ते निर्भर करती है। नैशनल प्रेस क्लब से संबोधन करदे हैं कहा कि उस वेले तो ही साडियां नीतियां गलत ने, खास तौर दे उत्ते डिफेंस दे खेत्र दे विच उन्होंने गल की। आस्ट्रेलिया नूं जिन्ना ओलंपिक दे समय बाहरों समान नहीं सी मंगवाया, इन्ना शिप बिल्डिंग दे लई मंगवाना पै जांदा हर साल। हालांकि पिछले साल मौजूदा सरकार ने डिफेंस खेत्र दे विच कुछ रीस्ट्रक्चर किए ने, तीन ग्रुप बनाए ने डिफेंस खेत्र च, जिहड़े कि यह तय करनगे कि इन्ना खर्चा क्यों हुंदा डिफेंस खेत्र दा और जिहड़े मेजर प्रोजेक्ट ने वो डिले क्यों हुंदे ने। हॉकी ने कहा कि चंगी गल है, मैं इहदे नाल तां सहमत हाँ, पर इह तो

ਵੱਖਰੇ ਪ੍ਰਤੀਕਰਮ ਦਿੱਤੇ। ਔਕਸ ਸਮਝੌਤਾ ਹਾਲੇ ਤੱਕ ਸ਼ੁਰੂ ਵੀ ਨਹੀਂ ਹੋਇਆ। ਹਾਂ, ਕੰਟਰੈਕਟ ਵਗੈਰਾ ਜ਼ਰੂਰ ਦੇ ਦਿੱਤੇ ਗਏ ਨੇ, ਪਰ ਵਰਜੀਨੀਆ ਕਲਾਸ ਜਿਹੜੀਆਂ ਪਣਡੁੱਬੀਆਂ ਨੇ ਉਹ ਅਮਰੀਕਾ ਆਸਟ੍ਰੇਲੀਆ ਨੂੰ ਦੇ ਪਾਏਗਾ ਜਾਂ ਨਹੀਂ, ਇਸ ਨੀਤ ਦੇ ਉੱਤੇ ਸਵਾਲ ਚੁੱਕੇ ਗਏ। ਹਾਲਾਂਕਿ ਜੋ ਹੌਕੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇੰਨੀ ਛੇਤੀ ਹੋ ਸਕੇਗਾ, ਪਰ ਮੁਲਵੈਨੀ ਨੇ ਕਿਹਾ ਕਿ ਇਸ ਦੇ ਲਈ ਕੋਈ ਜਿਹੜੇ ਸੰਬੰਧ ਨੇ, ਤਾਲੁਕਾਤ ਨੇ ਦੋਹਾਂ ਦੇਸ਼ਾਂ ਦੇ, ਉਹ ਜ਼ਿੰਮੇਦਾਰ ਨਹੀਂ ਨੇ। ਹਾਂ, ਕੁਝ ਤਕਨੀਕੀ ਖਾਮੀਆਂ ਨੇ। ਹੌਕੀ ਨੇ ਵਿੱਚੋਂ ਹੀ ਗੱਲ ਕੱਢਦਿਆਂ ਕਿਹਾ ਕਿ ਤਕਨੀਕੀ ਖਾਮੀਆਂ ਇਹ ਨੇ ਕਿ ਅਮਰੀਕਾ ਤਾਂ ਪਹਿਲਾਂ ਆਪਣੇ ਹੀ ਪ੍ਰੋਡਕਸ਼ਨ ਦੇ ਵਿੱਚ ਜਿਹੜੇ ਚੈਲੇਂਜਸ ਨੇ ਉਹਨਾਂ ਦੇ ਨਾਲ ਦੋ ਚਾਰ ਹੋ ਰਿਹਾ ਹੈ, ਚੁਣੌਤੀਆਂ ਬਹੁਤ ਨੇ ਅਮਰੀਕੀ ਘਰੇਲੂ ਬਾਜ਼ਾਰ ਦੇ ਅੰਦਰ। ਫਿਰ ਮਿਲਟਰੀ ਟੂ ਮਿਲਟਰੀ ਜਾਂ ਬਿਊਰੋਕ੍ਰੇਸੀ ਤੋਂ ਬਿਊਰੋਕ੍ਰੇਸੀ ਲੈਵਲ ਦੇ ਉੱਤੇ ਵੀ ਗੱਲਬਾਤ ਇੰਨੀ ਸੌਖੀ ਨਹੀਂ ਹੁੰਦੀ ਤੋੜਨੀ। ਦੱਸ ਦਈਏ ਕਿ ਔਕਸ ਸਮਝੌਤਾ ਜਿਹੜਾ ਉਸ ਦੇ ਤਹਿਤ ਆਸਟ੍ਰੇਲੀਆ ਨੇ ਪਣਡੁੱਬੀਆਂ ਲੈਣੀਆਂ ਨੇ ਪ੍ਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ, ਪਰ ਉਹ ਸਮਝੌਤਾ ਅਮਰੀਕਾ ਅਤੇ ਬਰਤਾਨੀਆ ਦੀ ਮਿਹਰਬਾਨੀ ਦੇ ਨਾਲ ਹੀ ਹੋਏਗਾ। ਬਰਤਾਨੀਆ ਤਾਂ ਕਾਫ਼ੀ ਹੱਦ ਤੱਕ ਤਿਆਰ ਵੀ ਹੈ, ਪਰ ਅਮਰੀਕਾ ਦੀ ਮਿਹਰਬਾਨੀ ਹਾਲੇ ਤੱਕ ਆਸਟ੍ਰੇਲੀਆ ਦੇ ਉੱਤੇ ਨਹੀਂ ਹੋ ਰਹੀ। ਉੱਥੇ 50 ਦੇ ਕਰੀਬ ਪ੍ਰੋਟੈਸਟਰਸ ਜਿਹੜੇ ਸੀ ਉਹਨਾਂ ਨੇ ਅੱਜ ਦੇ ਦਿਨ ਕੈਨਬਰਾ ਦੇ ਵਿੱਚ ਪਾਰਲੀਮੈਂਟ ਹਾਊਸ ਦੇ ਬਾਹਰ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ। ਪੁਲਿਸ ਦੇ ਨਾਲ ਵੀ ਭਿੜੇ, ਪੁਲਿਸ ਨੇ ਮੁੱਖ ਦਰਵਾਜ਼ਾ ਹੀ ਬੰਦ ਕਰ ਦਿੱਤਾ। ਫਰੋ ਪਲਿਸਤੀਨ ਯਾਨੀ ਕਿ ਫਲਸਤੀਨ ਦੇ ਹਮਾਇਤੀ ਇਹ ਜਿਹੜੇ ਪ੍ਰਦਰਸ਼ਨਕਾਰੀ ਸੀ ਇਹਨਾਂ ਦੇ ਹੱਥਾਂ ਦੇ ਵਿੱਚ ਤਖਤੀਆਂ ਵੀ ਸੀ, ਪਰ ਇਹਨਾਂ ਨੇ ਇਸ ਵਕਤ ਵਿਰੋਧਤਾ ਜਿਹੜੀ ਕੀਤੀ ਉਹ ਕੀਤੀ ਹੈ ਕਿ ਜਿਹੜਾ ਇੱਕ ਤਾਂ ਇਜ਼ਰਾਈਲ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਨੇ ਬੈਨਗਵੀਰ, ਪਿਛਲੇ ਦਿਨਾਂ 'ਚ ਤੁਹਾਨੂੰ ਖਬਰ ਦੱਸੀ ਸੀ ਕਿ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿਹੜਾ ਫਲੋਟੀਲਾ ਯਾਨੀ ਅਲੱਗ ਅਲੱਗ ਕਿਸ਼ਤੀਆਂ ਦੁਨੀਆ ਭਰ ਦੇ ਵਿੱਚੋਂ ਚੱਲੀਆਂ ਸੀ ਜਿਹੜੀਆਂ ਗਜ਼ਾ ਦੇ ਵਿੱਚ ਮਨੁੱਖੀ ਇਮਦਾਦ ਲੈ ਕੇ, ਮਨੁੱਖੀ ਮਦਦ ਲੈ ਕੇ ਜਾ ਰਹੀਆਂ ਸੀ। ਉਸ ਫਲੋਟੀਲਾ ਦੇ ਉੱਤੇ ਪਹਿਲਾਂ ਤਾਂ ਹਮਲਾ ਕੀਤਾ ਗਿਆ ਸੀ ਇਜ਼ਰਾਈਲ ਦੀ ਤਰਫ ਤੋਂ, ਬਾਅਦ ਦੇ ਵਿੱਚ ਜਿਹੜੇ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਸੀ ਬੈਨਗਵੀਰ, ਉਹਨਾਂ ਨੇ ਮਜ਼ਾਕ ਉਡਾਇਆ ਸੀ ਉਸ ਫਲੋਟੀਲਾ ਦੇ ਉੱਤੇ, ਯਾਨੀ ਉਹ ਕਿਸ਼ਤੀਆਂ ਦੇ ਬੇੜੇ ਦੇ ਉੱਤੇ ਸਵਾਰ ਜਿਹੜੇ ਕਾਰਕੁਨ ਸੀ ਜਿਹੜੇ ਮਦਦ ਲੈ ਕੇ ਜਾ ਰਹੇ ਸੀ। ਖਾਸ ਗੱਲ ਇਹ ਸੀ ਕਿ ਇਹਨਾਂ ਦੇ ਵਿੱਚ 11 ਦੇ ਕਰੀਬ ਆਸਟ੍ਰੇਲੀਆਈ ਲੋਕ ਵੀ ਸੀ, ਇਹਨਾਂ ਦੇ ਵਿੱਚੋਂ 2 ਨੂੰ ਡਿਟੇਨ ਵੀ ਕਰ ਲਿਆ ਗਿਆ ਸੀ। ਉਸੇ ਦੇ ਵਿਰੋਧ ਦੇ ਵਿੱਚ ਇਹ ਪ੍ਰੋਟੈਸਟ ਕੀਤਾ ਗਿਆ। ਫਲਸਤੀਨ ਦੀ ਹਮਾਇਤ ਦੇ ਵਿੱਚ ਜਿਹੜੇ ਇਹ ਲੋਕ ਪ੍ਰੋਟੈਸਟ ਕਰਦੇ ਨੇ ਅਕਸਰ, ਉਹਨਾਂ ਨੇ ਆਸਟ੍ਰੇਲੀਅਨ ਲੋਕਾਂ ਦੀ ਹਮਾਇਤ ਦੇ ਵਿੱਚ ਇਹ ਪ੍ਰੋਟੈਸਟ ਕੀਤੇ ਅਤੇ ਕਿਹਾ ਕਿ ਆਸਟ੍ਰੇਲੀਆ ਨੂੰ ਇਸ ਮਸਲੇ ਦੇ ਉੱਤੇ ਖਾਮੋਸ਼ ਨਹੀਂ ਹੋਣਾ ਚਾਹੀਦਾ। ਪਿਛਲੇ ਦਿਨੀ ਇਟਲੀ ਦੇ ਵੀ 2 ਜਿਹੜੇ ਨਾਗਰਿਕ ਸੀ ਇਸੇ ਫਲੋਟੀਲਾ ਦੇ ਉੱਤੇ ਬੈਨਗਵੀਰ ਦੇ ਦੁਆਰਾ ਬੇਇੱਜ਼ਤ ਕੀਤੇ ਗਏ ਸੀ। ਉਹਨਾਂ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਜਿਹੜਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਨਿਖੇਧੀ ਕੀਤੀ ਸੀ ਅਤੇ ਕਿਹਾ ਸੀ ਕਿ ਇਟਲੀ ਇਸ ਦਾ ਸਖ਼ਤ ਨੋਟਿਸ ਲਏਗਾ। ਦੱਸ ਦਈਏ ਕਿ ਹਾਲ ਫਿਲਹਾਲ ਇਹ ਜਿਹੜੇ ਪ੍ਰੋਟੈਸਟਰ ਸੀ ਜਿਹੜੇ ਅੱਜ ਦੇ ਦਿਨ ਪ੍ਰੋਟੈਸਟ ਕਰ ਲਏ ਸੀ ਪਾਰਲੀਮੈਂਟ ਦੇ ਬਾਹਰ, ਇਹਨਾਂ ਨੂੰ ਹੁਣ ਅਗਲੇ 12 ਮਹੀਨਿਆਂ ਦੇ ਲਈ ਘੱਟੋ ਘੱਟ ਪਾਰਲੀਮੈਂਟ ਦੇ ਬਾਹਰ ਪ੍ਰੋਟੈਸਟ ਕਰਨ ਤੋਂ ਪਾਬੰਦ ਕਰ ਦਿੱਤਾ ਗਿਆ। ਉੱਥੇ ਅਗਲੀ ਖਬਰ NSW ਦੇ ਪ੍ਰੀਮੀਅਰ ਚ ਕ੍ਰਿਸਮਿਨਸ ਦੇ ਨਾਲ ਜੁੜੀ ਹੋਈ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਦਰਮਿਆਨ ਫੈਡਰਲ ਸਰਕਾਰ ਦੇ ਬਜਟ ਦੇ ਉੱਤੇ ਆਪਣੇ ਜਿਹੜੇ ਬਿਆਨ ਸੀ ਉਹ ਬੜੇ ਖੁੱਲ੍ਹ ਕੇ ਦਿੱਤੇ ਸੀ, ਬੜੇ ਸਪਸ਼ਟ ਤਰੀਕੇ ਦੇ ਨਾਲ ਰੱਖੇ ਸੀ ਅਤੇ ਕਿਹਾ ਸੀ ਕਿ ਫੈਡਰਲ ਬਜਟ ਦੇ ਵਿੱਚ ਨੈਗੇਟਿਵ ਗੇਰਿੰਗ, ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਕਟੌਤੀ ਅਤੇ ਉਹਨਾਂ ਦੀ ਸਟੇਟ ਨੂੰ ਨਾ ਦੇ ਬਰਾਬਰ ਜਿਹੜਾ ਖਰਚਾ ਦੇਣਾ, ਇਹ ਫੈਡਰਲ ਸਰਕਾਰ ਦੀ ਬਜਟ ਦੀਆਂ ਖਾਮੀਆਂ ਸੀ। ਦੱਸ ਦਈਏ ਕਿ ਇਸ ਦਰਮਿਆਨ ਹੁਣ ਪ੍ਰੀਮੀਅਰ ਕ੍ਰਿਸਮਿਨਸ ਨੇ ਤਾਜ਼ਾ ਮਾਮਲੇ ਦੇ ਵਿੱਚ 2GB ਨਾਮ ਦੇ ਇੱਕ ਰੇਡੀਓ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਉਹਨਾਂ ਨੇ ਆਪਣਾ ਪੱਖ ਰੱਖਿਆ, NSW ਦਾ ਪੱਖ ਰੱਖਿਆ ਅਤੇ ਉਹਨਾਂ ਨੂੰ ਜੋ ਸਹੀ ਲੱਗਿਆ ਉਹ ਰੱਖਿਆ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਬੰਧ ਖਰਾਬ ਹੋ ਗਏ ਨੇ। ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਅਸੀਂ ਡਿਸਅਗਰੀਮੈਂਟ ਜਤਾਇਆ, ਦਿਖਾਇਆ ਔਰ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ, ਮੈਂ NSW ਦਾ ਪ੍ਰੀਮੀਅਰ ਵੀ ਹਾਂ ਅਤੇ ਮੈਂ ਇਸ ਸੂਬੇ ਨੂੰ ਲੀਡ ਵੀ ਕਰਨਾ, ਸੋ ਮੈਨੂੰ ਆਪਣਾ ਪੱਖ ਤਾਂ ਰੱਖਣਾ ਪਏਗਾ, ਮੇਰੀਆਂ ਆਪਣੀਆਂ ਪ੍ਰੀਮੀਅਰ ਹੋਣ ਦੇ ਨਾਤੇ ਕੁਝ ਜ਼ਿੰਮੇਦਾਰੀਆਂ ਵੀ ਨੇ। ਚੰਗੀ ਗੱਲ ਹੈ ਵੈਸੇ, ਸਿਆਸਤਦਾਨਾਂ ਨੂੰ ਐਸੀ ਇੱਕ ਉਦਾਹਰਨ ਸੈੱਟ ਕਰਨੀ ਚਾਹੀਦੀ ਹੈ ਕਿ ਆਪਣੇ ਹੀ ਪ੍ਰਧਾਨ ਮੰਤਰੀ ਦੇ ਖਿਲਾਫ ਆਪਣੀ ਤਰਜੀਹ ਨੂੰ ਲੈ ਕੇ ਜੇਕਰ ਮੌਖਿਕ ਤੌਰ ਦੇ ਉੱਤੇ ਜਾਂ ਜ਼ੁਬਾਨੀ ਤੌਰ ਦੇ ਉੱਤੇ ਲਾਊਡ ਹੋਣਾ ਵੀ ਪਵੇ ਤਾਂ ਹੋਣਾ ਚਾਹੀਦਾ ਹੈ। ਉੱਥੇ ਫੈਡਰਲ ਟ੍ਰੈਜਰ ਜਿਮ ਚਾਮਜ਼ ਜਿਹੜੇ ਕਿ ਪਹਿਲਾਂ ਹੀ CGT
टैक्स के नैगेटिव गिरिंग नूं लैके आलोचनावां दा सामना कर रहे हैं। उन्होंने संकेत दिते ने कि अगलिया चोणां तो पहला बड़े टैक्स कट लगाए जा सकते हैं। $250 का एक ऑफसैट जिहड़ा 2026 के बजट के पहला ही ऐलान दिता गया सी, पर आस्ट्रेलियन वर्करस नूं इमीजिएट ही $250 का टैक्स ऑफसैट नहीं मिलन लगेगा। इहदी शुरुआत 2027-28 के वित्तीय वरे तो होएगी।

ਜੀ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਜਿਮ ਚਾਮਸ ਨੇ ਕਿ ਅਸੀਂ ਇਸ ਪਾਸੇ ਧਿਆਨ ਦੇ ਰਹੇ ਹਾਂ ਕਿ ਟੈਕਸ ਨੂੰ ਕਿੰਨਾ ਕੁ ਜਿਹੜਾ ਹੈ ਆਮ ਲੋਕਾਂ ਦੇ ਜਿਹੜਾ ਆਸਟ੍ਰੇਲੀਅਨ ਟੈਕਸ ਪੇਅਰਸ ਨੇ ਉਹਨਾਂ ਦੇ ਮਨ ਮੁਤਾਬਕ ਰੱਖਿਆ ਜਾ ਸਕੇ ਕਿ ਬਹੁਤਾ ਬੋਝ ਵੀ ਨਾ ਪਵੇ ਪਰ ਆਸਟ੍ਰੇਲੀਆ ਦੇ ਫੈਡਰਲ ਬਜਟ ਨੂੰ ਵੀ ਚੱਲਦਾ ਰੱਖਣ ਦੇ ਲਈ ਜੋ ਵਾਜਬ ਹੈ ਉਹ ਤਰੀਕੇ ਸਾਨੂੰ ਅਪਣਾਉਣੇ ਪੈਂਦੇ ਨੇ। ਅਜਿਹੇ ਦੇ ਵਿੱਚ ਉਹਨਾਂ ਸੰਕੇਤ ਦਿੱਤੇ ਨੇ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਮਿਡ ਈਅਰ ਬਜਟ ਦੇ ਵਿੱਚ ਵੀ ਕੁਝ ਬਦਲਾਅ ਕੀਤੇ ਜਾ ਸਕਦੇ ਨੇ। ਵੈਸੇ ਸਵਿਮਿੰਗ ਪੂਲ ਹੋਵੇ ਤਾਂ ਜਿਹੜਾ ਨੌਰਥ ਸਿਡਨੀ ਦੇ ਵਿੱਚ ਬਣਿਆ ਨਹੀਂ ਤੇ ਨਾ ਹੀ ਹੋਵੇ। ਹੁਣ ਆਸਟ੍ਰੇਲੀਆ ਦੇ ਅਲੱਗ ਅਲੱਗ ਸਿਰਫ NSW ਦੇ ਹੀ ਨਹੀਂ ਆਸਟ੍ਰੇਲੀਆ ਦੇ ਅਲੱਗ ਅਲੱਗ ਸਵਿਮਿੰਗ ਪੂਲਸ ਦੇ ਉੱਤੇ ਸਵਾਲ ਉੱਠਣ ਲੱਗ ਪਏ ਨੇ ਕਿ ਆਖਿਰਕਾਰ ਇਹੋ ਜਿਹਾ ਸਵਿਮਿੰਗ ਪੂਲ ਉਹਨਾਂ ਦੀਆਂ ਕੌਂਸਲਸ ਕਿਉਂ ਨਹੀਂ ਬਣਾ ਸਕਦੀਆਂ। ਉਹ ਵੱਖਰੀ ਗੱਲ ਹੈ ਕਿ ਨੌਰਥ ਸਿਡਨੀ ਦਾ ਜਿਹੜਾ ਇੱਕ ਓਲੰਪਿਕ ਸਾਈਜ਼ ਦਾ ਪੂਲ ਹੈ ਉਸ ਨੂੰ ਬਣਾਉਣ ਦੇ ਲਈ ਬੜੀਆਂ ਸਾਰੀਆਂ ਦੇਰੀਆਂ ਹੋਈਆਂ। ਪਬਲਿਕ ਦੀ ਫਰਸਟ੍ਰੇਸ਼ਨ ਵੀ ਵਧੀ ਹੈ ਕਿ ਇੱਥੇ ਪੂਲ ਨਹੀਂ ਬਣ ਰਿਹਾ, ਪੂਲ ਨਹੀਂ ਬਣ ਰਿਹਾ। ਫਿਰ ਇਸ ਦੇ ਖਰਚੇ ਵੀ ਵਧੇ ਨੇ, ਖਰਚੇ ਤਾਂ ਇੰਨੇ ਵਧੇ ਨੇ ਕਿ ਦੂਜੀਆਂ ਕੌਂਸਲ ਸ਼ਾਇਦ ਬਣਾਉਣ ਲੱਗੇ ਇਸ ਨੂੰ ਕਈ ਵਾਰ ਸੋਚਣ, ਇੱਕ ਵਾਰ ਨਹੀਂ। $122 million ਦਾ ਖਰਚਾ ਇਸ ਦੇ ਉੱਤੇ ਆਇਆ ਇਸ ਦੀ ਰੀਡੈਵਲਪਮੈਂਟ ਦੇ ਉੱਤੇ। ਨੌਰਥ ਸਿਡਨੀ ਦੇ ਮੇਅਰ ਜ਼ੋਇਆ ਬੇਕਰ ਨੇ ਕਿਹਾ ਕਿ ਉਹ ਬੜੀ ਜਲਦ ਜਿਹੜੀ ਹੈ ਇਸ ਦੀ ਤਰੀਕ ਐਲਾਨ ਦੇਣਗੇ। ਕੱਲ੍ਹ ਰਾਤ ਉਹਨਾਂ ਨੇ ਕੈਬ ਆਪਣੇ ਜਿਹੜੀ ਕੌਂਸਲ ਸੀ ਉਸ ਦੇ ਵਿੱਚ ਬੈਠ ਕੇ ਗੱਲਬਾਤ ਕੀਤੀ ਹੈ। ਇੱਥੋਂ ਇੱਕ ਪਾਸੇ ਸਿਡਨੀ ਹਾਰਬਰ ਬ੍ਰਿਜ, ਅਪੇਰਾ ਹਾਊਸ ਅਤੇ ਸਿਡਨੀ ਸ਼ਹਿਰ ਦੀ ਜਿਹੜੀ ਇੱਕ ਨਜ਼ਾਰਾ ਦਿਖਦਾ ਹੈ ਜਾਂ ਇੱਕ ਵਿਊ ਬਣਦਾ ਹੈ ਉਹ ਆਪਣੇ ਆਪ ਦੇ ਵਿੱਚ ਬੜਾ ਹੀ ਕਮਾਲ ਦਾ ਹੈ। ਵੈਸੇ ਦੱਸਿਆ ਹੀ ਗਿਆ ਹੈ ਕਿ $11 ਐਡਲਟਸ ਦੇ ਅਤੇ $8.80 ਦੇ ਜਿਹੜੇ ਨੇ ਉਹ ਬੱਚਿਆਂ ਦੇ ਟਿਕਟ ਹੋਏਗੀ ਜਾਂ ਪ੍ਰਾਈਸ ਹੋਏਗਾ ਜੇਕਰ ਇਸ ਪੂਲ ਦੇ ਵਿੱਚ ਜਾ ਕੇ ਤੁਸੀਂ ਦਾਖਲ ਹੋ ਕੇ ਸਵਿਮਿੰਗ ਕਰਨੀ ਹੈ। ਉਂਝ 1986 ਦੇ ਵਿੱਚ ਇਹ ਇੱਕ ਪੂਲ ਜਿਹੜਾ ਸੀ ਉਹ ਬਣਿਆ ਸੀ, ਉਸ ਤੋਂ ਬਾਅਦ ਹੁਣ ਇਸ ਨੂੰ ਓਲੰਪਿਕ ਸਾਈਜ਼ ਦਾ ਇੱਕ ਪੂਲ ਬਣਾ ਕੇ ਤਿਆਰ ਕੀਤਾ ਗਿਆ। ਖੇਡਾਂ ਦੀ ਉਹ ਗੱਲ ਕਰੀਏ ਤਾਂ ਅੱਜ ਦੇ ਦਿਨ ਤੋਂ IPL 2026 ਦੇ ਕੁਆਲੀਫਾਇਰ ਮੁਕਾਬਲੇ ਸ਼ੁਰੂ ਹੋ ਜਾਣਗੇ। ਅੱਜ ਧਰਮਸ਼ਾਲਾ 'ਚ ਮੈਚ ਹੋਣਾ ਰਾਇਲ ਚੈਲੇਂਜਰ ਬੈਂਗਲੁਰੂ ਅਤੇ ਗੁਜਰਾਤ ਟਾਈਟਨ ਦਾ। ਇਹ ਪਹਿਲੇ 2 ਨੰਬਰ ਦੀਆਂ ਟੀਮਾਂ ਸੀ, ਉਹ ਤੋਂ ਬਾਅਦ 3 ਅਤੇ 4 ਨੰਬਰ ਦੀਆਂ ਟੀਮਾਂ ਸਨਰਾਈਜ਼ਰ ਹੈਦਰਾਬਾਦ ਅਤੇ ਰਾਜਸਥਾਨ ਰਾਇਲਸ ਦੇ ਵਿੱਚ ਐਲੀਮੀਨੇਟਰ ਮੈਚ ਹੋਣਾ ਮੁੱਲਾਂਪੁਰ ਦੇ ਨਿਊ ਚੰਡੀਗੜ੍ਹ ਦੇ ਵਿੱਚ ਸਟੇਡੀਅਮ 'ਚ ਪੰਜਾਬ ਦੇ ਅੰਦਰ। ਸੋ ਐਲੀਮੀਨੇਟਰ ਮੈਚ ਦਾ ਮਤਲਬ ਇਹ ਹੈ ਕਿ ਰਾਜਸਥਾਨ ਅਤੇ ਹੈਦਰਾਬਾਦ ਦੇ ਵਿੱਚੋਂ ਜਿਹੜੀ ਵੀ ਟੀਮ ਜਿੱਤੀ ਉਹ ਕੁਆਲੀਫਾਇਰ 2 ਮੁਕਾਬਲੇ ਦੇ ਵਿੱਚ ਉਸ ਟੀਮ ਦੇ ਨਾਲ ਖੇਡੇਗੀ ਜਿਹੜੀ ਅੱਜ ਦੇ ਦਿਨ ਹਾਰੇਗੀ, ਅਤੇ ਜਿਹੜੀ ਅੱਜ ਦੇ ਦਿਨ ਜਿੱਤੇਗੀ ਉਹ ਸਿੱਧੀ ਫਾਈਨਲ ਮੁਕਾਬਲੇ ਦੇ ਵਿੱਚ, 31 ਮਈ ਨੂੰ ਫਾਈਨਲ ਮੁਕਾਬਲਾ ਹੋਣਾ ਅਹਿਮਦਾਬਾਦ 'ਚ, ਉੱਥੇ ਜਾ ਕੇ ਉਹ ਫਿਰ ਖੇਡੇਗੀ ਅਤੇ ਐਲੀਮੀਨੇਟਰ ਦੇ ਵਿੱਚੋਂ ਜੇਤੂ ਟੀਮ ਦੇ ਨਾਲ ਉਹ ਮੈਚ ਹੋਏਗਾ। ਬਹਿਰਹਾਲ ਖਬਰਾਂ ਦੇ ਅੱਜ ਦੇ ਸੈਗਮੈਂਟ 'ਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੀਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਦੀਨੀ ਤੌਣ। ਹਾਂਜੀ ਹਾਂਜੀ ਹਾਂਜੀ, ਕੌਣ ਮੁੰਡਾ ਕੌਣ, ਇਹਦੀ ਝੁੱਕ ਦੀਨੀ ਤੌਣ। ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਆਈ ਐਮ ਵੈਰੀ ਮੱਚ ਹੈਪੀ ਟੂਡੇ, ਕਿਉਂਕਿ ਦੁਬਾਰਾ ਤੋਂ ਇੱਕ ਸਲੋਟ ਮਿਲ ਗਿਆ ਆਪਣੇ ਖੁਦ ਦੇ ਸ਼ੋਅ ਦਾ। ਇਹਦਾ ਮਤਲਬ ਇਹ ਕਿ ਪਿਛਲੀ ਵਾਰੀ ਜਿਹੜਾ ਸ਼ੋਅ ਕੀਤਾ ਸੀਗਾ ਉਹਦੀ ਫੀਡਬੈਕ ਵਧੀਆ ਹੀ ਆਈ ਹੋਣੀ ਹੈ, ਸੋ ਥੈਂਕਸ ਟੂ ਐਵਰੀ ਵਨ ਜਿਨ੍ਹਾਂ ਨੇ ਸੁਣਿਆ। ਜਿਨ੍ਹਾਂ ਨੇ ਨਹੀਂ ਸੁਣਿਆ ਅੱਜ ਸੁਣ ਲਓ ਪਲੀਜ਼, ਥੈਂਕ ਯੂ ਸੋ ਮੱਚ, ਪਲੀਜ਼ ਪਲੀਜ਼ ਪਲੀਜ਼ ਸੁਣ ਲਓ। ਵਧੀਆ ਗੱਲ ਹੀ ਕਰਕੇ ਜਾਊਂਗਾ, ਮਜ਼ੇਦਾਰ ਕੋਈ ਗੱਲ ਕਰਕੇ ਜਾਊਂਗਾ, ਕੋਈ ਨਾ ਕੋਈ ਕੰਸੈਪਟ ਸਮਝਾ ਕੇ ਜਾਊਂਗਾ। ਯੂਜਲੀ ਕੋਈ ਕੰਸੈਪਟ ਜੇ ਮੈਂ ਸਮਝਾ ਕੇ ਜਾਊਂਗਾ ਫਿਰ ਉਹਦਾ ਮੇਰੇ ਲਈ ਪੁਆਇੰਟ ਆਫ ਵਿਊ ਹੁੰਦਾ ਕਿ ਤੁਹਾਨੂੰ ਇਸ ਤਰ੍ਹਾਂ ਹੀ ਲੱਗੇ ਕਿ ਬਈ ਕੋਈ ਪ੍ਰੋਬਲਮ ਜੇ ਮੇਰੇ ਮਨ ਦੇ ਅੰਦਰ, ਮੇਰੇ ਜ਼ਹਿਨ ਦੇ ਅੰਦਰ ਘੁੱਟ ਘੁੱਟ ਕੇ ਪਈ ਹੋਈ ਹੈ ਨਾ, ਤਾਂ ਉਹ ਯੂਨੀਕ ਨਹੀਂ ਹੈ, ਉਹ ਇੱਕ ਸਿਸਟਮੈਟਿਕ ਬਿਹੇਵੀਅਰਲ ਇਸ਼ੂ ਹੈ, ਅਤੇ ਬੇਸਿਕਲੀ ਸਸਤੀ ਥੈਰੇਪੀ ਜੇ ਮੈਂ ਸਹੀ ਗੱਲ ਕਹਾਂ। ਸੋ ਸਸਤੀ ਥੈਰੇਪੀ ਲੈਣ ਲਈ ਆਪਾਂ ਅੱਜ ਇਕੱਠੇ ਹੋ ਚੁੱਕੇ ਹਾਂ। ਉਮੀਦ ਕਰਦਾ ਲਾਸਟ ਟਾਈਮ ਜਦੋਂ ਸਾਡੀ ਗੱਲ ਹੋਈ ਸੀਗੀ ਉਸ ਤੋਂ ਲੈ ਕੇ ਹੁਣ ਤੱਕ ਤੁਹਾਡਾ ਦਿਨ, ਤੁਹਾਡੇ ਸ਼ਾਮਾਂ ਸਾਰਾ ਕੁਛ ਵਧੀਆ ਹੀ ਨਿਕਲਿਆ ਹੋਏਗਾ। ਹੋਪਿੰਗ ਯੂ ਆਲ ਆਰ ਡੂਇੰਗ ਵੈਲ। ਅਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਵੀ ਕਾਫੀ ਵਧੀਆ ਮਾਹੌਲ ਚੱਲ ਰਿਹਾ ਜੀ ਪਿਛਲੇ 2-3 ਹਫ਼ਤੇ। ਵਟ ਹੈਵ ਆਈ ਡਨ ਵੈਲ, ਖਿਆਲ ਨਹੀਂ ਆ ਰਿਹਾ ਬਈ ਕੁਛ ਖਾਸ। ਹਾਂ, ਬਸ ਕੌਨਸਰਟ ਸੀਗਾ ਸਰਤਾਜ ਦਾ ਮੇਜਰ, ਤਾਂ ਉਹੀ ਸੀ ਜਿਹੜਾ ਆਪਾਂ ਵੇਖਿਆ, ਇਟ ਵਾਜ਼ ਗੁੱਡ। ਤੁਸੀਂ ਵੀ ਜੇ ਦੇਖਿਆ ਅਤੇ ਉੱਥੇ ਜੇ ਸੀਗੇ ਤਾਂ ਜ਼ਰੂਰ ਦੱਸਣਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ, ਸਾਡੇ ਨਾਲ ਜ਼ਰੂਰ ਗੱਲਬਾਤ ਕਰਨਾ। ਬਾਕੀ ਅੱਜ ਦੇ ਸ਼ੋਅ ਨੂੰ ਆਪਾਂ ਥੋੜ੍ਹਾ ਅੱਗੇ ਵਧਾਉਂਦੇ ਹਾਂ, ਤੁਹਾਡੇ ਨਾਲ ਥੋੜ੍ਹੇ ਥੋੜ੍ਹੇ ਗਾਣੇ ਵੀ ਸਾਂਝੇ ਕਰਾਂਗੇ, ਜਾਣ ਲੱਗੇ ਇੱਕ ਪਿਆਰੀ ਜੀ ਕਹਾਣੀ ਵੀ ਤੁਹਾਨੂੰ ਇੱਕ ਦੱਸਾਂਗੇ ਕੋਈ ਰੀਅਲ ਪਰਸਨੈਲਿਟੀ ਤੋਂ ਰਿਲੇਟਡ। ਪਰ ਪਹਿਲਾਂ ਆਪਾਂ ਅੱਜ ਗੱਲ ਕਰਾਂਗੇ ਅੱਜ ਦੇ ਕੰਸੈਪਟ ਲਈ। ਸੋ ਕਲਾਸ ਆਪਣੀ ਕਾਪੀ ਪੈਨ ਲੈ ਕੇ ਇਕੱਠੇ ਹੋ ਜਾਓ, ਅਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਟੋਪਿਕ ਦੇ ਬਾਰੇ। ਉਸ ਟੋਪਿਕ ਦਾ ਨਾਮ ਹੈ ਸੰਕ ਕੋਸਟ ਫੈਲਸੀ। ਕਿਆ ਖੂਬਸੂਰਤ ਨਾਮ ਹੈ, ਸੰਕ ਕੋਸਟ ਫੈਲਸੀ। ਅੱਛਾ, ਇਹਦਾ ਨਾਮ ਜੇ ਸੁਣਿਆ ਜੋ ਉਸ ਤੋਂ ਤੁਹਾਡੇ ਜ਼ਹਿਨ ਦੇ ਅੰਦਰ ਕੀ ਆਉਂਦਾ, ਮੈਂ ਇਸ ਕਰਕੇ ਥੋੜ੍ਹਾ ਬਫਰ ਲੈ ਰਿਹਾ ਕਿ ਤੁਹਾਡੇ ਜ਼ਹਿਨ 'ਚ ਕੀ ਆਉਂਦਾ। ਤੁਸੀਂ ਇੱਕ ਇਹ ਵੀ ਸੋਚੋ ਕਿ ਵਟ ਡੂ ਯੂ ਥਿੰਕ ਕਿ ਇਜ਼ ਗੋਇੰਗ ਔਨ ਇਨ ਯੋਰ ਹੈਡ ਵੈਨ ਆਈ ਸਪੀਕ, ਕਿ ਯਾਰ ਅਸੀਂ ਸੰਕ ਕੋਸਟ ਫੈਲਸੀ ਬਾਰੇ ਗੱਲਬਾਤ ਕਰਨੀ ਹੈ, ਹੈ ਨਾ ਜੀ। ਬਹੁਤ ਬੇਸਿਕ ਜੀ ਚੀਜ਼ ਹੈ ਪਰ ਬਹੁਤ ਜ਼ਰੂਰੀ ਚੀਜ਼ ਹੈ। ਟੈਕਨੀਕਲ ਡੈਫੀਨੇਸ਼ਨ ਜੀ ਇਸ ਚੀਜ਼ ਦੀ ਹੈ ਕਿ ਜੀ ਦਾ ਟੈਂਡੈਂਸੀ ਟੂ ਕੰਟੀਨਿਊ ਇਨਵੈਸਟਿੰਗ ਇਨ ਸਮਥਿੰਗ ਬਿਕੋਜ਼ ਆਫ ਪ੍ਰੀਵੀਅਸਲੀ ਇਨਵੈਸਟਿਡ ਰਿਸੋਰਸਿਸ ਈਵਨ ਵੈਨ ਕੰਟੀਨਿਊਇੰਗ ਇਜ਼ ਨੋ ਲੋਂਗਰ ਦਾ ਬੈਸਟ ਡਿਸੀਜਨ। ਜੀ ਬਿਲਕੁਲ ਜੀ, ਇਹਦਾ ਮਤਲਬ ਇਹ ਹੁੰਦਾ ਹੈ ਕਿ ਜੀ ਆਪਾਂ ਆਪਣਾ ਹੱਥ ਨਾ ਰੋਕ ਪਾਉਣਾ, ਆਪਣਾ ਮਨ ਨਾ ਰੋਕ ਪਾਉਣਾ ਕਿਸੇ ਚੀਜ਼ 'ਤੇ ਬਾਰ ਬਾਰ ਇਨਵੈਸਟ ਕਰਨ ਤੋਂ, ਭਾਵੇਂ ਸਾਡਾ ਟਾਈਮ ਹੋਵੇ, ਭਾਵੇਂ ਸਾਡਾ ਐਫਰਟ ਹੋਵੇ, ਭਾਵੇਂ ਸਾਡਾ ਮਨੀ ਹੋਵੇ, ਕਿਉਂਕਿ ਅਸੀਂ ਪਹਿਲੇ ਵੀ ਉਹਦੇ 'ਤੇ ਇਨਵੈਸਟ ਕਰਦੇ ਆ ਰਹੇ ਹਾਂ, ਅਤੇ ਸਾਨੂੰ ਪਤਾ ਹੈ ਕਿ ਇਹ ਖੂਹ ਖਾਤੇ ਜਾਣਾ ਹੈ ਕਿ ਕਿਸੇ ਕੰਮ ਨਹੀਂ ਆਉਣੀ ਇਹ ਚੀਜ਼, ਜੇ ਭਾਵੇਂ ਉਹ ਕਿਸੇ ਚੀਜ਼ ਦੇ ਅੰਦਰ ਇਨਵੈਸਟਮੈਂਟ ਹੋਵੇ, ਭਾਵੇਂ ਕਿਸੇ ਦੇ ਨਾਲ ਤੁਹਾਡਾ ਕੋਈ ਆਪਸੀ ਰਿਸ਼ਤਾ ਹੋਵੇ, ਜਾਂ ਫਿਰ ਕਿਸੇ ਇੱਦਾਂ ਦੇ ਸਰਕਲ ਜਾਂ ਗਰੁੱਪ ਦੇ ਅੰਦਰ ਤੁਸੀਂ ਕਿਸੇ ਔਰਗਨਾਈਜੇਸ਼ਨ ਦੇ ਨਾਲ ਜੁੜੇ ਹੋ ਜਿਨ੍ਹਾਂ ਲਈ ਤੁਸੀਂ ਐਕਸਟਰਾ ਐਫਰਟ ਪੁੱਟ ਕਰਦੇ ਹੋ, ਤੁਸੀਂ ਪੁੱਟ ਕਰਦੇ ਰਹੋਗੇ ਤਦ ਤੱਕ ਜਦ ਤੱਕ ਤੁਹਾਨੂੰ ਟੈਂਡੈਂਸੀ ਤੁਹਾਡੀ ਰੋਕਦੀ ਨਹੀਂ ਹੈ ਖੁਦ ਨੂੰ। ਤੁਹਾਨੂੰ ਦਿਸ ਰਿਹਾ ਹੋਏਗਾ ਕਿ ਯਾਰ ਇਹ ਜੋ ਮੈਂ ਕਰ ਰਿਹਾ ਨਾ ਘਾਟੇ ਦਾ ਸੌਦਾ, ਕਿ ਇੱਥੇ ਸ਼ਾਇਦ ਮੇਰੀ ਉਹ ਵਾਲੀ ਵੈਲਿਊ ਨਹੀਂ ਪੈਣੀ, ਇੱਥੇ ਜਿਹੜੇ ਮੈਂ ਪੈਸੇ ਲਗਾ ਰਿਹਾ ਨਾ ਬਾਰ ਬਾਰ, ਮੇਰਾ ਜਿਹੜਾ ਉਹ ਫਲਾਨ ਦੋਸਤ ਹੈਗਾ ਜਾਂ ਫਿਰ ਰਿਸ਼ਤੇਦਾਰ ਹੈ ਉਹਨੂੰ ਮੈਂ ਜਿਹੜੀ ਆਰਥਿਕ ਸਹਾਇਤਾ ਕਰਦਾ, ਜਾਂ ਫਿਰ ਮੈਂ ਉਹਨੂੰ ਸਹਾਇਤਾ ਨਹੀਂ ਤਾਂ ਅੱਜ ਕੱਲ੍ਹ ਵੀ ਬਹੁਤ ਚੱਲਦਾ ਨਾ ਕਿ ਯਾਰ ਤੂੰ ਮੈਨੂੰ ਥੋੜ੍ਹੇ ਪੈਸੇ ਦੇ ਦੇ, ਅਤੇ ਜੇ ਮੇਰੀ ਗੱਲਬਾਤ ਬਣ ਗਈ ਤਾਂ ਮੈਂ ਤੈਨੂੰ ਵੱਧ ਕਰਕੇ ਮੋੜਾਂਗਾ, ਹੈ ਨਾ। ਉਹ ਤੁਸੀਂ ਵੀ ਜਾਣਦੇ ਹੁੰਦੇ ਹੋ ਅੰਦਰ ਖਾਤੇ ਕਿ ਯਾਰ ਹੋਣਾ ਕੁਛ ਵੀ ਨਹੀਂ ਆ, ਇੱਥੋਂ ਵਾਪਸੀ ਕੋਈ ਨਹੀਂ ਆਉਣੀ, ਪਰ ਕਿਉਂਕਿ ਤੁਸੀਂ ਪਹਿਲੇ ਵੀ ਦਿੰਦੇ ਆ ਰਹੇ ਹੋ ਤਾਂ ਤੁਸੀਂ ਹੁਣ ਵੀ ਨਹੀਂ ਰੋਕੋਗੇ। ਸੇਮ ਗੱਲ ਆਪਾਂ ਹੋਰ ਵੀ ਕਾਫੀ ਚੀਜ਼ਾਂ ਦੇ ਉੱਪਰ ਲਗਾ ਸਕਦੇ ਹਾਂ, ਅਤੇ ਉਹ ਜਿਹੜੀ ਸੇਮ ਗੱਲ ਆ ਉਹ ਰਿਸ਼ਤਿਆਂ 'ਤੇ ਵੀ ਲਗਾ ਸਕਦੇ ਕਿ ਹੋ ਸਕਦਾ ਤੁਹਾਡਾ ਭਰਾ ਭੈਣ ਹੋਣ, ਤੁਹਾਡੀ ਮੈਰਿਜ 'ਚ ਹੋ ਸਕਦਾ, ਯੰਗ ਆਡੀਅੰਸ ਜੇ ਸੁਣ ਰਹੀ ਹੈ ਤੁਹਾਡਾ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਹੋ ਸਕਦਾ, ਤੁਹਾਡੇ ਦੋਸਤ ਯਾਰ ਮਿੱਤਰ ਹੋ ਸਕਦੇ ਆ, ਕਿ ਹੋ ਸਕਦਾ ਤੁਸੀਂ ਉਹਨਾਂ ਨੂੰ ਬਹੁਤਾ ਦਿਓ ਆਪਣੇ ਵੱਲੋਂ, ਆਪਣਾ ਮਨ, ਆਪਣੀ ਇੰਟਲੈਕਚੁਅਲ ਪਾਵਰ, ਆਪਣੀ ਹੈਲਪ ਤੁਸੀਂ ਕਰਦੇ ਰਹੋ, ਪਰ ਤੁਹਾਨੂੰ ਕਦੀ ਉਹ ਵਾਪਸੀ ਨਾ ਮਿਲੇ, ਕਦੀ ਰੈਸੀਪ੍ਰੋਕੇਟ ਨਾ ਹੋਵੇ, ਅਤੇ ਤੁਸੀਂ ਤਾਂ ਹੀ ਕਰਦੇ ਹੋ ਕਿ ਤੁਸੀਂ ਕਰਦੇ ਆ ਰਹੇ ਹੋ, ਤਾਂ ਵੀ ਤੁਸੀਂ ਹੁਣ ਵੀ ਨਹੀਂ ਰੁਕ ਪਾ ਰਹੇ, ਜਦਕਿ ਤੁਹਾਨੂੰ ਦੱਸਦਾ ਕਿ ਇਹਦਾ ਕੋਈ ਫਾਇਦਾ ਨਹੀਂ, ਹੈ ਨਾ।
ਪਿਛਲੇ ਸ਼ੋਅ ਦੇ ਅੰਦਰ ਜਦੋਂ ਆਪਾਂ ਗੱਲਬਾਤ ਕੀਤੀ ਸੀਗੀ ਨਾ, ਤਾਂ ਇਹੀ ਕਿਹਾ ਸੀ ਕਿ ਜਿੰਨੇ ਵੀ ਇਹਦਾ ਦੇ ਕਨਸੈਪਟਸ ਨੇ ਨਾ, ਇਹ ਸੁਣੇ ਸੁਣਾਏ ਨੇ, ਹਰ ਕਿਸੇ ਨੂੰ ਪਤਾ ਹੈ ਕਿ ਕੋਈ ਅਲੱਗ ਚੀਜ਼ ਨਹੀਂ ਨਿਕਲੂਗੀ ਇਹਦੇ ਅੰਦਰ ਜੇ ਮੈਂ ਬੋਲੂੰਗਾ। ਪਰ ਪੁਆਇੰਟ ਇਹ ਆ ਕਿ ਇਹਨੂੰ ਆਪਾਂ ਸਾਇੰਸ ਬੈਕਡ ਗੱਲ ਕਰਨੀ ਹੈ। ਸੋ ਸਾਇੰਸ ਬੈਕਡ ਗੱਲ ਇਹ ਹੁੰਦੀ ਕਿ ਜੇ ਤੁਸੀਂ ਸੋਰਸ ਦੱਸ ਦਿਓ ਕਿ ਬਈ ਇਹ ਵਾਲਾ ਰਿਸਰਚ ਪੇਪਰ ਲਿਖਿਆ ਗਿਆ, ਇਸ ਬਾਰੇ ਇਹ ਗੱਲਬਾਤ ਹੋਈ ਹੈ, ਤਾਂ ਫਿਰ ਤੁਹਾਨੂੰ ਇੱਕ ਸਟੈਂਪ ਲੱਗ ਜਾਂਦਾ ਤੁਹਾਡੀ ਉਸ ਸੋਚ ਦੇ ਉੱਪਰ ਕਿ ਕੋਈ ਇੰਨੀ ਰੌਲੇ ਵਾਲੀ ਗੱਲ ਨਹੀਂ ਹੈ ਬਈ, ਕਿ ਦਿਸ ਹੈਪਨਸ ਟੂ ਐਵਰੀ ਵਨ, ਐਟਲੀਸਟ ਐਵਰੀ ਵਨ ਦੈਟ ਵੀ ਨੋ, ਹੈ ਨਾ। ਸੋ ਜੀ, ਇਹ ਜਿਹੜਾ ਇਹਦੇ ਉੱਪਰ ਗੱਲਬਾਤ ਕੀਤੀ ਹੈ ਇਸ ਕੰਸੈਪਟ ਦੇ ਉੱਪਰ, ਜਿਹਦਾ ਨਾਮ ਹੈ ਸੰਕ ਕੋਸਟ ਫੈਲਸੀ, ਇਹਦੇ ਉੱਪਰ ਗੱਲਬਾਤ ਕੀਤੀ ਹੈ ਜੀ ਆਰਕਸ ਐਂਡ ਬਲਮਰ। ਇਹ ਦੋ ਪ੍ਰੋਫੈਸਰ ਨੇ ਓਹਾਇਓ ਯੂਨੀਵਰਸਿਟੀ ਦੇ ਅੰਦਰ, ਉਹਨਾਂ ਨੇ ਪੇਪਰ ਲਿਖਿਆ ਦ ਸਾਈਕੋਲੋਜੀ ਆਫ ਸੰਕ ਕੋਸਟ, ਪਬਲਿਸ਼ ਕੀਤਾ ਉਹਨਾਂ ਨੇ ਔਰਗਨਾਈਜੇਸ਼ਨਲ ਬਿਹੇਵੀਅਰ ਐਂਡ ਹਿਊਮਨ ਡਿਸੀਜਨ ਪ੍ਰੋਸੈਸਿਸ, ਵੋਲਿਊਮ 35, ਪੰਨਾ ਨੰਬਰ 124-140 ਦੇ ਵਿੱਚ। ਓਹਾਇਓ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ, ਇਹਦੇ ਉੱਪਰ ਬਾਅਦ 'ਚੋਂ ਵੀ ਕਾਫੀ ਕੰਮ ਹੋਇਆ। ਇਹਨੂੰ ਹੋਰ ਵਿਸਥਾਰ 'ਚ ਰਿਚਰਡ ਥੈਲਰ ਨਾਮ ਦੇ ਇੱਕ ਇਕੋਨੋਮਿਸਟ ਨੇ, ਉਹਨਾਂ ਨੇ ਇਹਦੇ ਉੱਪਰ ਬਿਹੇਵੀਅਰਲ ਆਪਣੀ ਬਿਹੇਵੀਅਰਲ ਇਕਨੋਮਿਕਸ ਦੀ ਕਿਤਾਬ ਦੇ ਅੰਦਰ ਜਦੋਂ ਇਹਦੇ ਬਾਰੇ ਗੱਲਬਾਤ ਕੀਤੀ ਹੈ, ਇਹਨੂੰ ਹੋਰ ਥੋੜ੍ਹਾ ਵਿਸਥਾਰ ਨਾਲ ਜੋ ਉਹ ਸੋਚਦੇ ਸੀਗੇ ਉਹਦੇ ਬਾਰੇ ਗੱਲ ਕੀਤੀ ਹੈ। ਹੀ ਹੈਜ਼ ਆਲਸੋ ਵਨ ਨੋਬਲ ਪ੍ਰਾਈਜ਼ ਆਲਸੋ ਫੋਰ ਦਾ ਸੇਮ। ਉਸ ਤੋਂ ਬਾਅਦ ਸਟ੍ਰੋ ਐਂਡ ਰੋਸ 1989 'ਚ ਅੰਡਰਸਟੈਂਡਿੰਗ ਬਿਹੇਵੀਅਰ ਇਨ ਐਸਕਲੇਸ਼ਨ ਸਿਚੁਏਸ਼ਨ, ਥੈਲਰ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਟੂਵਰਡ ਅ ਪੋਜ਼ਿਟਿਵ ਥਿਊਰੀ ਆਫ ਕੰਜ਼ਿਊਮਰ ਚੋਇਸ 1980, ਅਤੇ ਕਾਨੇਮਨ ਐਂਡ ਟਵਰਸਕੀ ਲੋਸ ਅਵਰਜਨ ਰਿਸਰਚ, ਜਿਹੜਾ ਇਹਦੇ ਨਾਲ ਹੀ ਜੁੜਿਆ ਹੋਇਆ ਕੰਸੈਪਟ ਹੈ, ਉਹ ਵੀ ਇਹਦੇ ਤੋਂ ਹੀ ਨਿਕਲ ਕੇ ਆਇਆ। ਸੋ ਇਟਸ ਅ ਵੈਰੀ ਸਾਇੰਸ ਬੈਕਡ ਥਿੰਗ। ਜੇ ਤੁਹਾਨੂੰ ਲੱਗਦਾ ਨਾ ਕਿ ਇਹ ਤੁਹਾਨੂੰ ਕਿ ਤੁਸੀਂ ਆਪਣੇ ਆਪ ਨੂੰ ਰੋਕ ਹੀ ਨਹੀਂ ਪਾਉਂਦੇ ਹੋ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ, ਤੁਹਾਨੂੰ ਲੱਗਦਾ ਕਿ ਯਾਰ ਮੈਂ ਹਰ ਵਾਰੀ ਆਪਣੇ ਮਨ ਨੂੰ ਮਨਾਉਂਦਾ ਕਿ ਯਾਰ ਹੁਣ ਅੱਜ ਮੈਂ ਬੇਇੱਜ਼ਤ ਹੋ ਗਿਆ ਇਸ ਮਹਿਫਲ ਦੇ ਅੰਦਰ, ਜਾਂ ਫਿਰ ਮੈਂ ਅੱਜ ਇਸ ਚੀਜ਼ ਦੇ ਉੱਪਰ ਪੈਸੇ ਖਰਚ ਕਰਤੇ ਆ, ਮੈਂ ਨੈਕਸਟ ਟਾਈਮ ਨਹੀਂ ਕਰਨੇ, ਜਾਂ ਫਿਰ ਇਸ ਮਹਿਫਲ 'ਚ ਮੈਂ ਦੁਬਾਰਾ ਵਾਪਸ ਨਹੀਂ ਆਉਣਾ, ਜਾਂ ਫਿਰ ਇਸ ਰਿਸ਼ਤੇ ਨੂੰ ਮੈਂ ਅੱਗੇ ਨਹੀਂ ਵਧਾਉਣਾ, ਫਿਰ ਵੀ ਤੁਸੀਂ ਆਪਣੇ ਨੂੰ ਰੋਕ ਨਹੀਂ ਪਾਉਂਦੇ ਹੋ, ਤਾਂ ਦੇਰ ਇਜ਼ ਅ ਸਾਇੰਸ ਬਿਹਾਈਂਡ ਇਟ। ਅਤੇ ਆਪਾਂ ਹੁਣ ਹੋਰ ਇਹਦੇ ਬਾਰੇ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। ਹੁਣ ਜੀ ਇਹਦੇ ਅੰਦਰ ਆਪਾਂ ਨੈਕਸਟ ਪੁਆਇੰਟ ਦੇ ਅੰਦਰ ਗੱਲਬਾਤ ਇਹ ਕਰਾਂਗੇ ਕਿ ਆਪਾਂ ਇਹਦੇ ਕਿਹੜੇ ਕਿਹੜੇ ਐਗਜ਼ਾਮਪਲਸ ਯੂਜ਼ ਕਰ ਸਕਦੇ ਹਾਂ, ਗਿਵਨ ਕਿ ਇਸ ਸਿਚੁਏਸ਼ਨ ਦੇ ਅੰਦਰ ਇਸ ਤਰ੍ਹਾਂ ਦਾ ਕੀ ਹੈ ਜੋ ਆਪਾਂ ਨੋਰਮਲ ਲਾਈਫ ਦੇ ਅੰਦਰ ਵੇਖਦੇ ਹਾਂ ਨਾ, ਜਿਸ ਤਰ੍ਹਾਂ ਰਿਲੇਸ਼ਨਸ਼ਿਪ ਦੇ ਅੰਦਰ ਅਗੇਨ ਉਹੀ ਨਾ, ਲੈਟ ਸਪੋਜ਼ ਕਦੀ ਕੋਈ ਬੰਦਾ ਕਹਿ ਦਿੰਦਾ ਕਿ ਯਾਰ 5 ਸਾਲ ਹੋ ਗਏ ਮੈਨੂੰ ਇਸ ਦੋਸਤੀ ਨੂੰ ਕਾਇਮ ਰੱਖਦਿਆਂ ਹੋਇਆਂ, ਮੈਂ ਜਦ ਆਇਆ ਇਹੀ ਮੇਰੇ ਯਾਰ ਮਿੱਤਰ ਨੇ, ਇਹੀ ਮੇਰੇ ਹਾਊਸਮੇਟ ਰਹੇ ਆ, ਹੈ ਨਾ। ਹੁਣ ਭਾਵੇਂ ਉਹਨਾਂ ਦਾ ਮੇਰੇ ਨਾਲ ਵਰਤਨ ਦਾ ਤਰੀਕਾ ਬਦਲ ਗਿਆ ਮੈਨੂੰ ਦੱਸਦਾ, ਪਰ ਚਲੋ ਕੋਈ ਗੱਲ ਨਹੀਂ, ਮੈਂ ਲੱਗਾ ਰਹਿੰਦਾ, ਹੈ ਨਾ। ਕਰੀਅਰ ਦੇ ਅੰਦਰ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀਗੀ ਕਿ ਆਪਾਂ ਕਿਉਂਕਿ ਇੱਕ ਚੀਜ਼ ਪੜ੍ਹੀ ਹੁੰਦੀ ਹੈ, ਇੱਕ ਸੈਕਸ਼ਨ ਪੜ੍ਹਿਆ ਹੁੰਦਾ, ਕਿਉਂਕਿ ਮੈਂ ਕਮਰਸ ਕੀਤੀ ਹੈ ਜਾਂ ਫਿਰ ਕਿਉਂਕਿ ਮੈਂ ਇੰਜੀਨੀਅਰਿੰਗ ਕੀਤੀ ਹੈ, ਮੈਂ ਉਸ ਪੜ੍ਹਾਈ ਦੇ ਅਕੋਰਡਿੰਗਲੀ ਹੀ ਜੋਬ ਕਰਦਾ, ਜਾਂ ਫਿਰ ਮੇਰੀ ਜਿਹੜੀ ਪਿਛਲੀ ਜੋਬ ਸੀਗੀ ਮੈਂ ਉਹਦੇ ਹੀ ਅਗਲੀ ਜੋਬ ਕਰਨ ਦੀ ਕੋਸ਼ਿਸ਼ ਕਰਦਾ। ਕੁਛ ਲੋਕ ਬਿਜ਼ਨਸ ਪਰਿਵਾਰਾਂ ਤੋਂ ਆਉਂਦੇ ਆ, ਹੈ ਨਾ, ਜਾਂ ਫਿਰ ਐਗਰੀਕਲਚਰ ਪਰਿਵਾਰਾਂ ਤੋਂ ਆਉਂਦੇ ਕਿ ਫਿਰ ਜੋ ਜੱਦੀ ਪੁਸ਼ਤੈਨੀ ਕੰਮ ਚੱਲਦਾ ਪਿਆ ਕਿ ਉਹੀ ਕਰਦੇ ਰਹਿਣਾ। ਹੋ ਸਕਦਾ ਤੁਹਾਡੀ ਫਿਨੈਸ, ਤੁਹਾਡਾ ਟੈਲੈਂਟ, ਤੁਹਾਡਾ ਐਕਸਾਈਟਮੈਂਟ ਲੈਵਲ ਵੀ ਸ਼ਾਇਦ ਕਿਸੇ ਹੋਰ ਕੰਮ ਦੇ ਅੰਦਰ ਜ਼ਿਆਦਾ ਉੱਭਰ ਕੇ ਆਉਂਦਾ ਹੋਵੇ, ਸ਼ਾਇਦ ਤੁਸੀਂ ਕਿਸੇ ਹੋਰ ਕੰਮ ਦੇ ਅੰਦਰ ਫੀਲ ਕਰਦੇ ਹੋਵੋ ਕਿ ਆਈ ਕੁੱਡ ਡੂ ਮੱਚ ਬੈਟਰ, ਬਟ ਜਸਟ ਬਿਕੋਜ਼ ਆਈ ਹੈਵ ਬੀਨ ਡੂਇੰਗ ਦਿਸ ਫੋਰ ਅ ਵਾਈਲ, ਕਿਉਂਕਿ ਮੈਂ ਇਹ ਕਰਦਾ ਆ ਰਿਹਾ ਇੰਨੇ ਟਾਈਮ ਤੋਂ, ਤਾਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ। ਅੱਛਾ, ਸੇਮ ਚੀਜ਼ ਜੇ ਆਪਾਂ ਛੁੱਟ ਮੁੱਟ ਗੱਲ ਨਾਲ ਕਰ ਲਈਏ, ਤਾਂ ਇੰਡੀਅਨ ਟੀ ਵੀ ਇੰਡਸਟਰੀ ਵੀ ਇਹਦੇ 'ਤੇ ਹੀ ਚੱਲ ਰਹੀ ਹੈ। ਕਿੰਨੇ ਸੀਰੀਅਲਸ ਨੇ ਉਹ ਅੱਜ ਤੱਕ ਇਸ ਕਰਕੇ ਚੱਲ ਰਹੇ ਆ ਕਿਉਂਕਿ ਸਾਨੂੰ ਆਦਤ ਹੈ, ਸਾਨੂੰ ਪਤਾ ਹੈ ਕਿ ਯਾਰ ਉਹ 10 ਵਜੇ ਫਲਾਨ ਚੈਨਲ 'ਤੇ ਇੱਕ ਬੀਬੀ ਨੇ ਆ ਕੇ ਰੋਣਾ, ਅਤੇ ਅਸੀਂ ਸਾਰਿਆਂ ਨੇ ਉਹਨੂੰ ਅੱਧਾ ਘੰਟਾ ਵੇਖਣਾ, ਇਸ ਕਰਕੇ ਆਪਾਂ ਉਹ ਸ਼ੋਅ ਵੇਖਦੇ ਰਹਿੰਦੇ। ਸਾਨੂੰ ਇੱਕ ਟਾਈਮ ਤੋਂ ਬਾਅਦ ਡਿਸਅਪੁਆਇੰਟਮੈਂਟ ਹੁੰਦੀ ਹੈ ਕਿ ਯਾਰ ਇਹਦੀ ਸਟੋਰੀ ਲਾਈਨ ਵੀ ਕੁਛ ਨਹੀਂ ਆ, ਹੈ ਨਾ, ਕਿ ਇਹ ਕੀ ਬਕਵਾਸ ਬਣਾਈ ਜਾਂਦੇ ਪਏ, ਕੀ ਘੜੀ ਘੋਲੀ ਜਾਂਦੇ ਪਏ ਆ, ਪਰ ਫਿਰ ਵੀ ਆਪਾਂ ਰੁਕਦੇ ਨਹੀਂ ਹੈ ਕਿਉਂਕਿ ਅਸੀਂ ਆਦਤ ਪਾਲੀ ਹੋਈ ਹੈ। ਸਾਨੂੰ ਹੁੰਦਾ ਕਿ ਯਾਰ ਇਹਦੇ ਮੈਂ 1000 ਐਪੀਸੋਡ ਵੇਖ ਚੁੱਕਾ, ਮੈਂ ਪਿਛਲੇ 3 ਸਾਲ ਤੋਂ ਇਹ ਚੀਜ਼ ਦੇਖ ਰਿਹਾ, ਹੁਣ ਇਹਦਾ ਐਂਡ ਤਾਂ ਮੈਂ ਵੇਖੂੰਗਾ ਹੀ, ਜਦਕਿ ਆਈ ਨੋ ਇਟ ਇਜ਼ ਨੋਟ ਵਰਥ ਮਾਈ ਟਾਈਮ। ਸੀਕੁਅਲ ਫਿਲਮਾਂ ਦੇ, ਕਿਹੜੀ ਫਿਲਮ ਦਾ ਸੀਕੁਅਲ ਹੈ ਜਿਹੜਾ ਤੁਹਾਨੂੰ
ਵਧੀਆ ਲੱਗਾ ਹੋਵੇ। ਬਾਈ ਮੈਂ ਧੁਰੰਦਰ ਤੋਂ ਬਾਅਦ ਧੁਰੰਦਰ 2 ਦੇਖੀ, ਆਈ ਵੁੱਡ ਸਟਿਲ ਸੇ ਕਿ ਠੀਕ ਠਾਕ ਹੀ ਸੀ, ਇੰਨੀ ਵਧੀਆ ਨਹੀਂ ਸੀ। ਪਰ ਕਈ ਸੀਕੁਅਲ ਤਾਂ ਬਹੁਤ ਹੀ ਮਾੜੇ ਆਉਂਦੇ ਆ, ਹੈ ਨਾ, ਅਤੇ ਅੱਜ ਕੱਲ੍ਹ ਤਾਂ ਸੀਕੁਅਲਸ ਨੂੰ ਮਿਲਕ ਕਰਨ ਦਾ ਕਿ ਉਹਨਾਂ ਤੋਂ ਜਿੰਨੀ ਕਮਾਈ ਨਿਚੋੜੀ ਜਾ ਸਕੇ ਉਹਦਾ ਵੀ ਬਹੁਤ ਜ਼ਿਆਦਾ ਸਿਸਟਮ ਹੈਗਾ। ਸੋ ਇਹ ਚੀਜ਼ਾਂ ਦੇ ਅੰਦਰ ਵੀ ਆਪਣੇ ਕਾਫੀ ਜ਼ਿਆਦਾ ਆਪਾਂ ਟਾਈਮ ਬਰਬਾਦ ਕਰਦੇ ਹਾਂ। ਹੋਰ ਬਿਜ਼ਨਸ ਇਨਵੈਸਟਮੈਂਟਸ ਹੋ ਗਈਆਂ, ਹੈ ਨਾ, ਕਿ ਖਾਸ ਕਰ ਸ਼ੇਅਰਸ ਦੇ ਅੰਦਰ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਮੈਂ ਦੇਖਿਆ ਸ਼ੇਅਰ ਮਾਰਕੀਟ ਦੇ ਅੰਦਰ ਪੈਸਾ ਲਗਾਉਂਦੇ ਆ, ਦੇਰ ਇਜ਼ ਅ ਕਨਸੈਪਟ ਕਾਲਡ ਸਟੋਪ ਲੋਸ ਕਿ ਹਮੇਸ਼ਾ ਪਹਿਲੇ ਸਟੋਪ ਲੋਸ ਬੁੱਕ ਕਰੋ ਸ਼ੇਅਰ ਖਰੀਦਣ ਲੱਗੇ, ਕਿ ਇੱਦਾਂ ਨਹੀਂ ਫਾਇਦਾ ਹੁੰਦਾ ਕੋਈ। ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਪੈਸੇ ਲਗਾ ਲੈਂਦੇ ਹਾਂ ਅਤੇ ਅੱਜ ਡਾਊਨ ਹੋਇਆ ਕੱਲ੍ਹ ਥੋੜ੍ਹਾ ਹੋਰ ਡਾਊਨ ਹੋਇਆ, ਕੀ ਕਰਦੇ ਹਾਂ ਅਸੀਂ ਹੋਰ ਡਾਊਨ ਹੋਏ ਅਤੇ ਹੋਰ ਖਰੀਦ ਲੈਂਦੇ ਹਾਂ ਕਿ ਐਵਰੇਜ ਸੈੱਟ ਹੋ ਜਾਏਗੀ। ਆਪਾਂ ਲੋਸ ਮੇਕਿੰਗ ਦੇ ਉੱਪਰ ਹੋਰ ਲੋਸ ਮੇਕ ਕਰਦੇ ਰਹਿੰਦੇ ਕਿ ਸ਼ਾਇਦ ਪੈਸੇ ਵੱਧ ਜਾਣ, ਕਿਉਂ, ਕਿਉਂਕਿ ਮੈਂ ਪਹਿਲੇ ਲਾਏ ਸੀਗੇ ਨਾ, ਅਤੇ ਅੱਜ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਇਹ ਹੈਗੇ ਜੀ ਛੋਟੇ ਮੋਟੇ ਆਪਣਾ ਕਨਸੈਪਟਸ। ਆਪਣਾ ਸਭ ਤੋਂ ਵੱਡੀ ਪ੍ਰੋਬਲਮ, ਮੇਰਾ ਇੱਕ ਮਿੱਤਰ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਇੰਡੀਆ ਦੇ ਅੰਦਰ ਬਾਰਬੀਕਿਊ ਨੇਸ਼ਨ ਆ, ਹੈ ਨਾ। ਸੋ ਉਹਨੇ ਆਪਣੇ ਆਪ ਨੂੰ ਡਾਇਰੀਆ ਕਰਾ ਲਿਆ, ਫੂਡ ਪੋਇਜ਼ਨਿੰਗ ਕਰਾ ਲਈ, ਪਰ ਉਹ ਕਹਿੰਦਾ ਮੈਂ 1000 ਦੇ ਬੈਠਾ, ਮੇਰਾ ਪੇਟ ਭਰੇ ਨੂੰ ਘੰਟਾ ਹੋ ਗਿਆ, ਪਰ ਨਹੀਂ ਜੀ ਨਹੀਂ, ਜਦ ਤੱਕ ਉਹਨਾਂ ਦਾ ਨਾਲ ਨਹੀਂ ਮੁੱਕਦੇ ਮੈਂ ਨਹੀਂ ਰੁਕੂੰਗਾ। ਸੋ ਵੀ ਸ਼ੁੱਡ ਨੋ ਵੈਨ ਟੂ ਸਟੋਪ, ਵੇਅਰ ਟੂ ਸਟੋਪ। ਅਤੇ ਆਪਾਂ ਹੁਣ ਥੋੜ੍ਹੀ ਜਿਹੀ ਨਾ ਹਲਕੀ ਜਿਹੀ ਸਟੋਪੇਜ ਮੈਂ ਵੀ ਲੈਂਦਾ ਕਿ ਮੈਨੂੰ ਵੀ ਜ਼ਿਆਦਾ ਹੀ ਸਵਾਦ ਆਉਣਾ ਸ਼ੁਰੂ ਹੋ ਜਾਂਦਾ, ਇੱਦਾਂ ਨਹੀਂ ਕਰਨਾ ਚਾਹੀਦਾ। ਮੈਨੂੰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ, ਥੋੜ੍ਹੇ ਜਿਹੇ ਗਾਣੇ ਵੀ ਸੁਣਾਊਂਗਾ, ਥੋੜ੍ਹਾ ਜਿਹਾ ਕਨਸੈਪਟ ਵੀ ਸਮਝਾਊਂਗਾ, ਅੱਗੇ ਆਪਾਂ ਫਿਰ ਦੇਖਦੇ ਹਾਂ ਜੀ ਕਿ ਕੀ ਗੱਲਬਾਤ ਹੈ ਇਹਦੇ ਅੰਦਰ। ਪਰ ਉਸ ਤੋਂ ਪਹਿਲਾਂ ਤੁਸੀਂ ਰਸ਼ਮੀਤ ਕੌਰ ਕੁਝ ਕਹਿਣਾ ਚਾਹ ਰਹੀ ਤੁਹਾਨੂੰ ਸਾਰਿਆਂ ਨੂੰ, ਉਹ ਵੀ ਸੁਣੋ ਨਾ।

ਆਫ ਇਨਵੈਸਟਮੈਂਟ ਚਾਹੁੰਦੇ ਆਪਣੇ ਪੈਸੇ ਦੀ ਤਾਂ ਉਹ ਨਹੀਂ ਮਿਲਣੀ, ਅਤੇ ਜੇ ਆਪਾਂ ਪਿਆਰ ਸ਼ਾਇਦ ਭਾਲਦੇ ਪਏ ਹਾਂ ਸਾਹਮਣੇ ਕਿ ਜਿਸ ਤਰ੍ਹਾਂ ਦਾ ਅਸੀਂ ਦੇ ਰਹੇ ਹਾਂ ਉਸ ਤਰ੍ਹਾਂ ਦਾ, ਉਹ ਵੀ ਨਹੀਂ ਮਿਲਣਾ ਕਿ ਸਾਨੂੰ ਪਤਾ ਵਾਪਸੀ ਕੋਈ ਨਹੀਂ, ਫਿਰ ਵੀ ਅਸੀਂ ਖਰਚਾ ਕਰਦੇ ਰਹਿੰਦੇ ਹਾਂ। ਕਿਉਂ? ਕਿਉਂਕਿ ਸਾਡੇ ਮਾਇੰਡ ਨੇ ਸਾਨੂੰ ਟ੍ਰੇਨ ਕੀਤਾ ਕਿ ਜੇ ਆਪਾਂ ਇੱਕ ਵਾਰੀ ਇੱਕ ਚੀਜ਼ ਕਰਤੀ ਹੈ, ਨਜਿੱਠ ਲਈ ਆ, ਉਹ ਦੁਬਾਰਾ ਦੁਬਾਰਾ ਕਰਦੇ ਰਹਿਣਾ, ਹੈ ਨਾ। ਅਤੇ ਜੀ ਹੁਣ ਆਪਾਂ ਅੱਗੇ ਇਸ ਸਿਲਸਿਲੇ ਨੂੰ ਵਧਾਵਾਂਗੇ, ਅਤੇ ਆਪਾਂ ਹੁਣ ਅੱਗੇ ਗੱਲਬਾਤ ਇਹ ਕਰਾਂਗੇ ਕਿ ਬਾਈ ਇਹ ਜਿਹੜੀ ਕੰਸੈਪਟ ਹੈ, ਜਿਹੜਾ ਵੀ ਕੰਸੈਪਟ ਲਿਆਂਦਾ ਸੀਗਾ ਸਾਡੇ ਆਹ ਓਹਾਇਓ 'ਚ ਰਹਿਣ ਵਾਲੇ ਆਪਣਾ ਬੰਦਿਆਂ ਨੇ, ਆਰਕਸ ਐਂਡ ਬਲੂਮਰ ਨੇ, ਉਹਨਾਂ ਨੇ ਕਿਸ ਤਰ੍ਹਾਂ ਦੀ ਕੇਸ ਸਟੱਡੀ ਕੀਤੀ ਜਿਸ ਤੋਂ ਉਹਨਾਂ ਨੂੰ ਪਤਾ ਲੱਗਾ, ਹੈ ਨਾ। ਸੋ ਮੈਂ ਤੁਹਾਡੇ ਨਾਲ ਰੀਅਲ ਲਾਈਫ ਕੇਸ ਸਟੱਡੀਜ਼ ਵੀ ਦੱਸ ਦਿੰਦਾ ਜਿਹਦੇ ਤੋਂ ਜਿਸ ਤਰ੍ਹਾਂ ਉਹਨਾਂ ਨੇ ਰਿਸਰਚ ਕੀਤੀ। ਪਹਿਲੇ ਦਾ ਨਾਮ ਉਹਨਾਂ ਨੇ ਰੱਖਿਆ ਜੀ ਦ ਥੀਏਟਰ ਟਿਕਟ ਐਕਸਪੈਰੀਮੈਂਟ। ਜੀ ਉਹਦੇ ਅੰਦਰ ਉਹ ਕੀ ਕੀਤਾ, ਉਹਨਾਂ ਨੇ ਸੇਮ ਨੰਬਰ ਆਫ ਪੀਪਲ ਲੈ ਕੇ ਤਿੰਨ ਵੱਖਰੋ ਵੱਖਰੇ ਗਰੁੱਪ ਬਣਾਏ। ਪਹਿਲੇ ਗਰੁੱਪ ਨੂੰ ਕਿਹਾ ਜੀ ਕਿ ਇਹ ਨਾ ਅੱਜ ਇਸ ਸੀਜ਼ਨ ਦੇ ਟਿਕਟਸ ਹੈਗੀਆਂ $15 ਦੀਆਂ ਮੂਵੀ ਥੀਏਟਰ ਦੇ, ਅਤੇ ਇਹਦੇ ਅੰਦਰ ਕਹਿ ਲਓ ਤੁਸੀਂ 5 ਸ਼ੋਅ ਵੇਖ ਸਕਦੇ ਹੋ $15 ਚ, ਠੀਕ ਹੈ। ਦੂਸਰੇ ਨੂੰ $13 ਦੀ ਦਿੱਤੀ ਉਹ ਟਿਕਟ, ਦੱਸਿਆ ਕਿ ਬਈ ਆ ਜਿਹੜੀ $13 ਵਾਲੀ ਟਿਕਟ ਆ ਨਾ ਤੇਰੀ ਆਹ ਵਾਲੀ, ਇਹਦੇ ਅੰਦਰ ਤੂੰ ਸੇਮ ਉਨੇ ਸ਼ੋਅ ਦੇਖ ਸਕਦਾ ਜਿੰਨਾ 15 ਵਾਲੇ ਨੇ ਕੀਤੇ, ਤੂੰ ਖਰਚ ਪੈਸੇ ਪਰ ਤੂੰ ਸਾਰੇ ਵੇਖਣੇ ਆ। ਉਹ ਕਹਿੰਦੇ ਠੀਕ ਹੈ ਬਈ। ਫਿਰ ਬਾਅਦ 'ਚ ਜੋ ਤੀਸਰੇ ਦੀ ਗੱਲ ਹੋਈ ਤਾਂ ਫਿਰ ਤੀਸਰਾ ਸੀਗਾ ਜੀ ਕਿ ਗਰੁੱਪ ਸੀ, ਗਰੁੱਪ ਸੀ ਨੂੰ ਉਹਨਾਂ ਨੇ ਦਿੱਤਾ $8, ਠੀਕ ਹੈ। ਸੋ ਪਹਿਲੇ ਨੂੰ ਦਿੱਤਾ 15, ਦੂਸਰੇ ਨੂੰ 13, ਤੀਸਰੇ ਨੂੰ 8, ਇਹਨਾਂ ਨੂੰ ਇੰਨੇ ਇੰਨੇ ਦੀਆਂ ਟਿਕਟਾਂ ਵੇਚੀਆਂ ਸੇਮ ਨੰਬਰ ਆਫ ਸ਼ੋਅਜ਼ ਇੱਕੋ ਥੀਏਟਰ ਦੇ ਅੰਦਰ ਦੇਖਣ ਲਈ ਵੱਖੋ ਵੱਖਰੀ ਫਿਲਮਾਂ ਦੇ। ਜਵਾਬ ਕੀ ਆਇਆ ਜੀ? ਜਵਾਬ ਇਹ ਆਇਆ ਕਿ ਜਿਹੜਾ ਗਰੁੱਪ ਏ ਸੀ ਜਿਹਨੇ ਸਭ ਤੋਂ ਜ਼ਿਆਦਾ ਮਹਿੰਗੀ ਟਿਕਟਾਂ ਖਰੀਦੀਆਂ ਉਹਨਾਂ ਨੇ ਹੀ ਸਭ ਤੋਂ ਜ਼ਿਆਦਾ ਉਹ ਸ਼ੋਅ ਵੇਖੇ, ਕਿਉਂਕਿ ਦੇ ਵਰ ਲਾਈਕ ਕਿ ਅਸੀਂ ਬਹੁਤ ਪੈਸਾ ਖਰਚਿਆ, ਹੈ ਨਾ। ਅਤੇ ਜਿਹੜਾ ਗਰੁੱਪ ਸੀ ਸੀ ਉਹਨਾਂ ਨੇ ਉਸੇ ਟਾਈਮ ਉੱਠਣਾ ਸਹੀ ਮੰਨਿਆ ਜਦੋਂ ਉਹਨਾਂ ਨੂੰ ਦੱਸਿਆ ਕਿ ਹੁਣ ਇਹ ਸਾਰੀ ਬੋਰਿੰਗ ਫਿਲਮਾਂ ਨੇ, ਇਹ ਫੋਰਨ ਲੈਂਗੁਏਜ ਦੀਆਂ ਫਿਲਮਾਂ, ਅਸੀਂ ਤਾਂ ਇੰਗਲਿਸ਼ ਬੋਲਣਾ ਜਾਣਦੇ ਹਾਂ, ਅਸੀਂ ਨਹੀਂ ਸਭ ਟਾਈਟਲ ਪੜ੍ਹ ਕੇ ਬਈ ਇਟਾਲੀਅਨ ਫਿਲਮ ਵੇਖਣੀ, ਹੈ ਨਾ। ਤੋ ਉਹ ਲੋਕ ਕਹਿੰਦੇ ਕਿ ਬਾਏ ਬਾਏ ਟਾਟਾ ਟੇਕ ਕੇਅਰ। ਇਸ ਤੋਂ ਇਹ ਸਾਬਿਤ ਹੁੰਦਾ ਕਿ ਕਿਉਂਕਿ ਮੇਰੇ ਪੈਸੇ ਵੱਧ ਲੱਗੇ, ਮੈਂ ਸ਼ਾਇਦ ਆਪਣੇ ਲਾਈਫ ਦੇ ਕੀਮਤੀ ਘੰਟੇ ਕੀਮਤੀ ਵਕਤ ਬਰਬਾਦ ਕਰ ਦੇਵਾਂ, ਅਤੇ ਉਹ ਸਿਰਫ ਇਸ ਕਾਰਨ ਕਿਉਂਕਿ ਪੈਸੇ ਵੱਧ ਲੱਗੇ ਆ। ਜੇ ਉਸ ਹੀ ਚੀਜ਼ ਦੇ ਪੈਸੇ ਘੱਟ ਦਿੱਤੇ ਹੋਣਗੇ, ਹੈ ਨਾ, ਅਤੇ ਸ਼ਾਇਦ ਮੈਂ ਇੰਨੀ ਜ਼ਿਆਦਾ ਉਸ ਚੀਜ਼ ਨੂੰ ਤਵੱਜੋ ਜਾਂ ਇੱਜ਼ਤ ਨਾ ਦੇਵਾਂ। ਇਹਦੇ ਅੰਦਰ ਇੱਕ ਹੋਰ ਕੰਸੈਪਟ ਆਉਂਦਾ ਓਪਰਚੁਨਿਟੀ ਕੋਸਟ ਕਹਿੰਦੇ ਆ। ਜੋ ਲੋਕ ਇਕੋਨਮਿਕਸ ਪੜ੍ਹੇ ਹੋਏ ਆ, ਜੋ ਲੋਕ ਆਈ ਐਮ ਪ੍ਰੀਟੀ ਮਚ ਸ਼ੋਰ ਇਫ ਦੇ ਆਰ ਵਰਕਿੰਗ ਇਨ ਰੀਅਲ ਇਸਟੇਟ ਔਰ ਮੋਰਗੇਜ ਬ੍ਰੋਕਰ ਨੇ ਜਾਂ ਫਿਰ ਇਨ ਇੰਸ਼ੋਰੈਂਸ ਦੇ ਵੁੱਡ ਬੀ ਯੂਜ਼ਿੰਗ ਦੈਟ ਟਰਮ ਅਲੋਟ, ਕਿਉਂਕਿ ਉਹਦਾ ਪੁਆਇੰਟ ਹੀ ਇਹ ਹੁੰਦਾ ਕਿ ਕਿਸੇ ਚੀਜ਼ ਨੂੰ ਛੱਡਣ ਦੀ ਕੋਸਟ ਕਈ ਵਾਰੀ ਬੈਟਰ ਹੁੰਦੀ ਆ ਨੁਕਸਾਨ ਨਾਲੋਂ। ਕਿ ਮੈਨੂੰ ਪਤਾ ਕਿ ਮੈਂ ਇਹ ਕਰਦਾ ਰਹਾਂਗਾ ਤਾਂ 10 ਰੁਪਏ ਦਾ ਨੁਕਸਾਨ ਆ, ਪਰ ਜੇ ਮੈਂ ਨਹੀਂ ਕਰਾਂਗਾ ਤਾਂ ਸ਼ਾਇਦ ਨੁਕਸਾਨ ਜਿਹੜਾ ਉਹ ਘੱਟ ਹੈ। ਤੋ ਬੈਟਰ ਇਹ ਹੈ ਕਿ ਮੈਂ ਘੱਟ ਨੁਕਸਾਨ ਚੱਕ ਲਵਾਂ, ਨੁਕਸਾਨ ਤਾਂ ਹੋਣਾ ਹੀ ਹੈ ਦੋਨੋਂ ਕੇਸਿਸ 'ਚ। ਸੋ ਇਹ ਚੀਜ਼ਾਂ ਮਾਇੰਡ 'ਚ ਰੱਖਣੀਆਂ ਚਾਹੀਦੀਆਂ, ਸਹੀ ਕਿ ਨਹੀਂ? ਅੱਛਾ, ਫਿਰ ਦੂਸਰੇ ਪਾਸੇ ਜੇ ਤੁਸੀਂ ਦੇਖ ਲਓ, ਉਹਨਾਂ ਨੇ ਇੱਕ ਹੋਰ ਕੱਢਿਆ ਐਕਸਪੈਰੀਮੈਂਟ, ਇਹ ਹੈਗਾ ਜੀ Study 2। ਇਹਦਾ ਨਾਮ ਇਹ ਹੈ ਜੀ ਦ ਹਾਫ ਈਟਨ ਮੀਲ ਸਟੱਡੀ, ਠੀਕ ਹੈ। ਰੈਸਟੋਰੈਂਟ ਦੇ ਅੰਦਰ ਗਏ, ਰੈਸਟੋਰੈਂਟ ਦੇ ਅੰਦਰ ਲੋਕਾਂ ਨੂੰ ਐਕਸਪੈਂਸਿਵ ਖਾਣਾ ਦਿੱਤਾ, ਠੀਕ ਹੈ। ਅਤੇ ਇੱਕ ਨੂੰ ਕਹਿਤਾ ਜੀ ਖਾਣਾ 2000 ਦਾ, ਇੱਕ ਨੂੰ ਕਹਿਤਾ ਜੀ ਖਾਣਾ 200 ਦਾ, ਠੀਕ ਹੈ। ਸੇਮ ਫੂਡ ਐਂਡ ਇਟ ਵਾਜ਼ ਨੋਟ ਐਟ ਆਲ ਅ ਗੁੱਡ ਫੂਡ, ਪੂਅਰ ਟੇਸਟਿੰਗ ਫੂਡ ਸੀਗਾ। ਅਤੇ ਫਿਰ ਉਹਦੇ ਅੰਦਰ ਵੀ ਕੀ ਹੋਇਆ, ਜਿਨ੍ਹਾਂ ਨੇ 2000 ਰੁਪਏ ਦਿੱਤੇ ਉਹਨਾਂ ਨੇ ਕਿਹਾ ਬਈ ਮੇਰੀ ਜ਼ੁਬਾਨ ਖਰਾਬ ਹੋ ਜਾਵੇ, ਗਲਾ ਮੇਰਾ ਮੈਨੂੰ ਗਾਲਾਂ ਕੱਢੇ ਕਿ ਇਹ ਕੀ ਲੰਘਾਤਾ ਮੇਰੇ ਤੋਂ, ਮੇਰਾ ਪੇਟ ਰੋਏ ਕਵੇ ਕਿ ਕਿਉਂ ਮੇਰੇ ਨਾਲ ਇਹ ਤੂੰ ਤਰਾਸਦੀ ਕੀਤੀ ਆ, ਡਾਇਰੀਆ ਹੋ ਜਾਵੇ, ਫੂਡ ਪੋਇਜ਼ਨਿੰਗ ਹੋ ਜਾਵੇ। ਬਈ ਮੈਂ 2000 ਰੁਪਏ ਦਿੱਤੇ ਆ, ਮੈਂ $2000 ਦਿੱਤਾ ਇਸ ਫੂਡ ਦਾ, ਇਸ ਸਾਰੇ ਕੰਸੈਪਟ ਦਾ, ਮੈਂ ਤਾਂ ਪੂਰਾ ਹੀ ਖਾਊਂ। ਅਤੇ ਜਿਹਨੇ 200 ਦਿੱਤਾ ਉਹ ਕਹਿੰਦਾ ਹੱਥ ਬੰਨੇ ਭਰਾ, ਕਦੀ ਇੱਦਾਂ ਦਾ ਖਾਣਾ ਦੁਬਾਰਾ ਨਾ ਬਣਾਈ, ਅਤੇ ਉਹ ਤੁਰਦਾ ਹੋਇਆ ਨਿਕਲਿਆ, ਰਾਈਟ। ਸੋ ਇਸ ਤਰ੍ਹਾਂ ਵੀ ਹੁੰਦਾ। ਅੱਛਾ, ਸੇਮ ਇਹਨਾਂ ਨੇ ਹੋਰ ਵੀ ਇੱਦਾਂ ਦੇ ਕਾਫੀ ਸਾਰੇ ਕੇਸ ਸਿਨੈਰੀਓ ਦਿੱਤੇ ਹੋਏ ਨੇ, ਪਰ ਉਹ ਸਾਰਿਆਂ ਦਾ ਬੇਸਿਕ ਪੁਆਇੰਟ ਇਹੀ ਨਿਕਲਦਾ ਕਿ ਜੀ ਆਪਾਂ ਜੇ ਕੋਈ ਵੀ ਕੰਮ ਕਰਦੇ ਪਏ ਹਾਂ, ਅਤੇ ਜੇ ਆਪਾਂ ਉਹਦੇ ਅੰਦਰ ਸਾਨੂੰ ਲੱਗਦਾ ਸਾਡਾ ਪੈਸਾ ਵੱਧ ਲੱਗ ਗਿਆ, ਅਤੇ ਅਸੀਂ ਆਪਣਾ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਜੋ ਸਾਡੇ ਹੱਥ 'ਚ ਹੈ, ਸਾਡਾ ਸਮਾਂ, ਉਹ ਆਪਾਂ ਨੂੰ ਦੇ ਦਿੰਦੇ ਹਾਂ, ਉਹ ਸਮਾਂ ਆਪਾਂ ਖਰਾਬ ਕਰ ਦਿੰਦੇ ਹਾਂ ਇੱਕ ਛੋਟੀ ਜਿਹੀ ਗੱਲ ਦੇ ਉੱਪਰ। ਕਿ ਆਪਣਾ ਕੀ ਕਹਿੰਦੇ ਆ,
ਕੋਈ ਗੱਲ ਨਹੀਂ।

ਜੋ ਹੁੰਦਾ ਸੋ ਹੋਵੇ, ਮੈਂ ਤਾਂ ਪੈਸੇ ਖਰਚੇ ਆ ਉਹਦੇ 'ਤੇ ਮੈਂ ਕਮਾਈ ਕਰਨੀ ਆ ਜਿੰਨੀ ਮਰਜ਼ੀ ਹੋ ਸਕੇ ਭਾਵੇਂ ਨਾ ਵੀ ਹੋਵੇ। ਹੁਣ ਇਹਦੇ ਅੰਦਰ ਜੀ ਇੱਕ ਇਹ ਵੀ ਚੀਜ਼ ਹੈ ਜਿਹੜੀ ਆਪਾਂ ਗੱਲ ਕਰਦੇ ਸੀਗੇ ਜੀ ਲੋਸ ਐਵਰਜਨ ਥਿਊਰੀ ਦੀ ਅੱਗੇ ਜਾ ਕੇ, ਅਤੇ ਉਹਦੇ ਉੱਪਰ ਮੈਂ ਗੱਲ ਤਾਂ ਕਰ ਲਵਾਂ, ਪਰ ਮੈਂ ਇਹ ਸੋਚ ਰਿਹਾ ਸੀਗਾ ਕਿ ਬਾਈ ਜ਼ਿਆਦਾ ਕੰਮ ਥੋੜ੍ਹਾ ਹੈਵੀ ਹੋ ਗਿਆ, ਥੋੜ੍ਹਾ ਜਿਹਾ ਮੂਡ ਨੂੰ ਲਾਈਟ ਕਰ ਦਿੱਤਾ ਜਾਵੇ। ਅਤੇ ਮੂਡ ਲਾਈਟ ਕਿਸ ਤਰ੍ਹਾਂ ਕੀਤਾ ਜਾਏਗਾ? ਮੂਡ ਇਸ ਤਰ੍ਹਾਂ ਲਾਈਟ ਕੀਤਾ ਜਾਏਗਾ ਬਾਈ ਕਿ ਮੈਂ ਤੁਹਾਨੂੰ ਇਹ ਕਹੂੰਗਾ ਕਿ ਥੋੜ੍ਹਾ ਜਿਹਾ ਨਾ ਹੋਰ ਆਪਾਂ ਸ਼ਾਂਤ ਹੁੰਦੇ ਹਾਂ, ਆਪਾਂ ਇੱਥੇ ਬਾਹਰ ਆਏ ਹੋਏ ਹਾਂ, ਇੱਧਰ ਘਾਟੇ ਵਾਧੇ ਹੁੰਦੇ ਰਹਿੰਦੇ ਆ। ਪਰ ਅਰਜਨ ਬਾਈ ਨੇ ਨਾ ਇੱਕ ਬਹੁਤ ਵਧੀਆ ਗੱਲ ਕਹੀ ਆ, ਬਹੁਤ ਸੋਹਣਾ ਗਾਣਾ ਲਿਖਿਆ ਬਾਹਰ ਆਏ ਹੋਏ ਸਾਡੇ ਵਰਗੇ ਹੋਰ ਕਾਫੀ ਲੋਕਾਂ ਦੇ ਉੱਪਰ। ਮੈਂ ਚਾਹੁੰਦਾ ਕਿ ਆਪਾਂ ਪਹਿਲੇ ਉਹ ਸੁਣ ਲਈਏ, ਫਿਰ ਬਾਅਦ 'ਚੋਂ ਆਪਾਂ ਇਹਦੇ ਐਂਡ ਵੱਲ ਨੂੰ ਵੀ ਤੁਰਾਂਗੇ। ਸਹੀ ਹੋ ਗਿਆ ਕਿ ਨਹੀਂ ਹੋ ਗਿਆ ਜੀ? ਬਿਲਕੁਲ ਸਹੀ ਹੋ ਗਿਆ। ਬਾਕੀ ਨਵੀਂ ਐਲਬਮ ਵੀ ਆ ਰਹੀ ਹੈ ਅਰਜਨ ਦੀ, ਦੱਸਿਓ ਕਿ ਤੁਹਾਨੂੰ ਕਿੱਧਰ ਦੀ ਲੱਗਦੀ ਹੈ, ਕਿੱਧਰ ਦੀ ਨਹੀਂ ਲੱਗਦੀ ਹੈ। 13 ਗਾਣੇ ਆ ਰਹੇ ਨੇ, ਪਰ ਉਸ ਤੋਂ ਪਹਿਲਾਂ ਰਾਂਝਾ ਸੁਣੋ।

ਜੀ ਹਾਂ, ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਏ ਫੋਰ ਅਰਜਨ 2 ਤੋਂ ਅਰਜਨ ਢਿੱਲੋਂ ਦੀ ਆਵਾਜ਼ ਅਤੇ ਲਿਖਤ। ਅਸੀਂ ਜੀ ਹੁਣ ਆਪਣੇ ਸ਼ੋਅ ਦੇ ਮਿਡਲ ਨੂੰ ਪਾਰ ਕਰ ਲਿੱਤਾ, ਵੀ ਆਰ ਅਰਾਊਂਡ ਕਲਾਈਮੈਕਸ। ਮੈਂ ਤੁਹਾਨੂੰ ਇਹ ਦੱਸ ਦਿੱਤਾ ਬਿਮਾਰੀ ਹੈ, ਹੈ ਨਾ, ਫਿਰ ਮੈਂ ਦੱਸ ਦਿੱਤਾ ਜੀ ਕਿ ਇਹ ਸਿਮਟਮ ਹੈ ਇਹਨੇ ਬਿਮਾਰੀ ਦੇ। ਤੁਸੀਂ ਇਹ ਕਹੋਗੇ ਕ੍ਰਿਸ਼ਨਾ ਇਹ ਤਾਂ ਸਮਝ ਆ ਗਿਆ, ਬਈ ਕੌਜ਼ ਕੀ ਹੈ, ਵੋਟ ਇਜ਼ ਦਾ ਰੀਜ਼ਨ, ਅਤੇ ਰੀਜ਼ਨ ਵੀ ਦੇ ਦਿੰਦੇ ਯਾਰ, ਗੁੱਸਾ ਕਿਉਂ ਹੋ ਰਿਹਾ, ਮੈਂ ਬੈਠਾ ਤਾਂ ਪਿਆ, ਭਾਈ ਆਇਆ ਸਭ ਬਤਾ ਕੇ ਜਾਏਗਾ, ਈਜ਼ੀ ਬ੍ਰੋ ਈਜ਼ੀ, ਹੈ ਨਾ। ਸੋ ਜੀ ਇਹਦੇ ਅੰਦਰ ਅੱਗੋਂ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹਨਾਂ ਇਹ ਦੱਸਿਆ ਕਿ ਇਹ ਹੁੰਦਾ ਕਿਉਂ ਆ, ਹੈ ਨਾ। ਕੁਇਕਲੀ ਆਪਾਂ 3-4 ਪੁਆਇੰਟਸ ਹੀ ਨੇ, ਉਹਨਾਂ ਨੂੰ ਆਪਾਂ ਸਮਝ ਲੈਂਦੇ ਹਾਂ। ਵੈਸੇ ਤੁਹਾਨੂੰ ਜੇ ਤੁਸੀਂ ਹੁਣ ਤੱਕ ਨਾਲ ਬਣੇ ਪਏ ਹੋ, ਤੁਹਾਨੂੰ ਇੰਨਾ ਕੁ ਆਈਡੀਆ ਲੱਗ ਹੀ ਗਿਆ ਹੋਣਾ ਕਿ ਇਹ ਕਿਉਂ ਆਪਣਾ ਹੁੰਦੇ ਹੋਣਗੇ, ਹੈ ਨਾ। ਸੋ ਪਹਿਲਾ ਜੀ, ਅਗੇਨ ਜੋ ਮੈਂ ਪਹਿਲੇ ਦੱਸਿਆ ਗਿਆ, ਲੋਸ ਐਵਰਜਨ। ਸੋ ਲੋਸ ਐਵਰਜਨ ਥਿਊਰੀ ਜੋ ਕੈਨਮਨ ਐਂਡ ਟਵਰਸਕੀ ਨੇ ਦਿੱਤੀ ਹੈ, ਉਹਦੇ ਅੰਦਰ ਇਹ ਹੈ ਕਿ ਐਵਰੀਥਿੰਗ ਦੈਟ ਵੀ ਡੂ, ਅਸੀਂ ਜਿੰਨਾ ਮਰਜ਼ੀ ਲੋਜਿਕ ਲਾ ਲਈਏ, ਇਨਸਾਨ ਫੀਲ ਬਹੁਤ ਕਰਦਾ, ਹੈ ਨਾ। ਅਤੇ ਜੇ ਫੀਲਿੰਗਸ ਦੀ ਗੱਲ ਆ ਨਾ, ਅਸੀਂ ਨੁਕਸਾਨ ਨੂੰ ਜ਼ਿਆਦਾ ਹੈਵੀਲੀ ਫੀਲ ਕਰਦੇ ਹਾਂ ਪ੍ਰੋਫਿਟ ਨਾਲੋਂ। ਮੈਨੂੰ 10,000 ਦਾ ਨੁਕਸਾਨ ਜ਼ਿਆਦਾ ਚੁੱਭੂਗਾ, ਓਨਾ ਹੀ ਮੈਨੂੰ 10,000 ਦਾ ਫਾਇਦਾ ਨਹੀਂ ਖੁਸ਼ੀ ਦਊਗਾ ਜਿੰਨਾ 10,000 ਦਾ ਨੁਕਸਾਨ ਚੁੱਭਦਾ, ਹੈ ਨਾ। ਮੈਨੂੰ ਕਿਸੇ ਨਾਲ ਰਿਲੇਸ਼ਨ ਖਤਮ ਹੁੰਦਾ ਹੋਇਆ ਜ਼ਿਆਦਾ ਚੁੱਭਦਾ ਕੋਈ ਨਵਾਂ ਰਿਸ਼ਤਾ ਬਣਨ ਨਾਲੋਂ, ਹੈ ਨਾ। ਇਹ ਸਾਡੀ ਹਿਊਮਨ ਟੈਂਡੈਂਸੀ ਹੈ। ਸੋ ਕਹਿੰਦੇ ਕਿ ਕਿਉਂਕਿ ਇਹ ਸਾਡੀ ਟੈਂਡੈਂਸੀ ਹੈ, ਇਸ ਕਰਕੇ ਵੀ ਆਪਾਂ ਕਈ ਵਾਰੀ ਜਿਹੜੀਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਰਹਿੰਦੇ ਹਾਂ, ਅਗੇਨ ਪੈਸਾ ਜਾਂ ਇਨਸਾਨ, ਆਪਾਂ ਰੁਕ ਨਹੀਂ ਪਾਉਂਦੇ। ਦੂਸਰਾ ਫਿਰ ਉਹ ਕਹਿੰਦੇ ਆ, ਇਹਦੇ ਅੰਦਰ ਪੁਆਇੰਟ ਇੱਕ ਹੋਰ ਹੈ, ਉਹ ਹੈ ਕਮਿਟਮੈਂਟ ਐਂਡ ਕੰਸਿਸਟੈਂਸੀ ਬਾਇਸ। ਉਹ ਨਾ ਕਿ ਇੱਕ ਬਾਰ ਜੋ ਮੈਨੇ ਕਮਿਟਮੈਂਟ ਕਰ ਦੀ, ਫਿਰ ਤੋਂ ਮੈਂ ਆਪਣੇ ਆਪ ਕੀ ਵੀ ਨਹੀਂ ਸੁਣਤਾ। ਇਹ ਜਿਹੜੀ ਸਲਮਾਨ ਖਾਨ ਸਟਾਈਲ ਗੱਲਾਂ ਬਾਤਾਂ ਨੇ ਨਾ, ਉਹ ਸਿਰਫ ਫਿਲਮਾਂ 'ਚ ਹੀ ਠੀਕ ਹੈ, ਐਵੇਂ ਇੱਧਰ ਉੱਧਰ ਨਾ ਜਾਇਆ ਕਰੋ। ਸੋ ਯੈਸ, ਅਸੀਂ ਆਪਣੇ ਆਪ ਨੂੰ ਪਸੰਦ ਕਰਦੇ ਹਾਂ, ਇਨਸਾਨ ਆਪਣੀ ਨਜ਼ਰਾਂ 'ਚ ਥੋੜ੍ਹਾ ਜ਼ਿਆਦਾ ਇੱਜ਼ਤ ਆਪਣੀ ਮਹਿਸੂਸ ਕਰਦਾ ਜਦੋਂ ਉਹਨੂੰ ਦੱਸਦਾ ਕਿ ਇਹ ਜਿਹੜਾ ਮੈਂ ਸ਼ਬਦ ਬੋਲਿਆ ਉਹਨੂੰ ਮੈਂ ਉਸ ਵਾਅਦੇ ਤੋਂ ਮੈਂ ਮੁਕਰ ਨਹੀਂ ਰਿਹਾ, ਜਾਂ ਫਿਰ ਮੈਂ ਕੰਸਿਸਟੈਂਟ ਹਾਂ ਕਿ ਆਈ ਐਮ ਕੰਸਿਸਟੈਂਟਲੀ ਡੂਇੰਗ ਸਮਥਿੰਗ, ਭਾਵੇਂ ਮੈਂ ਰੋਂਗ ਕਰ ਰਿਹਾ ਹਾਂ, ਆਈ ਐਮ ਕੰਸਿਸਟੈਂਟਲੀ ਵਰਕਿੰਗ ਇਨ ਐਨ ਔਰਗਨਾਈਜੇਸ਼ਨ ਵੇਅਰ ਆਈ ਐਮ ਨੋਟ ਰਿਸਪੈਕਟਡ ਐਟ ਆਲ। ਮੈਂ ਕੰਸਿਸਟੈਂਟਲੀ ਉਸ ਫਰੈਂਡ ਗਰੁੱਪ ਦਾ ਹਿੱਸਾ ਜਿੱਥੇ ਮੈਨੂੰ ਪਤਾ ਮੈਨੂੰ ਯੂਜ਼ ਹੀ ਕੀਤਾ ਜਾਂਦਾ, ਪਰ ਕਿਉਂਕਿ ਮੈਂ ਕੰਸਿਸਟੈਂਟਲੀ ਸ਼ੋਅ ਅਪ ਕਰਦਾ, ਉਹ 5 ਸੈਕਿੰਡ ਉਹ 10 ਸੈਕਿੰਡ ਜਦੋਂ ਉਹ ਚੀਜ਼ ਮੈਨੂੰ ਮੇਰੇ ਸਬਕੌਂਸ਼ੀਅਸ ਦੇ ਅੰਦਰ ਪ੍ਰਾਊਡ ਫੀਲ ਕਰਾਉਂਦੀ ਮੇਰੇ ਬਾਰੇ। ਅਤੇ ਇਹ ਜਿਹੜਾ ਨਸ਼ਾ, ਇਸ ਤੋਂ ਉੱਪਰ ਕੋਈ ਨਸ਼ਾ ਨਹੀਂ ਹੈ, ਆਪਣੇ ਆਪ ਨੂੰ ਜਿਹੜਾ ਪਸੰਦ ਕਰਨ ਵਾਲਾ ਹੋਣਾ ਵੀ ਚਾਹੀਦਾ, ਦੈਟ ਇਜ਼ ਗੁੱਡ, ਪਰ ਇਹ ਇਸ ਕੇਸ ਦੇ ਅੰਦਰ ਕਈ ਵਾਰੀ ਕੰਮ ਪੁੱਠਾ ਕਰ ਦਿੰਦਾ। ਸੋ ਕਹਿੰਦੇ ਕਿ ਇਹ ਵਾਲਾ ਜਿਹੜਾ ਬਾਇਸਨੈਸ ਅਸੀਂ ਲੈ ਕੇ ਆਉਂਦੇ ਨਾ, ਕਿਉਂਕਿ ਮੈਂ ਕੰਸਿਸਟੈਂਟ ਰਹਿਣਾ ਚਾਹੁੰਦਾ, ਇਸ ਕਰਕੇ ਵੀ ਇਸ਼ੂ ਆਉਂਦਾ। ਫਿਰ ਆਉਂਦਾ ਜੀ ਵੇਸਟ ਅਵਰਜਨ, ਹੈ ਨਾ। ਇਹ ਸਭ ਤੋਂ ਜ਼ਿਆਦਾ ਹੋਏਗਾ, ਇਹਦਾ ਪੁਆਇੰਟ ਪਤਾ ਕੀ ਹੈ ਜੀ, ਇਹ ਥਰਡ ਵਾਲੇ ਦਾ, ਇਹ ਹਰ ਕਿਸੇ ਨਾਲ ਹੁੰਦਾ ਹੋਏਗਾ। ਤੁਸੀਂ ਸਾਰੇ ਜਦੋਂ ਇਸ ਵਕਤ ਜੇ ਅਗੇਨ ਜੇ ਬਣੇ ਹੋਏ ਹੋ, ਦੇਖੋ ਮੇਰੀ ਸੈਲਫ ਕੌਨਫੀਡੈਂਸ ਦੇਖੋ, ਜੇ ਬਣੇ ਹੋਏ ਹੋ ਤਾਂ ਤੁਸੀਂ ਸਾਰੇ ਨਾ ਇਹ ਚੀਜ਼ ਜਾਣਦੇ ਹੋਵੋਗੇ, ਇਹ ਚੀਜ਼ ਜ਼ਰੂਰ ਬੋਲਦੇ ਹੋਵੋਗੇ ਇੱਧਰ ਕੇਸ ਦੇ ਅੰਦਰ, ਚੱਲ ਯਾਰ ਹੁਣ ਜਿੱਥੇ ਇੰਨਾ ਟਾਈਮ ਲਾਤਾ, ਚੱਲ ਯਾਰ ਜਿੱਥੇ ਇੰਨਾ ਖਰਚਾ ਕਰਤਾ, ਅਤੇ ਹੋਰ ਸਹੀ। ਇਹ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਮਾਰਦੀ ਹੈ ਕਿ ਆਪਾਂ ਜਿਹੜਾ ਚੱਲ ਯਾਰ ਕਰ ਦਿੰਦੇ ਨਾ ਕਿ ਕੋਈ ਗੱਲ ਨਹੀਂ ਯਾਰ, ਇੰਨਾ ਤਾਂ ਮੈਂ ਖਰਾਬੀ ਕਰ ਹੀ ਚੁੱਕਾ, ਥੋੜ੍ਹਾ ਹੋਰ ਕਰ ਲਵਾਂਗਾ। ਐਂਡ ਆਈ ਪਰਸਨਲੀ ਨੋ ਸੋ ਮੈਨੀ ਪੀਪਲ ਜਿਹੜੇ ਇਸ ਕੰਸੈਪਟ ਨੂੰ ਜੀਂਦੇ ਹੋਏ ਐਕਸਟਰਾ ਸ਼ਾਇਦ ਕੰਮ ਕਰਦੇ ਜਾਂ ਐਕਸਟਰਾ ਐਫਰਟ ਪੁੱਟ ਕਰਦੇ ਆ ਲੋਕਾਂ ਦੇ ਅੱਗੇ, ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਥਕਾਉਂਦੇ ਆ ਐਕਸਟਰਾ, ਤਾਂ ਕਿ ਉਹ ਮੀਟਅਪ ਕਰ ਸਕਣ, ਕਿਉਂਕਿ ਲਾਈਫ ਦੇ ਅੰਦਰ ਹੋਰ ਵੀ ਤਾਂ ਚੀਜ਼ਾਂ ਵੱਧਦੀਆਂ ਰਹਿੰਦੀਆਂ, ਹੈ ਨਾ। ਪਰ ਕਿਉਂਕਿ ਉਹ ਇੱਕ ਕਮਿਟਮੈਂਟ ਹੈ, ਕੰਸਿਸਟੈਂਸੀ ਕਹਿ ਲਓ, ਹੈ ਨਾ, ਜਾਂ ਫਿਰ ਤੁਸੀਂ ਕਹਿ ਲਓ ਕਿ ਬਈ ਮੈਂ ਨੁਕਸਾਨ ਨਹੀਂ ਵੇਖਣਾ ਚਾਹੁੰਦਾ, ਭਾਵੇਂ ਫਾਇਦਾ ਮੈਨੂੰ ਬਹੁਤ ਕੁਝ ਕਰਨ ਤੋਂ ਬਾਅਦ ਢੇਲੇ ਦਾ ਹੋਵੇ, ਪਰ ਆਪਾਂ ਇਹ ਕੰਮ ਕਰਦੇ ਰਹਿੰਦੇ। ਐਂਡ ਲਾਸਟ ਹੋਪ, ਹੋਪ ਐਂਡ ਆਪਟੀਮਿਜ਼ਮ ਬਾਇਸ, ਕੀ ਪਤਾ ਅੱਜ ਇਹਨਾਂ ਨੂੰ ਮੇਰੀ ਕਦਰ ਸਮਝ ਆ ਜਾਵੇ, ਕੀ ਪਤਾ ਜੇ ਮੈਂ ਇਹ ਕਰ ਦੇਵਾਂ ਅਤੇ ਸ਼ਾਇਦ ਮੇਰਾ ਬੌਸ ਮੈਨੂੰ ਥੋੜ੍ਹੀ ਇੱਜ਼ਤ ਦੀ ਨਿਗਾਹ ਨਾਲ ਦੇਖ ਲਵੇ, ਕੀ ਪਤਾ ਜੇ ਮੈਂ ਥੋੜ੍ਹਾ ਜ਼ਿਆਦਾ ਬੈਟਰ ਗੱਲਬਾਤ ਕਰਨ 'ਚ ਆ ਜਾਵਾਂ, ਮੈਨੂੰ ਮੇਰੀ ਪਰਸਨੈਲਿਟੀ ਥੋੜ੍ਹੀ ਹੋਰ ਅਪਲਿਫਟ ਹੋ ਜਾਵੇ, ਮੈਂ ਕਿਸੇ ਦੀ ਥੋੜ੍ਹੀ ਮਾਲੀ ਤੌਰ 'ਤੇ ਮਦਦ ਕਰ ਦੇਵਾਂ, ਤਾਂ ਸ਼ਾਇਦ ਮੇਰਾ ਉਹ ਜਿਹੜਾ ਦੋਸਤ ਹੈ ਉਹ ਮੈਨੂੰ ਥੋੜ੍ਹੀ ਇੱਜ਼ਤ ਦੇਣੀ ਸ਼ੁਰੂ ਕਰ ਦੇ, ਜਾਂ ਫਿਰ ਕੀ ਪਤਾ ਜਿਹੜੇ ਆ ਸ਼ੇਅਰਾਂ 'ਚ ਮੇਰੇ ਪੈਸੇ ਡੁੱਬਦੇ ਪਏ ਆ ਬਾਰ ਬਾਰ, ਜਾਂ ਫਿਰ ਜਿਹੜਾ ਮੈਂ ਕਰਾਊਨ ਦੇ ਅੰਦਰ $5,000-6,000 ਦੇ ਘਾਟੇ 'ਚ ਹੈਗਾ, ਕੀ ਪਤਾ ਇਸ ਵਾਰੀ ਉਹ ਚਿੱਪ ਆ ਜਾਵੇ,
ਗੁਨਾ ਹੋਵੇ 36 ਨਾਲ ਰੂਲਰ ਟੇਬਲ ਦੇ ਤੇ ਬਸ ਮੇਰੇ ਵਾਰੇ ਨਿਆਰੇ ਹੋ ਜਾਣ। ਇਹ ਚੀਜ਼ ਨੂੰ ਸਟੋਪੇਜ ਦੀ ਬਹੁਤ ਜ਼ਿਆਦਾ ਲੋੜ ਹੈ। ਜਦੋਂ ਇਹ ਵਾਲੀ ਚੀਜ਼ ਸਾਨੂੰ ਆਉਂਦੀ ਹੈ, ਆ ਕੇ ਖਾਂਦੀ ਹੈ, ਅਤੇ ਅਸੀਂ ਫਿਰ ਇਸ ਸੰਕ ਕੋਸਟ ਫੈਲਸੀ ਦੇ ਅੰਦਰ ਨਾ ਬਹੁਤ ਬੁਰੇ ਤਰੀਕੇ ਨਾਲ ਨਾ ਫਸਦੇ ਹਾਂ, ਬਹੁਤ ਬੁਰੇ ਤਰੀਕੇ ਨਾਲ। ਅਤੇ ਹੁਣ ਜੀ ਇੰਨੀ ਸਾਰੀ ਗੱਲਬਾਤ ਤਾਂ ਤੁਹਾਨੂੰ ਦੱਸਦੀ। ਹੁਣ ਤੁਸੀਂ ਕਹਿੰਦੇ ਕ੍ਰਿਸ਼ਨਾ ਬਿਮਾਰੀ ਦੱਸਤੀ, ਸਿਮਟਮ ਦੱਸਤਾ, ਕੋਜ਼ ਦੱਸਤਾ, ਤੂੰ ਭਰਾ ਸਲਿਊਸ਼ਨ ਵੀ ਤਾਂ ਦੱਸ ਕੇ ਜਾ। ਮੈਂ ਕਹਿ ਰਿਹਾ ਨਾ, ਮੈਂ ਦੱਸਾਂਗਾ ਤੁਹਾਡੀ ਸਾਰੀ ਦੀ ਸਾਰੀ ਭਸੂੜੀਆਂ ਦਾ ਹੱਲ ਕ੍ਰਿਸ਼ਨਾ ਕਰਕੇ ਜਾਏਗਾ। ਪਰ ਉਸ ਤੋਂ ਪਹਿਲਾਂ ਬਾਰਡਰ ਦੇ ਉਸ ਪਾਰ ਵਾਲੀ ਭਸੂੜੀ ਵੀ ਤਾਂ ਸੁਣ ਲਈਏ।

0: ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।
1: ਬੇਬੀ ਮੇਰੀ ਹਾਏ ਹਾਏ ਕੋਲੀ ਮਾਰੇ, ਅੱਖੀਓ ਸੇ ਹਾਏ ਹਾਏ ਕੋਲੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi, this is Umang Kumar, aur pyar se log mujhe okay kehte hain. Aap sun rahe hain Radio Hanji 1674 AM. Keep listening.

ਸਤਿ ਸ਼੍ਰੀ ਅਕਾਲ ਜੀ, ਮੈਂ ਥੋੜਾ ਆਪਣਾ ਦਿਲ ਵੀ ਢਲਾਉਂਦੇ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ। ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
6: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਪਿਓ ਆਪਣੇ ਕੰਮ ਦੇ ਵਿੱਚ ਕਾਫੀ ਬਿਜ਼ੀ ਅਤੇ ਬੱਚਾ ਉਹਨੂੰ ਵਾਰ ਵਾਰ ਤੰਗ ਕਰੀ ਜਾਂਦਾ। ਬੱਚਾ ਵਾਰ ਵਾਰ ਆਉਂਦਾ ਅਤੇ ਪਿਓ ਨੂੰ ਕੰਮ ਕਰਦੇ ਨੂੰ ਡਿਸਟਰਬ ਕਰਦਾ। ਪਿਓ ਚਾਹੁੰਦਾ ਕਿ ਉਹਨੂੰ ਥੋੜ੍ਹਾ ਜਿਹਾ ਆਰੇ ਲਾ ਕੇ ਰੱਖਾਂ, ਆਪਣਾ ਕੰਮ ਕਰਨ ਵੇਲਣਾ। ਇਸੇ ਵਜ੍ਹਾ ਦੇ ਕਰਕੇ ਆਸ ਪਾਸ ਧਿਆਨ ਮਾਰਦਾ। ਕੀ ਵੇਖਦਾ ਕਿ ਲਾਗੇ ਇੱਕ ਰਸਾਲਾ ਪਿਆ, ਅਖਬਾਰ ਪਈ ਹੈ, ਕੋਈ ਚਿੱਤਰ ਪਿਆ। ਉਹਦੇ ਤੋਂ ਵੇਖਦਾ ਕਿ ਇੱਕ ਦੁਨੀਆ ਦਾ ਨਕਸ਼ਾ। ਇਸ ਤੋਂ ਪਹਿਲਾਂ ਕਿ ਹੁਣ ਪੁੱਤ ਫਿਰ ਆ ਕੇ ਡਿਸਟਰਬ ਕਰੇ, ਉਸ ਪੇਜ ਨੂੰ ਪਾੜ ਕੇ, ਦੁਨੀਆ ਦੇ ਨਕਸ਼ੇ ਨੂੰ ਪਾੜ ਕੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਬੱਚੇ ਨੂੰ ਦੇ ਦਿੰਦਾ ਅਤੇ ਨਾਲ ਕਹਿੰਦਾ ਕਿ ਜਾ ਇਹਨੂੰ ਤੂੰ ਆਪਸ ਦੇ ਵਿੱਚ ਜੋੜ ਕੇ ਲਿਆ, ਇਹ ਵਰਲਡ ਮੈਪ ਆ, ਦੁਨੀਆ ਦਾ ਨਕਸ਼ਾ, ਜਾ ਇਹਨੂੰ ਆਪਸ ਦੇ ਵਿੱਚ ਫਿਰ ਦੁਬਾਰਾ ਤੋਂ ਜੋੜ ਕੇ ਲਿਆ। ਮਨ ਦੇ ਵਿੱਚ ਸੀ ਕਿ ਥੋੜ੍ਹੀ ਦੇਰ ਆਰੇ ਲੱਗਾ ਰਹੂਗਾ, ਉਨੀ ਦੇਰ ਦੇ ਵਿੱਚ ਮੈਂ ਆਪਣਾ ਕੰਮ ਕਰਨ ਵੇਲ ਲੈਣਾ, ਥੋੜ੍ਹਾ ਜਿਹਾ ਧਿਆਨ ਇਹਦਾ ਹੋਰ ਪਾਸੇ ਲੱਗੂਗਾ, ਮੇਰੇ ਵਿੱਚੋਂ ਹਟੂਗਾ। ਜਿੰਨਾ ਕੁ ਪਿਓ ਨੇ ਸੋਚਿਆ ਸੀ ਉਨਾ ਸਮਾਂ ਨਹੀਂ ਲੱਗਾ। ਬੱਚੇ ਦੀ ਉਮਰ ਵੀ ਇੰਨੀ ਨਹੀਂ, ਇਹਨੂੰ ਲੱਗਦਾ ਸੀ ਕਿ ਸ਼ਾਇਦ ਉਨੀ ਕਾਬਲੀਅਤ ਤੇ ਬੱਚੇ ਦੇ ਵਿੱਚ ਹਲੇ ਨਹੀਂ ਹੋਊਗੀ, ਉਨੀ ਸੂਝਬੂਝ ਤੇ ਹਲੇ ਨਹੀਂ ਹੋਊਗੀ ਕਿ ਦੁਨੀਆ ਦੇ ਨਕਸ਼ੇ ਨੂੰ ਸਹੀ ਜੋੜ ਸਕੇ। ਇਸ ਕਰਕੇ ਜਿੰਨਾ ਕੁ ਕਰ ਪਾਊਗਾ ਠੀਕ ਆ, ਉਨੀ ਦੇਰ ਤੱਕ ਮੈਂ ਆਪਣਾ ਕੰਮ ਨਿਬੇੜ ਲੂੰਗਾ। ਪਰ ਬੱਚਾ ਉਹਦੇ ਸੋਚਣ ਤੋਂ ਵੀ ਜ਼ਿਆਦਾ ਤੇਜ਼ ਨਿਕਲਿਆ ਅਤੇ ਦੁਨੀਆ ਦਾ ਨਕਸ਼ਾ ਬਿਲਕੁਲ ਐਨ ਸਹੀ ਜੋੜ ਕੇ ਥੋੜ੍ਹੀ ਦੇਰ ਦੇ ਵਿੱਚ ਪਿਓ ਦੇ ਸਾਹਮਣੇ ਲਿਆ ਧਰਦਾ। ਪਿਓ ਨੇ ਵੇਖਿਆ ਤਾਂ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ, ਇੰਨੀ ਛੇਤੀ ਅਤੇ ਇੰਨੇ ਸਹੀ ਤਰੀਕੇ ਦੇ ਨਾਲ ਇਹ ਦੁਨੀਆ ਦਾ ਨਕਸ਼ਾ ਜੋੜ ਕਿਵੇਂ ਲਿਆ ਇਹਨੇ। ਹੁਣ ਕੰਮ ਕਾਰ ਸਾਰਾ ਭੁੱਲ ਗਿਆ ਕਿਉਂਕਿ ਇਹ ਚੀਜ਼ ਉਹਦੇ ਤੋਂ ਵੀ ਵੱਡੀ ਹੈ। ਪੁੱਛਦਾ ਬੱਚੇ ਨੂੰ, ਬੱਚੇ ਕਿੱਦਾਂ ਕਿੱਦਾਂ ਇਹ ਤੂੰ ਜੋੜਿਆ, ਤੈਨੂੰ ਤਾਂ ਪਤਾ ਵੀ ਨਹੀਂ ਆ ਦੁਨੀਆ ਦੇ ਵਿੱਚ ਕਿਹੜਾ ਦੇਸ਼ ਕਿਹੜੇ ਪਾਸੇ ਲੱਗਣਾ, ਇਸ ਦੁਨੀਆ ਦੇ ਨਕਸ਼ੇ ਨੂੰ ਜੋੜਨ ਦੇ ਲਈ ਕਿਹੜੀ ਚੀਜ਼ ਦਾ ਇਸਤੇਮਾਲ ਕੀਤਾ ਤੂੰ। ਅਤੇ ਬੱਚਾ ਕਹਿਣ ਲੱਗਾ ਪਾਪਾ ਇਹਦੇ ਦੂਸਰੇ ਪਾਸੇ ਤੁਸੀਂ ਵੇਖੋ ਤਾਂ ਇੱਕ ਬੰਦੇ ਦੀ ਤਸਵੀਰ ਹੈ, ਮੈਨੂੰ ਤਾਂ ਪਤਾ ਹੀ ਨਹੀਂ ਇਸ ਪਾਸੇ ਕੀ ਹੈ। ਮੈਂ ਦੂਸਰਾ ਪਾਸਾ ਪਲਟ ਕੇ ਵੇਖਿਆ ਅਤੇ ਇਹਨਾਂ ਟੁਕੜਿਆਂ ਦੇ ਵਿੱਚ ਦੂਸਰੇ ਪਾਸੇ ਇੱਕ ਬੰਦੇ ਦੀ ਤਸਵੀਰ। ਮੈਂ ਤਾਂ ਉਸ ਬੰਦੇ ਦੀ ਤਸਵੀਰ ਨੂੰ ਪੂਰਾ ਕੀਤਾ, ਮੈਂ ਉੱਧਰਲੇ ਪਾਸੇ ਬੰਦਾ ਬਣਾਇਆ ਅਤੇ ਬੰਦਾ ਬਣਾ ਕੇ ਤੁਹਾਨੂੰ ਦੇ ਦਿੱਤਾ। ਮੈਨੂੰ ਥੋੜ੍ਹੀ ਨਾ ਪਤਾ ਕਿ ਇੱਧਰ ਦੁਨੀਆ ਬਣ ਗਈ ਹੈ। ਇਹ ਛੋਟੀ ਜਿਹੀ ਕਹਾਣੀ ਪਰ ਮੈਨੇ ਬਹੁਤ ਵੱਡੇ, ਜੇ ਬੰਦਾ ਬਣ ਜੇ ਤਾਂ ਦੁਨੀਆ ਆਪੇ ਬਣ ਜੇ। ਹਰ ਇੱਕ ਬੰਦਾ, ਹਰ ਇੱਕ ਇਕਾਈ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਵੇ ਅਤੇ ਫਿਰ ਉੱਦਾਂ ਦੀ ਦੁਨੀਆ ਬਣ ਜੇ ਜਿੱਦਾਂ ਦੀ ਆਪਾਂ ਸੁਪਨਿਆਂ ਦੇ ਵਿੱਚ ਵੇਖਦੇ ਹਾਂ। ਇਹ ਨਿੱਕੀ ਜਿਹੀ ਕਹਾਣੀ ਪਰ ਸੰਦੇਸ਼ ਇਹਦੇ ਵਿੱਚ ਮੈਸੇਜ ਬਹੁਤ ਵੱਡਾ। ਕੋਈ ਵੀ ਚੀਜ਼ ਆ ਉਹ ਛੋਟੀ ਤੋਂ ਛੋਟੀ ਇਕਾਈ ਨੂੰ ਲੈ ਕੇ ਬਣਦੀ ਹੈ, ਇਨਸਾਨ ਵੀ ਬਣਦਾ ਅਤੇ ਉਹਦੇ ਅੰਗ ਅੰਗ ਜੋੜ ਕੇ ਫਿਰ ਇੱਕ ਸੰਪੂਰਨ ਇਨਸਾਨ ਬਣਦਾ। ਕਹਿੰਦੇ ਨੇ ਤੁਬਕਾ ਤੁਬਕਾ ਇਕੱਠਾ ਹੋ ਕੇ ਅਤੇ ਫਿਰ ਜਾ ਕੇ ਸਮੁੰਦਰ ਬਣਦਾ। ਇੱਕ ਛੋਟੀ ਤੋਂ ਛੋਟੀ ਇਕਾਈ ਨੂੰ ਜਦੋਂ ਆਪਾਂ ਜੋੜਨਾ ਸ਼ੁਰੂ ਕਰਦੇ ਹਾਂ ਅਤੇ ਫਿਰ ਜਾ ਕੇ ਉਹ ਕੋਈ ਵੱਡਾ ਰੂਪ ਧਾਰਨ ਕਰਦੀ ਹੈ। ਰੇਤ ਦਾ ਛੋਟੇ ਤੋਂ ਛੋਟੇ ਕਣਕਾਂ ਇਕੱਠਾ ਕਰੀਏ ਅਤੇ ਫਿਰ ਜਾ ਕੇ ਰੇਗਿਸਤਾਨ ਬਣਦਾ। ਉਸੇ ਤਰ੍ਹਾਂ ਦੁਨੀਆ ਦੇ ਇਸ ਬੜੇ ਖੂਬਸੂਰਤ ਨਕਸ਼ੇ ਦੇ ਉੱਤੇ ਇੰਨੇ ਸਾਰੇ ਆਪਾਂ ਰੰਗ ਬਿਰੰਗੇ ਇਨਸਾਨ ਪਾਏ ਨੇ ਅਤੇ ਫਿਰ ਜਾ ਕੇ ਇਹ ਦੁਨੀਆ ਵਸੀ। फिर जाके दुनिया बनती। तो जे आपो अपने पद्धर के उत्ते हर एक इकाई कोशिश करे कि मैं अपना बंदा फर्ज निभावा, जिन्हों कह देते ना बंदा बन, जे बंदा बंदा ही बन जाए, बंदा शैतान का रूप धारण ना करे, बंदा एक बंदा ना हो, इस तरह के नाल सोहने इंसान मिलके एक बड़ी सोहनी धरती सिरजू, बड़ा सोहना दुनिया का नक्शा सिरजू, जिद उत्ते रहन दा तुसी आनंद माणोगे, तुसी आप भी आनंद माणोगे, तुहाडे आस पास भी लोग आनंद माणनगे, तुहाडा परिवार, यह सारा समाज। लोड़ है सानू बंदे बन दी, जिथे जिथे भी किते कोई उणताई आपां अपने सुभाअ दे विच वेखदे, जिथे भी किते आपां इस चीज़ नूं रिलाइज़ करदे हां कि साडी वजह दे करके साडे तों बाहर होर भी लोग तंग हुंदे ने, उत्थे उहदे विच सुधार कर लेना चाहीदा। बड़ी बारी बड़े लोग आपां कहिंदे सुणे होणगे, मेरी जिंदगी, मेरी लाइफ, किसे नूं की, मैं तां इदां ही करूं, पर असल दे विच इदां हुंदा नहीं। किसी की भी जिंदगी उहदी अपनी निजी मलकीयत कदी हो ही नहीं सकती। संपूर्ण तौर दे उत्ते इह गल बिल्कुल सही मनी जा सकती। एक बंदा इह कि छुटकारा नहीं पा सकता कि उहदी अपनी लाइफ आ, उहदी अपनी जिंदगी आ, उह जिद्दां चाहूगा उदां जीऊगा। उहदे कीते कारनामे आस पास दे उत्ते असर पाउंदे ने, जिद्दां जिद्दां उहदी अपनी जिंदगी दे उत्ते असर पैंदा, उहदे परिवार दे उत्ते असर पैंदा, परिवार ते पैंदा ते बाहर वह लोग जिन्हां दे नाल उह विचरदा, जिन्हां दे नाल उहदा बोलचाल, उहनां दे उत्ते असर पैंदा, ते हौली हौली इह असर दूर तक असर करदा। इस करके कह देना कि मेरी जिंदगी, मेरी लाइफ, मैं जो मर्जी करां, एक बहुता वाजिब नहीं, क्योंकि एक इंसान कल्ला रह ही नहीं सकता। सानू एक दूसरे की जरूरत हमेशा पैंदी रहिंदी है। किन्नियां भी कहिंदे ने सुख सहूलतां तुसी किसे बंदे नूं दे दिओ, किन्ने भी उहदे खाण पीण दे, उहदे रहन सहन दे पैसे उहनूं दे दिओ, उहदे इंतजाम कर दिओ, पर फिर भी उहनूं इस दुनिया दे विच रहन दे लई, जिंदा रहन दे लई दूसरिआं दे नाल ताल्लुक रखना पैंदा। ते जेकर दूसरिआं दे नाल ताल्लुक रखना ही पैंदा ते फिर उहदी जिंदगी उहदी अपनी, जां फिर उहदे कीते कारनामे, उहदे जीवन दा ढंग, इह उहदा अपना नहीं हो सकदा। इहदे विच भी उहदी जिम्मेवारी आ, साडी सारिआं दी जिम्मेवारी आ कि जो आपां करदे आ वो ऐसा करिए कि किसी दूसरे के उत्ते माड़ा असर ना हो। आस करते हैं कि अज की कहानी तुझे पसंद की होगी। तो धन्यवाद जसवाल साहब का जिन्होंने कहानी साढ़े नाल सांझी की, बहुत शुक्रिया। धन्यवाद तुहाडे कोल भी होवे कोई कहानी तो तुसी साढ़े नाल सांझी कर सकते हो, जेकर समय के मुताबिक प्रोग्राम दे विच फिट बहिंदी हुई तो जरूर इस हिस्से दे विच आपां शामिल करिया करांगे। तो एक चीज़ होर कि जेकर पहला वो ना हुई हो फिर भी जरूर तो कहानी भेजन दे लई तुसी साढ़े वट्सएप दे वरतों कर सकते हो 0447171674 ते, जां फिर सानू फेसबुक ते भेज सकते हो, ईमेल कर सकते हो। बहुत शुक्रिया, धन्यवाद, मेहरबानी, चढ़दी कला च रहो।
5: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਗੇ, ਕਰ ਰਹੇ ਹੋਗੇ, ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕੰਮ ਕਰ ਲਈਏ, ਅਤੇ ਬਿਲਕੁਲ ਇਸੇ ਤਰ੍ਹਾਂ ਇਹ ਮੁਸਕਰਾਹਟ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਜਦੋਂ ਬਿਜਲੀ ਕੰਪਨੀ ਵਾਲਿਆਂ ਨੂੰ ਫੋਨ ਲਾਇਆ, ਕਾਫੀ ਸਮਾਂ ਬਿਤਾਉਣ ਤੋਂ ਬਾਅਦ ਆਖਰ ਬਿੱਲ ਤਾਰਨ ਦੇ ਲਈ ਐਕਸਟੈਂਸ਼ਨ ਮਿਲੀ ਗਈ। ਸੋਚਿਆ ਇੱਕ ਬਿਪਤਾ 'ਤੇ ਟਲੀ, ਆ ਜਾਣਗੇ ਪੈਸੇ ਕਿਤਨਾ ਕਿਤੋਂ, ਫਿਲਹਾਲ ਇਹ ਸਿਰ 'ਤੇ ਲਟਕਦੀ ਤਲਵਾਰ 'ਤੇ ਗਈ। ਇਹੀ ਸੋਚਾਂ ਸੋਚਦੇ ਗੱਡੀ ਜਾਂ ਪੰਪ 'ਤੇ ਖਿਲਾਰੀ, ਜੇਬ 'ਚ ਹੱਥ ਮਾਰਿਆ ਤਾਂ ਕੋਈ 2 ਕੁ ਨੋਟ ਵੀਹਾਂ ਦੇ, 50 ਦਾ। ਹੁਣ ਸੋਚਦਾ ਕਿ 50 ਦਾ ਪਵਾਵਾਂ ਕਿ 20 ਦਾ, ਸੋਚ ਸੋਚ ਕੇ 20 ਦਾ ਪਵਾ ਲਿਆ, ਕਿਤੇ ਲੋੜ ਪੈ ਜਾਂਦੀ ਹੈ। ਕੰਮ ਦਾ ਹਾਲੇ ਥੋੜ੍ਹਾ ਔਖਾ ਚੱਲ ਰਿਹਾ, ਤਿਲ ਪਵਾ ਕੇ ਨਿਕਲਿਆ ਤਾਂ ਪਿਓ ਯਾਦ ਆ ਗਿਆ, ਉਹ ਸਮਾਂ ਜਦੋਂ ਸਕੂਲ ਪੜ੍ਹਦੇ ਸੀ। ਇੱਕ ਨਿੱਕਾ ਜਿਹਾ ਪਿੰਡ, ਨਿੱਕੇ ਜਿਹੇ ਪਿੰਡ ਦੇ ਵਿੱਚ ਇੱਕ ਦਰਮਿਆਨਾ ਜਿਹਾ ਘਰ, ਅਤੇ ਦਰਮਿਆਨੇ ਘਰਾਂ ਦੇ ਵਿੱਚ ਵਾਹੀ ਖੇਤੀ ਦੇ ਨਾਲ ਕਿੱਦਾਂ ਸਰਦਾ, ਇਹ ਸ਼ਾਇਦ ਹੁਣ ਅਹਿਸਾਸ ਕੀਤਾ ਜਾ ਸਕਦਾ। ਇੱਕ ਅਹਿਸਾਸ ਹਮੇਸ਼ਾ ਰਹਿੰਦਾ ਸੀ, ਇੱਕ ਗਿਲਾ ਹਮੇਸ਼ਾ ਰਹਿੰਦਾ ਸੀ ਕਿ ਦਿਨ ਰਾਤ ਬਾਪੂ ਲੱਗਾ ਰਹਿੰਦਾ। ਫਿਰ ਵੀ ਜਦੋਂ ਮੰਗੀ ਦੇ ਆ ਤਾਂ ਉਹਦੇ ਕੋਲ ਪੈਸੇ ਹੁੰਦੇ ਕਿਉਂ ਨਹੀਂ। ਇਹ ਕਹਾਣੀ ਸ਼ਾਇਦ ਸਕੂਲ ਤੋਂ ਸ਼ੁਰੂ ਹੁੰਦੀ ਹੈ। ਸਕੂਲ ਜਾਣ ਲੱਗਿਆਂ ਜਦੋਂ ਤਿਆਰ ਹੋ ਕੇ ਮਾਂ ਤੋਂ ਪੈਸੇ ਮੰਗਣੇ, ਤਾਂ ਮਾਂ ਨੇ ਕਹਿ ਦੇਣਾ ਵੀ ਮੈਂ ਬੈਂਕ 'ਚ ਲੱਗੀ, ਪੈਸੇ ਲੈਣੇ ਹੁੰਦੇ ਤਾਂ ਆਪਣੇ ਪਿਓ ਕੋਲ ਕਿਉਂ ਨਹੀਂ ਮੰਗਦਾ। ਦੋ ਚਾਰ ਗੱਲਾਂ ਹੋਰ ਸੁਣਾ ਦੇਣੀਆਂ। ਰਾਤ ਨੂੰ ਜਦੋਂ ਪਿਓ ਤੇਰਾ ਘਰ ਹੁੰਦਾ ਨਾ, ਉਦੋਂ ਪੈਸੇ ਮੰਗ ਲਿਆ ਕਰ, ਤੈਨੂੰ ਪਤਾ ਵਾ ਵੀ ਮੇਰੇ ਕੋਲ ਨਹੀਂ ਹੈਗੇ, ਫਿਰ ਵੀ ਹਰ ਵਾਰ ਮੇਰੇ ਕੋਲੋਂ ਕਿਉਂ ਮੰਗਦਾ। ਨਾਲੇ ਗੱਲਾਂ ਸੁਣਾਈ ਜਾਣੀਆਂ ਤੇ ਨਾਲੇ ਪਰੌਂਠੇ ਬਣਾ ਕੇ ਪਲੇਟ 'ਚ ਧਰੀ ਜਾਣੇ, ਫਿਰ ਪਤਾ ਨਹੀਂ ਕੀ ਸੋਚਦੀ ਕੋਲ ਪਏ ਪੁਣੇ ਨੂੰ ਹੱਥਾਂ 'ਤੇ ਮਲ ਕੇ ਜਾਂ ਹੱਥ ਪੌਣੇ 'ਤੇ ਮਲ ਕੇ, ਬਾਕੀ ਰਹਿੰਦੇ ਖੁੰਦੇ ਚੁੰਨੀ ਦੇ ਪੱਲੇ ਦੇ ਨਾਲ, ਅਤੇ ਜਾ ਕੇ ਪਿਓ ਦੀ ਜੇਬ ਫਰੋਲਣੀ, ਕਦੀ ਸਾਹਮਣੇ ਅਤੇ ਕਦੀ ਓਲੇ, ਪਰਸ ਕੱਢ ਕੇ ਵੇਖਣਾ, ਕਦੀ ਕਦੀ ਕੋਈ 100 ਦਾ ਨੋਟ, ਕਦੀ ਕੋਈ 50 ਦਾ, ਕਦੀ ਕੋਈ 20-20 ਦੇ 5-7 ਹੋਣੇ। ਕਦੀ ਉਹ 20 ਦੇ ਨੂੰ ਹੱਥ ਪਾਉਂਦੀ, ਕਦੀ ਉਹ 50 ਦੇ ਨੂੰ, ਕਦੀ ਕਦਾਈ ਕੋਈ 10-20 ਦਾ ਨੋਟ ਵਿੱਚੋਂ ਦੇ ਵੀ ਦੇਣਾ, ਮਾਂ ਦਾ ਦੇ ਲਿਆ ਨਾ, ਅਤੇ ਬਹੁਤੀ ਵਾਰੀ ਕਹਿ ਦੇਣਾ ਵੀ ਪਿਓ ਤੇਰੇ ਦੀ ਜੇਬ 'ਚ ਆ 4 ਨੋਟ ਨੇ, ਕਿਸੇ ਵੇਲੇ ਕੋਈ ਸਕੂਟਰ 'ਚ ਤੇਲ ਹੀ ਪਾਉਣਾ ਪੈ ਜਾਂਦਾ, ਪਤਾ ਨਹੀਂ ਉਹਨੂੰ ਕਿੱਥੇ ਜ਼ਰੂਰਤ ਪੈ ਜਾਵੇ, ਤੂੰ ਮੇਰਾ ਪੁੱਤ ਕੱਲ੍ਹ ਲੈ ਜਾਵੇਂ, ਇੱਦਾਂ ਕੱਲ੍ਹ ਕੱਲ੍ਹ ਕਰਕੇ ਪਤਾ ਨਹੀਂ ਕਿੰਨੀ ਵਾਰੀ ਮਾਂ ਨੇ ਟਾਲਿਆ। ਪਿਓ ਕੋ ਸਿੱਧੇ ਮੰਗੀਏ, ਇੰਨੀ ਤਾਂ ਹਿੰਮਤ ਹੁੰਦੀ ਨਹੀਂ ਸੀ, ਪਰ ਇੱਕੋ ਗਿਲਾ ਸਕੂਲ ਜਾਂਦਿਆਂ ਚੱਲਦਾ ਰਹਿੰਦਾ, ਜਿਹੜਾ ਕਈ ਵਾਰੀ ਸ਼ਾਮ ਤੱਕ ਵੀ ਮਨ 'ਤੇ ਹਾਵੀ ਰਹਿੰਦਾ। ਜਾਂ ਤਾਂ ਸਾਰਾ ਦਿਨ ਪੈਲੀਆਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ, ਫਸਲ ਵੀ ਸੋਹਣੀ ਹੁੰਦੀ ਹੈ, ਅਤੇ ਜਾਂ ਫਿਰ ਸਵੇਰ ਤੋਂ ਹੀ ਵੇਖੀਦਾ ਮੱਝਾਂ ਚੋ ਕੇ ਡੋਣੇ ਲੱਦੇ ਸਕੂ ਸਾਈਕਲ 'ਤੇ,
ਤੇ ਸਾਰੀ ਦਿਹਾੜੀ ਘਰੋਂ ਬਾਹਰ ਇਹ ਦੁੱਧ ਵੇਚ ਕੇ ਫਸਲ ਵੇਚ ਕੇ ਆਖਿਰਕਾਰ ਸਾਡੇ ਕੋਲ ਇੰਨੇ ਵੀ ਪੈਸੇ ਨਹੀਂ ਬਚਦੇ ਕਿ ਮੈਨੂੰ ਕੋਈ ਰੋਜ਼ ਦੇ 10-20 ਦੇ ਦਿਆ ਕਰਨ। ਮੈਂ ਵੀ ਬਾਕੀ ਜਵਾਕਾਂ ਦੇ ਵਿੱਚ ਬਹਿ ਕੇ ਕਿਤੇ ਚਾਹ ਪਾਣੀ ਪੀ ਲਿਆ ਕਰਾਂ, ਚਾਹ ਪਾਣੀ ਪੀਣ ਲੱਗਿਆ ਮੈਂ ਵੀ ਕਿਤੇ ਜੇਬ 'ਚੋਂ ਕੱਢਾਂ ਕੁਛ। ਇਹ ਇੰਨੇ ਪੈਸੇ ਆਖਰ ਜਾਂਦੇ ਕਿੱਥੇ ਆ, ਇਹ ਚੀਜ਼ ਕਦੀ ਸਮਝ ਨਹੀਂ ਸੀ ਆਉਂਦੀ। ਇਹ ਚੀਜ਼ ਸਮਝਦਿਆਂ ਕਦੋਂ ਵੱਡੇ ਹੋ ਕੇ ਪਤਾ ਹੀ ਨਹੀਂ ਲੱਗਾ। ਖੈਰ ਵਿੱਚ ਇੱਕ ਛੋਟਾ ਜਿਹਾ ਚੈਪਟਰ ਹੋਰ ਆ। ਕਈ ਵਾਰੀ ਵੱਡੇ ਹੋ ਕੇ ਜੇਬ 'ਚੋਂ ਆਪ ਵੀ ਕਸਕਾ ਲਈਦੇ ਪਰ ਉਹਨੇ ਕੁ ਜਿੰਨੇ ਨਾ ਪਤਾ ਨਾ ਲੱਗੇ। ਪਰ ਗਿਲਾ ਹਮੇਸ਼ਾ ਰਹਿੰਦਾ, ਸ਼ਿਕਵਾ ਹਮੇਸ਼ਾ ਰਹਿੰਦਾ। ਇੰਨਾ ਕੁਛ ਕਰਕੇ ਵੀ ਘਰ ਦੇ ਵਿੱਚ ਸਾਡੇ ਲਈ ਕੁਛ ਨਹੀਂ ਹੁੰਦਾ। ਇਹ ਸੋਚ ਉਦੋਂ ਮੁੱਕੀ ਜਦੋਂ ਬਾਹਰਲੀ ਧਰਤੀ 'ਤੇ ਪੈਰ ਪਾ ਲਿਆ। ਪਤਾ ਨਹੀਂ ਕਿੱਦਾਂ ਔਖੇ ਸੌਖੇ ਹੋ ਕੇ ਉਦੋਂ ਕਿੱਥੋਂ ਪੈਸੇ ਆ ਗਏ ਸੀ, ਜਾਂ ਫਿਰ ਕੀ ਗਹਿਣੇ ਧਰਿਆ, ਕੀ ਗਿਰਵੀ ਧਰਿਆ। ਪਿਓ ਆ ਨਾ, ਇਹ ਗੱਲਾਂ ਦੱਸਣੀਆਂ ਥੋੜ੍ਹੀ ਹੋਈਆਂ। ਹੁਣ ਬਾਹਰ ਪਹੁੰਚ ਕੇ ਸਮਝ ਆਉਂਦੀ ਹੈ ਪੈਸੇ ਜਾਂਦੇ ਕਿੱਥੇ ਆ। ਕੰਮ 'ਤੇ ਆਪਾਂ ਵੀ ਦਿਨ ਰਾਤ ਕਰਦੇ ਹਾਂ, ਪੈਸੇ 'ਤੇ ਆਪਾਂ ਵੀ ਬਹੁਤ ਕਮਾਉਂਦੇ ਹਾਂ। ਉਹ ਸਾਈਕਲ 'ਤੇ ਡੋਣੇ ਰੱਖ ਕੇ ਸਾਰਾ ਦਿਨ ਨਿਕਲ ਜਾਂਦਾ ਸੀ, ਉਸੇ ਤਰ੍ਹਾਂ ਦੇ ਨਾਲ ਆਪਾਂ ਨਿਕਲ ਜਾਂਦੇ ਹਾਂ ਸਾਰਾ ਦਿਨ, ਪਤਾ ਨਹੀਂ ਕਿੱਥੇ ਕੀ ਕੀ ਕਰਨਾ ਅਤੇ ਕਦੋਂ ਮੁੜਨਾ। ਜਾਣ ਦਾ ਪਤਾ, ਆਉਣ ਦਾ ਤਾਂ ਬਹੁਤੀ ਵਾਰੀ ਪਤਾ ਹੀ ਨਹੀਂ ਹੁੰਦਾ ਕਦੋਂ ਘਰ ਵਾਪਸ ਪਰਤਣਾ। ਪਰ ਹੁਣ ਇੱਕ ਗੱਲ ਜ਼ਰੂਰ ਸਮਝ ਆ ਗਈ, ਜਾਂ ਫਿਰ ਇੱਕ ਗੱਲ ਵਾਰ ਵਾਰ ਸਮਝ ਆਉਂਦੀ ਹੈ, ਇਹ ਕਮਾਈ ਜਾਂਦੀ ਕਿੱਥੇ ਆ, ਇਹ ਪੈਸੇ ਜਾਂਦੇ ਕਿੱਥੇ ਨੇ। ਕੱਲ੍ਹ ਪਿਤਾ ਦਿਵਸ ਦੇ ਉੱਤੇ, ਫਾਦਰਸ ਡੇ ਦੇ ਉੱਤੇ ਇਹ ਗੱਲ ਫਿਰ ਦੁਬਾਰਾ ਜ਼ਰੂਰ ਯਾਦ ਆਈ ਕਿ ਪੈਸੇ ਜਾਂਦੇ ਕਿੱਥੇ ਆ, ਪਿਓ ਹੁੰਦਾ ਕੀ ਆ। ਸ਼ਾਇਦ ਜਿਹੜੀਆਂ ਮੁਸ਼ਕਲਾਂ ਆਪਾਂ ਝੱਲਦੇ ਹਾਂ ਉਹ ਪਿਓ ਨੂੰ ਵੀ ਤਾਂ ਆਉਂਦੀਆਂ ਹੋਣਗੀਆਂ, ਪਰ ਉਹਨੇ ਕਦੀ ਜਿਤਾਇਆ ਤਾਂ ਨਹੀਂ, ਫਿਰ ਵੀ ਸੋਹਣੇ ਤਰੀਕੇ ਦੇ ਨਾਲ ਪਰਿਵਾਰ ਚਲਾ ਲਿਆ। ਸੋਚਦਾ ਇਕੱਲੇ ਦਾ ਗੁਜ਼ਾਰਾ ਔਖਾ ਹੁੰਦਾ, ਕੱਲ੍ਹ ਨੂੰ ਜਦੋਂ ਵਿਆਹ ਹੋਣਾ, ਜਦੋਂ ਨਿਆਣੇ ਹੋਣੇ ਆ, ਸ਼ਾਇਦ ਇਹ ਸਵਾਲ ਹੋਰ ਉਗੜ ਕੇ ਸਾਹਮਣੇ ਆਊਗਾ, ਇਹ ਪੈਸੇ ਜਾਂਦੇ ਕਿੱਥੇ ਆ, ਪਿਓ ਘਰ ਚਲਾਉਂਦਾ ਕਿੱਦਾਂ ਸੀ। ਜਿੱਦਾਂ ਜਿੱਦਾਂ ਜ਼ਿੰਦਗੀ ਅੱਗੇ ਵੱਧਦੀ ਹੈ, ਬੰਦਾ ਤਜਰਬੇ ਖੱਟਦਾ, ਉਮਰ ਵੱਧਦੀ ਹੈ, ਉੱਦਾਂ ਉੱਦਾਂ ਕਈ ਗੱਲਾਂ ਸਮਝ ਆਉਂਦੀਆਂ ਨੇ, ਅਤੇ ਕਈ ਗੱਲਾਂ ਸਮੇਂ ਦੇ ਨਾਲ ਸਮਝ ਆ ਵੀ ਜਾਣੀਆਂ ਚਾਹੀਦੀਆਂ ਨੇ। ਉਹ ਕਹਿੰਦੇ ਜਦੋਂ ਤੁਹਾਡੇ ਸਿਰ 'ਤੇ ਪਊਗੀ ਆਪੇ ਸਮਝ ਲੱਗ ਜੂ, ਜਦੋਂ ਸਿੰਘ ਤੋਂ ਸਿਰ 'ਤੇ ਆਈ ਆਪੇ ਸਮਝ ਲੱਗ ਜੂ, ਅਤੇ ਉਹ ਸਾਰਾ ਕੁਝ ਸਮਝ ਆ ਵੀ ਜਾਂਦਾ ਸਮੇਂ ਦੇ ਨਾਲ। ਸਮਾਂ ਬੜਾ ਬਲਵਾਨ, ਕੋਸ਼ਿਸ਼ ਕਰੀਏ ਕਿ ਆਪਣੇ ਮਾਂ ਪਿਓ ਦੀ ਜਿੰਨੀ ਹੋ ਸਕੇ ਸੇਵਾ ਕਰੀਏ, ਉਹ ਸੇਵਾ ਦੂਰ ਰਹਿ ਕੇ ਵੀ ਹੋ ਸਕਦੀ ਹੈ ਜੇ ਤੁਸੀਂ ਕੋਲ ਨਹੀਂ। ਇਹ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਸੇਵਾ ਨਹੀਂ ਕਰ ਸਕਦੇ, ਉਹਨਾਂ ਦੀ ਇੱਜ਼ਤ ਕਰੀਏ, ਉਹਨਾਂ ਦੀ ਸੇਵਾ ਕਰੀਏ, ਜੋ ਉਹਨਾਂ ਦੀ ਘਾਲਣਾ, ਜੋ ਉਹਨਾਂ ਦੀ ਦੇਣ ਜ਼ਿੰਦਗੀ ਦੇ ਵਿੱਚ, ਉਹ ਰੱਬ ਹੀ ਨੇ। ਜੇਕਰ ਕਿਸੇ ਨੂੰ ਨਹੀਂ ਅਹਿਸਾਸ ਤਾਂ ਯਕੀਨ ਮੰਨਿਓ ਕੱਲ੍ਹ ਨੂੰ ਜ਼ਰੂਰ ਹੋ ਜਾਊਗਾ, ਜਦੋਂ ਉਹ ਉਹ ਕੰਮ ਤੁਹਾਨੂੰ ਕਰਨੇ ਪਏ ਜਿਹੜੇ ਉਹ ਤੁਹਾਡੇ ਲਈ ਕਰਦੇ ਰਹੇ ਨੇ, ਅਤੇ ਫਿਰ ਬੜੇ ਸਾਰੇ ਤੁਹਾਡੇ ਸਵਾਲ, ਬੜੇ ਸਾਰੇ ਤੁਹਾਡੇ ਗਿਲੇ ਸ਼ਿਕਵੇ ਆਪਣੇ ਆਪ ਹੀ ਦੂਰ ਹੁੰਦੇ ਜਾਣੇ।
ਕਰੇ ਸਭ ਦੇ ਦਰਮਿਆਨ ਇਹ ਸ਼ੁਕਰਾਨਾ ਨਾ ਭੁੱਲੀਏ ਕੋਸ਼ਿਸ਼ ਕਰੀਏ ਇੱਕ ਚੰਗੇ ਧੀ ਪੁੱਤ ਹੋ ਨਿਬੜਨ ਦੀ ਤਾਂ ਕਿ ਕੱਲ੍ਹ ਨੂੰ ਔਲਾਦ ਵੀ ਉਹੀ ਸਿੱਖ ਸਕੇ ਜੋ ਤੁਸੀਂ ਮਾਂ ਪਿਓ ਤੋਂ ਸਿੱਖਿਆ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਅੱਜ ਦੀ ਕਹਾਣੀ ਲਿਖੀ ਸੀ ਬਲਕੀਰਤ ਸਿੰਘ ਹੋਰਾਂ ਨੇ ਅਤੇ ਧੰਨਵਾਦ ਸਾਡੇ ਨਾਲ ਸਾਂਝੀ ਕਰਨ ਦੇ ਲਈ ਸ਼ਾਇਦ ਤੁਹਾਨੂੰ ਵੀ ਸਾਰਿਆਂ ਨੂੰ ਆਪਣੀ ਆਪਣੀ ਲੱਗੀ ਹੋਵੇ ਕਿਉਂਕਿ ਪਿਓ ਸਾਰੇ ਇੱਕੋ ਜਿਹੇ ਹੁੰਦੇ ਆ ਬਾਹਰੋਂ ਸਖ਼ਤ ਅਤੇ ਅੰਦਰੋਂ ਬਿਲਕੁਲ ਨਰਮ ਕੋਕੋਨਟ ਵਰਗੂ ਸ਼ੋ ਕੁਛ ਨਹੀਂ ਕਰਨਾ ਪਰ ਪਤਾ ਸਾਰਾ ਕੁਛ ਹੋਣਾ ਕਿਹਨੂੰ ਕਿੱਥੇ ਕਿੱਦਾਂ ਦੀ ਜ਼ਰੂਰਤ ਹੈ ਉਹ ਕਿੱਦਾਂ ਪੂਰੀ ਕਰਨੀ ਆ ਬਿਨਾਂ ਅਹਿਸਾਨ ਜਤਾਇਆ ਇਹ ਸਭ ਪਤਾ ਇਸ ਰਿਸ਼ਤੇ ਨੂੰ ਅਤੇ ਇੱਕ ਇੱਕ ਪੁਲ ਬਣ ਕੇ ਕਿੱਦਾਂ ਘਰ ਦੇ ਵਿੱਚ ਨਿਭਣਾ ਪਿਓ ਤੋਂ ਧੀਆਂ ਪੁੱਤਾਂ ਤੱਕ ਉਹ ਜਾਣਦੀ ਆ ਮਾਂ ਸ਼ਾਇਦ ਥੋੜ੍ਹਾ ਕੁ ਪਤਾ ਹੁੰਦਾ ਅਤੇ ਬਹੁਤਾ ਕੁਛ ਨਹੀਂ ਵੀ ਪਰ ਫਿਰ ਵੀ ਇਹ ਸਮਝ ਕੇ ਚੱਲਣਾ ਫਿਰ ਵੀ ਸਾਰੇ ਜੀਆਂ ਨੂੰ ਥਾਂ ਥਾਂ ਹੀ ਰੱਖਣਾ ਇਹ ਫਰਜ਼ ਨਿਭਾਉਂਦੀ ਆ ਮਾਂ ਅਤੇ ਇਹ ਸਭ ਤੋਂ ਜ਼ਰੂਰੀ ਪਾਰਟ ਹੈ ਇੱਕ ਪਰਿਵਾਰ ਦੇ ਵਿੱਚ ਜਦੋਂ ਇਹ ਹਿੱਲ ਜਾਂਦਾ ਤਾਂ ਫਿਰ ਸਮਝੋ ਪਰਿਵਾਰ ਖੇਰੂੰ ਖੇਰੂੰ ਹੋ ਗਿਆ ਇਸ ਕਰਕੇ ਦੋਵਾਂ ਦੇ ਜਿੰਨਾ ਵੀ ਮਾਨ ਸਨਮਾਨ ਤੁਸੀਂ ਕਰ ਸਕੋ ਉਨਾ ਹੀ ਥੋੜ੍ਹਾ ਤੁਹਾਡੀ ਲੇਡੀ ਸਹੀ ਪਪਿਤਾ ਦਿਵਸ ਦੀਆਂ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ

0: ਖੋਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲੈਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: ਸਤਿਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਪੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ
1: ਸਿਮਰੋ ਜਸ ਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੂ ਨਾਨਕ ਕੁਨ ਸੰਗ ਮੋਹੇ ਉਧਾਰੂ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਅੰਗ
1: ਪ੍ਰਭ ਕੈ ਸਿਮਰਨ ਸਿੱਧ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੂਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਹਤਾ ਜੀ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਖਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਣੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲੱਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਇ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾਹੇ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਨ ਹਰੈ
1: ਗੁਰਮੁਖ ਨਾਮ ਜਪੋਮਨ ਮੇਰੇ ਨਾਨਕ ਪਾਵੋ ਸੂਖ ਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹੇ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੀਲਾ ਤੈ ਹਰ ਨਾਮ ਸੰਘੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗੰਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾਂ ਬਿਆਨ ਤਪੋ ਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝਾ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਰ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਧ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋਤ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਹਰ ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਉੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਰ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਰਿਆ
1: ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਵੁਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸੁਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸ ਦਿਨ ਕੋ ਪਵ ਦਸ ਪਿਆ ਸਾ ਨਾਨਕ ਤਾ ਕੈ ਬਲ ਬਲ ਜਾ ਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪੋ ਨਹੀਂ ਲੇਪਾ
1: ਨਿਰਧਨ ਕੋ ਧਨ ਤੇਰੋ ਨਾਓ ਨਿਥਾਵੇ ਕੋ ਨਾ ਤੇਰਾ ਥਾਓ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦਿ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲਈ ਪੁਧਾਰੈ ਧੋਏ ਗਰ ਤੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया
0: अगणत साहो अपनी दे रास खात पीत बरत आनंद उलास
1: अपनी अमान कछ बहुर साले अज्ञानी मन रोस करे
0: अपनी प्रति तापी खूवे बहुर उसका विश्वास न होवे
1: जिसकी बस्ती सागे राख है पप की आज्ञा माने माथे
0: उसते चौगुन करे निहाल नानक साहिब सदा दयाल
1: अनक पात माया के हे सर पर होवत जान अनेक
0: बिर की छाया सो रंग लावे ओ बिन सह ओ मन पछतावे
1: ज्योति सह सो चालन हार लपट होते अंध अंधार
0: बटाऊ स्यों जो लावे नेह ताको हाथ ना आवे के हे
1: मन हर के नाम की पीत सुखदाई कर कृपा नानक आप ले लाई
0: मिथ्या तन तन कुटम सुबाया मिथ्या हो मैं ममता माया
1: मिथ्या राजु मंतन माल मिथ्या काम क्रोध विकराल
0: मिथ्या रथ हस्ती अस वस्त्रा मिथ्या रंग संग माया पे खस्ता
1: मिथ्या त्रोह मोह अभिमान मिथ्या आप ऊपर करत गुमान
0: अस्त्र भगत साध की शरण नानक जप जप जीवे हर के चरण
1: मिथ्या शरण पर निंदा सुने मिथ्या हस पर दरुक हिरे
0: मिथ्या नेत्र पेखत पर तिर रूपाद मिथ्या रसना भोजन अनुसवाद
1: मिथ्या चिन्ह पर विकार कुतावे मिथ्या मन पर लोभ लुभावे
0: मिथ्या तन ही पर उपकारा मिथ्या बास लेत विकारा
1: बिन मुझे मिथ्या सब पै सफल दे नानक हर हर नाम ले
0: बिरथी साक्त की आर जा साच बिना कह होवत सूचा
1: बिरथा नाम बिना तन अंध मुखावता कह दुर्गंध
0: बिन सिमरन दिन रैन बिरथा बिहाय मेघ बिना ज्यों खेती जाए
1: गोविंद भजन बिन बिथे सब काम ज्यों कर प्रते निरार धाम
0: धन धन ते जन जिह घट बस्यो हर नाओ नानक ताकै बल बल जाओ
1: रहत वर कछ अवर कमावत मानी पीत मुखो गंडलावत
0: जन नहार प्रभु प्रवीण बाहर भेख न काहू पीन
1: और उपदेश है अपना करै आवत जावत जन मैं मरै
0: जिसकै अंतर बसै निरंकार तिसकी सीख तरै संसार
1: जो तुम भाने तिन प्रब जाता नानक उंजन चन प्राता
0: करो बेंती पार ब्रह्म सब जानै अपना किया आपह मानै
1: आपे आप आप करत नवेरा किसे दूर जिनावत किसे बुझावत नेरा
0: उपाव स्यान सगल ते रहत सब कछ जानै आत्म की रहत
1: पावे तिसलै लड़ लाए थान थनंतर रहा समाए
0: सो सेवक जिस कृपा करी निमख निमख जप नानक हरी
1: सुख मणि सुख अमृत पब नाम भग जना कै मन विश्राम अठ पंज सलोक
0: काम क्रोध अर लोभ मोह बिनस जाए अहमेव नानक प्रशर नागती कर प्रसाद गुरुदेव सत नाम श्री वाहे गुरु अष्टपदी
1: जय प्रसाद छति अमृत खाहे तिस ठाकुर को रख मन माहे
0: जय प्रसाद सुगंध तन लावे तिसको सिमरत परमगत पावे
1: जय प्रसाद बसे सुख मंदिर तिसे त्याज सदा मन अंदर
0: जय प्रसाद ग्रह संग सुख बसना आठ पहर सिमर हो तिस रसना
1: जय प्रसाद रंग रस भोग नानक सदा त्याय त्यावन जोग
0: जय प्रसाद पाठ पटम्बर हंडावे तिसे त्याका तवर लुभावे
1: जय प्रसाद सुसे सुई जय मन आठ पहता का जस गवी जय
0: जय प्रसाद तुर सब को मान मुक्ता को जस रसन बखाने
1: जय प्रसाद ते रहता धर्म मन सदा त्याय केवल पार ब्रह्म
0: प्रभु जी जप दर गए मान पावे नानक पत सेती घर जावे
1: जय प्रसाद और कंचन देही लिवलाओ तिस नाम स्नेही
0: जय प्रसाद तेरा उला रहत मन सुख पावे हर हर जस कहत
1: जय प्रसाद तेर सगल छिद्र ढाक मन सनी प्रभ ठाकर प्रभ ताक
0: जय प्रसाद तुझ को न पहुंचे मन सास सास सिमरो प्रभु उच्चे
1: जय प्रसाद पाई दुर्लभ देहे नानक ताकी भगत करे
0: जय प्रसाद आभूखन पहरी जय मन तिन सिमरत क्यों आलस की जय
1: जय प्रसाद असु हस्त असवारी मन तिस पर को कबू ना बिसारी
0: जय प्रसाद बाग मिलख तना राख पुरोहित प्रभु अपने मना
1: जिन तेरी मन बंत बनाई उठत बैठ सत सहते आई
0: सहते आजो एक अलख है इहा उहा नानक तेरी रख
1: जय प्रसाद करे पुन बहु दान मन आठ पहर कर तिसका ध्यान
0: जय प्रसाद तू आचार बिहारी तिस प्रभु को सास सास चितारी
1: जय प्रसाद तेरा सुंदर रूप सो प्रभु सिमरो सदा अनूप
0: जय प्रसाद तेरी नीकी जात सो प्रभु सिमर सदा दिन रात
1: जय प्रसाद तेरी पत्र है गुरु प्रसाद नानक जस कह
0: जय प्रसाद सुने करनाद जय प्रसाद पेख है बिस्माद
1: जय प्रसाद बोले अमृत रसना जय प्रसाद सो सहजे बसना
0: जय प्रसाद हस्त कर चल है जय प्रसाद संपूर्ण फल है
1: जय प्रसाद परम गत पावे जय प्रसाद सो सह समावे
0: ऐसा प्रभु त्याग अवर कत लागो गुर प्रसाद नानक मन जागो
1: जय प्रसाद तू पट संसार तिस प्रभु को मूल न मनो विसार
0: जय प्रसाद तेरा प्रताप रे मन मूड तुता को जाप
1: जय प्रसाद तेरे कारज पूरे तिसे जान मन सदा हजूर है
0: जय प्रसाद तू पावे साच रे मन मेरे तू ता सुराच
1: जय प्रसाद सब की अत होए नानक जाप जपे जप सोए
0: आप जपाए जपै सो नाओ आप गाए सो हर गुण गाओ
1: प्रभु कृपा ते होए प्रगास प्रभु दया ते कमल विगास
0: सब सो प्रसन्न बसै मन सोए प्रभु दया ते मत उत्तम होए
1: शर्म निधान प्रभु तेरी मैया आपो कछु ना किन्हु लया
0: जित जित लावो तित लगे हर नाथ नानक किन कह कछु न हाथ
1: सुख मनी सुख अमृत पब नाम भगत जना कै मन विश्राम अठ छे श्लोक
0: आगम अगाध पार ब्रह्म सोए जो जो कहे सुमुक्ता होए सुन मीता नानक गुणवंता साध जना की अचार्य कथा सत नाम श्री वाहे गुरु अष्टपदी
1: साध कसंग महूजल होत साध संग मल सगली को
0: साध कसंग मिटे अभिमान साध कसंग प्रगटे सो ज्ञान
1: साध कसंग बुझे पवनेरा साध संग सुबहुत नबेरा
0: साध कसंग पाए नाम रतन साध कसंगे कुपर जतन
1: साध की महिमा बरने कौन पुरानी नानक साध की शोभा ब्रह्म है समानी
0: साध कसंग अगोचर मिले साध कसंग सदा प्रफुल
1: साधक संग आवे बस पंचा साध संग अमृत रस पुंचा
0: साध संग हो सब की रेन साधक संग मनोहर बैन
1: साधक संग न कतु धावे साध संग अस्तित मन पावे
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बिंगा पैर
1: साधक संग नहीं को मंदा सत्संग जाने परमानंदा
0: साधक संग नहीं हो ताप साधक संग तजे सा बाप
1: आपे जाने साध वडाई नानक साध प्रभु बनियाई
0: साधक संग न भूतावे साधक संग सदा सुख पावे
1: साध संग बस अगोचर लह साधु के संग अजर सह
0: साधक संग बसै थानूचै साधु के संग महल पहुंचै
1: साधक संग दिड़े सब धर्म साधक संग केवल पार ब्रह्म
0: साधक संग पाए नाम निदान नानक साधु कै कुर्बान
1: साधक संग सब कुल उधारे साध संग साजन मीट कुटुंब निस्तारे
0: साधु कै संग सो धन पावे जिस धन ते सब को बरसावे
1: साध संग धर्म राय करे सेवा साधक संग सुबह सुर देवा
0: साधु कै संग पाप पलायन साध संग मृत गुण गायन
1: साधक संग सर्वथान गम नानक साध कै संग सफल जनम
0: साध के संग नहीं कछ काल दर्शन पीड़त होत निहाल
1: साध के संग कुलूकत हरै साध के संग नर पर हरै
0: साध के संग इहां उहां सुहिला साध संग बिछड़त हर मेला
1: जो इच्छा सोई फल पावे साध के संग न बिठा जावे
0: पार ब्रह्म साध रिद वसै नानक उदरै साध सुन रसै
1: साध के संग सुनो हर नाव साध संग हर के गुण गाओ
0: साध के संग न मन ते बिसरै साध संग सर पर निस्तारै
1: साध के संग लगे प्रभु मीठा साधु कै संग गड़गड़ डीठा
0: साध संग पै आज्ञाकारी साध संगत पई हमारी
1: साध के संग मेटे सब रोग नानक साध पेटे संजोग
0: साध की महिमा भेद ना जाने जीता सुने तेता बखियाने
1: साध की उपमा तेह गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूझ ते मूची
0: साध की शोभा साध बनाई नानक साध प्रा भेद न पाई
1: सुख मनी सुख अमृत पब नाम भगत जना कै मन विश्राम अठ सत श्लोक
0: मन साचा मुख साचा सोए अवर न पेखे एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व को सोख
1: दम ज्ञानी कह दिस समान जैसे राज रंग को लागे तुल पवान
0: ब्रह्म ज्ञानी कह तीर जेक जो बसदा को खोदै को चंदन ले
1: दम ज्ञानी का है गुनाव नानक जो पावक का सही स्वभाव
0: ब्रह्म ज्ञानी निर्मल ते निर्मला जैसे मैल न लागे जला
1: ब्रह्म ज्ञानी के मन होए प्रगास जैसे तार ऊपर आकाश
0: ब्रह्म ज्ञानी कह मित्र सत्र समान ब्रह्म ज्ञानी कह नाही बिमान
1: ब्रह्म ज्ञानी उचते उचा मन अपने है सब ते नीचा
0: ब्रह्म ज्ञानी से जन पए नानक जिन प्रवाप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न पया
1: ब्रह्म ज्ञानी सदा समदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल योग्यता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कै गरीबी समाहा ब्रह्म ज्ञानी पर उपकार उमाहा
0: ब्रह्म ज्ञानी कै नाही तंदा ब्रह्म ज्ञानी ले तावत बंदा
1: ब्रह्म ज्ञानी कै होए सुफला ब्रह्म ज्ञानी सुफल फला
0: ब्रह्म ज्ञानी संग सगल उधार नानक ब्रह्म ज्ञानी जपै सगल संसार
1: ब्रह्म ज्ञानी कै कै रंग ब्रह्म ज्ञानी कै बसै पव संग
0: ब्रह्म ज्ञानी कै नाम आधार ब्रह्म ज्ञानी कै नाम परवार
1: ब्रह्म ज्ञानी सदा सर जागत ब्रह्म ज्ञानी अह बुद्ध त्याग
0: ब्रह्म ज्ञानी कै मन परमानंद ब्रह्म ज्ञानी कै घर सदा आनंद
1: ब्रह्म ज्ञानी सुख सहज निवास नानक ब्रह्म ज्ञानी का नहीं विनाश
0: ब्रह्म ज्ञानी ब्रह्म कविता ब्रह्म ज्ञानी एक संहिता
1: ब्रह्म ज्ञानी का होए अचिंत ब्रह्म ज्ञानी का निर्मल मंत्र
0: ब्रह्म ज्ञानी जिस करै प्रभाव ब्रह्म ज्ञानी का बड़ प्रताप
1: ब्रह्म ज्ञानी का दस बड़ भागी पाई है ब्रह्म ज्ञानी को बल बल जाई है
0: ब्रह्म ज्ञानी को खोज महेश्वर नानक ब्रह्म ज्ञानी आप परमेश्वर
1: ब्रह्म ज्ञानी की कीमत ना है ब्रह्म ज्ञानी का सगल मन मा
0: ब्रह्म ज्ञानी का कौन जाने भेद ब्रह्म ज्ञानी को सदा आदेश
1: ब्रह्म ज्ञानी का कथिया न जाए अधाखर ब्रह्म ज्ञानी सर्व का ठाकुर
0: ब्रह्म ज्ञानी कीमत कौन बखानै ब्रह्म ज्ञानी की गत ब्रह्म ज्ञानी जानै
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब सृष्टि का करता ब्रह्म ज्ञानी सब जीवै नहीं मरता
1: ब्रह्म ज्ञानी मुकुट जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: उर धारै जो अंतर नाम सर्व मैं पेखै भगवान निमख निमख ठाकुर नमस्कार नानक हो अपरस सगल निस्तार सत नाम श्री वाहे गुरु अष्टपदी
1: मिथ्या नाही रसना परस मन मैं पीत निरंजन दर्श
0: पर तेरे रूप न पेखै नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हरै मन की बासना मन ते टरै
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सो प्रसन्न विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहू फल की इच्छा नहीं बाछै केवल भात कीर्तन संग राचै
1: मंत्र अनंतर सिमरन गोपाल सब ऊपर होवत कृपाल
0: आप दृढ़ अवरह नाम जपावै नानक हो वैष्णो परमगत पावै
1: भगवती भगवंत भगत का रंग सगल त्याग दुष्ट का संग
0: मंते बिनसै सगला भरम कर पूजै सगल पार ब्रह्म
1: सात संग पापा मल खोवै तिस भगवती की मत उत्तम होवै
0: भगवंत की टहल करै नितनीत मंता नरपै विष्णु प्रीत
1: हर के चरण हृदय बसावै नानक ऐसा भगवती भगवंत को पावै
0: सो पंडित जो मन पर बुद्ध है राम नाम आत्म में सुध है
1: राम नाम सारस पीवै उस पंडित के उपदेश जग जीवै
0: हर की कथा हृदय बसावै सो पंडित फिर जो न आवै
1: वेद पुराण सिमरत बुझै मूल सुख मैं जाने स्थूल
0: चौं वरना को दे उपदेश नानक उस पंडित को सदा आदेश
1: बीज मंत्र सर्व को ज्ञान चौं वरना मैं जपे को नाम
0: जो जो जपै तिसकी गत होए साध संग पावै जन कोए
1: कर कृपा अंतर उधारे पशु प्रेत मुकत पाथर को तारे
0: सर्व रोग का औखद नाम कल्याण रूप मंगल गुण गाम
1: आहो जुगत किते ना पाईए धर्म नानक तिस मिले जिस लिखिया तुर कर्म
0: जिस कै मन पार ब्रह्म का निवास तिसका नाम सत रामदास
1: आत्म नाम तिस नदरी आया दास संतर भाए तिन पाया
0: सदा निकट निकट हर जान सो दास दरगै प्रवान
1: अपने दास को आप कृपा करै तिस दास को सब सो जी परै
0: सगल संग आत्मो दास

0: ਸਰਧਾ ਰਾਖੈ ਤੈ ਸਤ ਨਾਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੂਈ ਫਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਅਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠਤੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਨ ਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਇਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਾਹਮਾ ਹੈ ਸਮਾਤ
1: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖ ਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬੰਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਰ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
0: ਮੰਤਨ ਨਾਮਰ ਤੇ ਕਰੰਗ ਸਦਾ ਵਿਸੈ ਪਾ

0: ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨ
0: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਬ ਗਲੇ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਇ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪ੍ਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸ਼ਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਾਂ ਵਿਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਬ ਜੋਨ ਮੈਂ ਫਿਰ
0: ਜਬ ਤਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ
0: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆ ਗਏ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਇਧਰ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਚਲੈ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤਿਆ ਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: अपना खेल अप करने हार दूसर कौन कह विचार
0: जिसनो कृपा करे तिस अपन नाम दे बड़ भागी नानक जन से
1: सुखमनी सुख अमृत प्रभ नाम भगत जना कह मन विश्राम अट तेरा श्लोक
0: तजो सियान पसुरजन हो सिमरो हर हर राय एक आस हर मन रखो नानक दुख भरम पौ जाए सत नाम श्री वाहे गुरु अष्टपति
1: मन की टेक विधि सब जान देवन को एक है भगवान
0: जिस कह दिया रह अगाए बहुर न तृष्णा लागे आए
1: मारे राखे एक आप मान कह कुछ नाही हा
0: तिसका हुक्म बूढ़ सुख होए तिसका नाम रह कंठ परोए
1: सिमर सिमर सिमर पर सोए नानक बिघन न लागे कोई
0: उस तत मन में कर निरंकार कर मन मेरे सत व्यवहार
1: निर्मल रसना अमृत पियो सदा सुहेला कर ले जियो
0: नैनो पे ठाकुर का रंग साध संग बिन सह सब संग
1: चरण चलो मार गोविंद मिटे पाप जपिए हर बिंद
0: हर हर कर्म सरवन हर कथा हर दरगह नानक उजल मथा
1: वडबागी ते जन जग माहे सदा सदा हर की गुण गाहे
0: राम नाम जो कर है बीचार से धनवंत गनी संसार
1: मन तन मुख बोले हर मुखी सदा सदा जानो ते सुखी
0: एको एक एक पछाने एतुत की हो सूझी जाने
1: नाम संग जिसका मन माने नानक तिन निरंजन जाने
0: गुर प्रसाद अपन आप सूझे तिसकी जानो तृष्णा बुझे
1: सा संग हर हर जस कह तु सर्व रोग त्यो हर जन है तु
0: आंदर कीर्तन केवल बख्यान ग्रस्त में सोई निर्वाण
1: एक ऊपर जिस जन की आशा तिसकी कटिए जम की फासा
0: पार ब्रह्म की जिस मन भूख नानक तिस है ना लागे दुख
1: जिसको हर पर मन चित आवे सो सन सुहेला नहीं डुलावे
0: जिस पर अपना कृपा कर सो सेव कहो किसते डर है
1: जैसा सत तैसा दिष्टाया अपने कार्य में आप समाया
0: सोदत सोदत सोद सीजा गुर प्रसाद तत सा बूझिया
1: जब देखो ता सब किछ मूल नानक सो सुखम सोई स्थूल
0: नह किछ जन्म है नह किछ मर है अपन चलित आप ही कर है
1: आवन जावन दिष्ट अनदिष्ट आज्ञाकारी तारी सब शिष्ट
0: आपे आप सगल मह आप अनक जुगत रच थापो थाप
1: अविनाशी नाही किछ खंड धारण धार रहो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तन मंत
0: प्रभु के सेवक सगल उदाहरण प्रभु के सेवक दुख विसारण
1: आपे मेल लय कृपाल गुर का सज पै निहाल
0: उनकी सेवा सोई लागे जिसनो कृपा करह बड़ भाग है
1: नाम जपत पावे विश्राम नानक तिन पुरख को उत्तम करमान
0: जो किछ करे सो प्रभु कै रंग सदा सदा बस है हर संग
1: सह सुबह होवे सो होए करने हार पछाणे सोए
0: प्रभु का किया जन मीठ लगाना जैसा सत ऐसा दृष्टाना
1: जिसते उपजे तिस माहे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत प्रभ नाम भगत जना कै मन विश्राम अठ चौदह श्लोक
0: सर्व कला भरपूर प्रभ बिरथा जानन हार जा कै स्मरण उदरिय नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिसते बिरथा कोई नाहे
1: रे मन मेरे सदा हर जाप अमनासी प्रभा पे आप
0: आपन की आकछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह है प्रभु की जोत सगल घट सो है
1: तनवंता होए क्या को गर्भ है जा सब की तिसका दिया दर्भ है
0: अत सूरा जे को कहावे प्रभु की कला बिना कहतावे
1: जे को होए बह दातार तिस दिन हार जाने गवार
0: जिस गुर प्रसाद टूटे हो रोग नानक सो जन सदा अरोग
1: ज्यो मंदिर को था मैं थमन त्यो गुर का शब्द मने अस्थमन
0: ज्यो पाखाण नाव चढ़ता रह प्राणी गुर चरण लागत निस्तार है
1: ज्यो अंत का दीप प्रगास गुर दर्शन देख मन होए बिगास
0: ज्यो महाद्यान मह मार्ग पावे त्यो साधु संग मिल जोत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पुरब लिखे का लिखिया पाइए
1: दुख सुख प्रभ देव नहार अवर त्या तू तसे चितार
0: जो कछ करे सोई सुखमान भूला काहे फिर जान
1: कौन बसताई तेरे संग लपट रहो रस डूबी पतंग
0: राम नाम जा फिर दे माहे नानक पत सेती कर जाहे
1: जिसव कर को लेन तू आया राम नाम संतन घर पाया
0: तजब मान लेहो मन मूल राम नाम हृदय महतोल
1: लाद खेप संत संचाल अवर त्या विखिया जंजाल
0: धन धन कह सब कोए मुख उजल हर दर गै सोए
1: हो वापार बिरला वापार है नानकता कैसद बलिहार है
0: चरण साध के धोए धोए पियो अर्प साध को अपना जियो
1: साध की तूर करो स्नान साध उपर जाइए कुर्बान
0: साध सेवा वड भागी पाइए साध संग हर कीर्तन गाइए
1: अनक विघन ते साधु राख है हर गुण गाए अमृत रस चाख है
0: कोट गही संत है दर आया सर्व सुख नानक तेह पाया
1: मृतो को जीवा ननहार पुखे को देवत आधार
0: सर्वन दान जाकी दृष्टि माहे पुर्व लिखे का लहना पाहे
1: सब तिसका करने जोग तिस बिंदु सर हुआ न होग
0: जप जान सदा सदा दिन रहनी सब ते उच निर्मल एह करनी
1: हर कृपा जिसको नाम दिया नानक सो जन निर्मल थिया
0: जाके मन गुर की प्रति तिस जन आवे हर प्रवचीत
1: भगत भगत सुनिए तिह लोए जाके हृदय को होए
0: सच करनी सच ताकि रहत सच हृदय सत मुख कहत
1: साची दिस सच आया कार सच वर्ती साचा पासार
0: पार ब्रह्म जिन सच कर जाता नानक सो जन सच समाता
1: सुखमनी ਗਿਆਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨਾਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਤਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਉੱਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕ ਅੰਕਾਰ
0: ਨਾਨਾ ਚਲਿਤ ਕਰੇ ਖਿਨਮਾਹੇ ਪੂਰਹਿ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਵ ਮਾਏ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੇ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
0: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤ ਬੋ ਪਾਤ ਤਿਸ ਕੈ ਕਰਤਵ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਤਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜਨ ਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਠ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਕੈ ਦਰਸਾ ਪਾਪ ਮਿਟਾਵਹਿ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸਤਾਰਾਂ ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਜ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਵਨ
0: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਪ੍ਰਭਾ ਬਨਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾਨਕ ਇਹੋ ਧਨ ਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਅਵਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦੈਦ ਸਤਾਵਤ ਆਵੈ ਠਾਏ
0: ਕਾਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
0: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਹਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰੀ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਨਾਨਕ ਜਾ ਕੈ ਮਸਤਕ ਲੇਖ
0: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਚਿਤ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡ ਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ ਸੂਖ ਨਿਦ ਨਾਮ ਬੂਟ ਜਾਤ ਪਾਏ ਬਿਸਰਾਮ
1: ਸਗਲ ਦੁਖ ਕਾ ਹੋਤ ਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸਚਾਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਕ ਦਰਸੁਖ ਹੋਏ ਮਨ ਬਿਕਸੈ ਸਾਧ ਚਰਨ ਤੋ
0: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ
0: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਐ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਅਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠਵੀ ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪ ਪੁਨ ਤਬ ਕਹਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
1: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
0: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
1: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
0: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
0: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
1: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
1: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕੌਣ ਮਾਏ ਬਾ ਮਿੱਤਰ ਸੁਤ ਭਾਈ
0: ਜਹ ਸਰਬ ਕਲਾ ਆਪੈ ਪਰਵੀਨ ਤਹ ਵੇਦਕ ਤੇਵ ਕਹਾਂ ਕੋਚੀਨ
1: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
0: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
1: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾਨੋ ਆਪ
0: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ ਤਿਹੁ ਗੁਣ ਕਾ ਨਾਹੀ ਪਰਵੇਸ਼
0: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਜਹ ਆਪਨ ਆਪ ਆਪ ਪਤਿਆਰਾ ਤਹ ਕੌਣ ਕਥੈ ਗੁਣ ਸੁਣਨੈ ਹਾਰਾ
0: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੂਚਾ
1: ਜਹ ਆਪ ਰਚਿਓ ਪਰ ਪੰਚ ਆਕਾਰ ਤਿਹੁ ਗੁਣ ਮੈਂ ਕੀ तीनों विस्तार।
0: पाप पुन तह भई कहावत को नरक को स्वर्ग बंशावत।
1: आल जाल माया जंजाल हो मैं मोह परम पैपार।
0: दुख सुख मान अपमान अनक प्रकार कियो बखियान।
1: अपन खेल आप कर देखै खेल संकोच है तो नानक एक है।
0: जह अवगत भक्त है आप जह पसरै पासार संत प्रताप।
1: तुहु पाक अपै धनी उनकी शोभा उनहु बनी।
0: आप है कौत करै आनंद चोज आप है रस भोगन निर्जोग।
1: जिस भावै तुसी अपन ना लावै जिस भावै तुस खेल खिलावै।
0: बेशुमार अथा अगंत अतोलै ज्यों बुलावो त्यों नानक दास बोलै।
1: सुख मनी सुख अमृत पब नाम भगत जना कै मन विश्राम। अठ इक्की श्लोक।
0: जी जंत के ठाकुरा आपे वर्तन हार। नानक एको पसरिया दूजा कह दृष्टार। सत नाम श्री वाहेगुरु अष्टपदी।
1: आप कथै आप सुनने हार आपे एक आप विस्तार।
0: जा तिस भावै ता सृष्टो पाए अपने भाणे लए समाए।
1: तुम ते पिन्ने किछ होए आपन सूत सब जगत परोए।
0: जाको प्रभ जियो आप बुझाए सच नाम सोई जन पाए।
1: सो समदर्शी तत् का बेता नानक सगल सिष्ट का जेता।
0: जी जंत्र सब ताकै हाथ दीन दयाल अनाथ को नाथ।
1: जिस राखै तिस कोए न मारै सो मुआ जिस मनो बिसारै।
0: तिस्ता जबर कहां को जाए सब सरे एक निरंजन राय।
1: जी की जुग जाकै सुभात अंतर बाहर जानो साथ।
0: गुण निदान बेअंत पार नानक दास दा बलिहार।
1: पूरन पूर रह दयाल सब ऊपर होवत कृपाल।
0: अपने करतब जाने आप अंतर जामी रहो ब्याप।
1: प्रत पालै जी अनुभव पात जो जो रचियो सुत सहत्यार।
0: जिस भावै तिस लय मिलाए भक्त करै हर के गुण गाए।
1: मन अंतर विश्वास कर मानिया करन हार नानक इक जानिया।
0: जान लागा हर एक नाए तिसकी आसन बिरथी जाए।
1: सेवो को सेवा बने आए हुक्म बूझ परम पद पाए।
0: इस ते ऊपर नहीं विचार जाकै मन बसिया निरंकार।
1: बंधन तोर पै निर्वैर अंदिन पूजै गुर के पैर।
0: यह लोक सुखिए पर लोक सुहेले नानक हर प्रभ आपह मेले।
1: साध संग मिल करो आनंद गुण गावो परमानंद।
0: राम नाम तत् करो विचार दुर्लभ देह का करो उदार।
1: अमृत वचन हर की गुण गाओ प्रांत नुन काए हे सुआओ।
0: आठ पहर प्रापि खुह नीरा मिटै अज्ञान बिन सहंदीरा।
1: सुन उपदेश हृदय बसावो मन इच्छा नानक फल पावो।
0: हलत पलत दोइले हो सवार राम नाम अंतर उरतार।
1: पूरे गुर की पूरी दिखिया जिस मन बसै ते साच परीखिया।
0: मनता नाम जपो लिव लाए दुख दर्द मन ते पौ जाए।
1: सच व्यापार करो व्यापारी दरगै निभै खेप तुम्हारी।
0: टीका टीक रखो मन माही नानक बहर न आवै जाहे।
1: इसते दूर कहा को जाए उबरे राखन हार ते आए।
0: निर्भउ जपै सगल भउ मिटै प्रभ कृपा ते प्राणी छुटै।
1: जिस प्रभ राखै तिस नाही दुख नाम जपत मन होवत सुख।
0: चिंता जाए मिटै अहंकार तिस जन को कोई न पहुंचन हार।
1: सिर उपर ठाडा गुरसूरा नानक ताकै कारज पूरा।
0: मत पूरी अमृत जाकी दृष्ट दर्शन पेख तु उदरत श्रिष्ट।
1: चरण कमल जाके अनूप सफल दर्शन सुंदर हर रूप।
0: तन सेवा सेवक परवान अंतर जामी पुरख प्रधान।
1: जिस मन बसे सोत निहाल ताकै निकट न आवत काल।
0: अमर भय अमरा पद पाया साध संग नानक हर ध्याया।
1: सुख मनी सुख अमृत पव नाम भल जना कै मन विश्राम। अठ बाई श्लोक।
0: ज्ञान अंजन गुरदिया अज्ञान अंधेर विनाश। हर कृपा ते संत भेटिया नानक मन परगास। सत नाम श्री वाहेगुरु अष्टपदी।
1: संत संग अंतर प्रभ डीठा नाम प्रभु का लागा मीठा।
0: सगल समिग्री एक स्कट माहे अनक रंग नाना दृष्टा हे।
1: नौनद अमृत पव का नाम देही में इसका विश्राम।
0: सुन समाद अनहत है नाद कहन न जाई अचार्य विस्माद।
1: इन देखिया जिसे आप दिखाए नानक ते संसो जी पाए।
0: सो अंतर सो बाहर अनंत घट घट व्याप रहे आप भगवंत।
1: करण माहे आकाश पयाल सर्वलोक पूर्ण प्रतपाल।
0: बंतन पर्वत है पार ब्रह्म जैसी आज्ञा तैसा कर्म।
1: पौन पानी बैसंतर माहे चार कुंड दै दिसै समाहे।
0: जिसते भिन्न नहीं कोठाओ गुर प्रसाद नानक सुख पाओ।
1: वेद प्राण सिमरत मैं देख ससियर सूर नखत्र मैं एक।
0: वाणी प्रभु की सब को बोले आप अडूल न कबहु डूलै।
1: सर्व करा कर खेलै खेल मोल न पाइए गुणे अमोल।
0: सर्व ज्योत मह जाकी जो धारहे ओ स्वामी ओत पोत।
1: गुर प्रसाद परम का नाश नानक तिन मैं एहो विसास।
0: संत जना का पीखन सा ब्रह्म संत जना कै हृदय सब धर्म।
1: संत जना सुने सो बचन सर्व व्यापी राम संग रचन।
0: जिन जाता तिसकी एह रहत सत बचन साधु सब कहत।
1: जो जो होए सो इश्क माने करन करावन हर प्रभ जाने।
0: अंतर बसे बाहर पी ओही नानक दर्शन देख सा मोही।
1: आप सत किया सब सत तिस प्रभ ते सगली उत्पत।
0: तिस पावै ता करे विस्थार तिस पावै ता एकंकार।
1: अनक कला लखी न जाए जिस पावै तिस लय मिलाए।
0: कवन लिखत कवन कही है दूर आपे आप आप भरपूर।
1: अंतर गज से आप जनाए नानक तिस चन आप बुझाए।
0: सर्व भूत अवतारा सर्व नैन आपे खनहारा।
1: सगल समग्री जा का तना आपन जस आप ही सुना।
0: आवन जाने खेल बनाया आज्ञाकारी कीनी माया।
1: सबके मदल पत्तो रहे जो कुछ कहना सो आप ही कहे।
0: आ गया आवे आ गया जाए नानक जा पावे ता ले समाए।
1: इस ते हुए सुनाही बुरा उरे कहो हो किने कछ करा।
0: आप लाकर तू ततनी की आपे जाने अपने जी की।
1: आप साज तारी सब साज ओत पोत आपन संग्राह।
0: ताकि गत नित कही न जाए दूसर होए ता सो जी पाए।
1: इसका किया सब परवान गुर प्रसाद नानक हो जान।
0: जो जाने ते सदा सुख होए आप मिलाए लय प्रभ सोए।
1: ओ धनवंत कुलवंत पतवंत जीवन मुक्त जिस हृदय भगवान।
0: धन धन धन जन आया जिस प्रसाद सब जगत राया।
1: जानावन कहे सुआओ जन कह संचित आवे ना।
0: आप मुक्त मुक्त करे संसार नानक तिस जन को सदा नमस्कार।
1: सुखमनी सुख अमृत पव नाम भगत जना के मन विश्राम। अठ तेई श्लोक
0: पूरा प्रभ आराध्या पूरा जाका नाओ। नानक पूरा पाया पूरे के गुण गाओ। सत नाम श्री वाहेगुरु अष्टपदी।
1: पूरे गुरु का सुन उपदेश पार ब्रह्म निकट कर पे।
0: सा सा सिमरो गोबिंद मन अंतर की उतरे चिंद।
1: आस नित्या गोतरंग संत जना की दूर मन मंग।
0: आप छोड़ बेनती करहो साध संग अग्न सागर तरहो।
1: हर तन के भर लिहो भंडार नानक गुरु पूरे नमस्कार।
0: खेम कुशल सहज आनंद साध संग भज परमानंद।
1: नरक निवार उधारो जियो गुण गोविंद अमृत रस पियो।
0: चित चित वो नारायण एक एक रूप जाके रंग अनेक।
1: गोपाल दुमोदर दीन दयाल दुख पंजन पूरन कृपाल।
0: सिमर सिमर नाम बारंबार नानक जी का यह आधार।
1: उत्तम श्लोक साध के बचन अमोलीक लाल एह रतन।
0: संत कमावत हो तो उधार आप तरह लोक कह निस्तार।
1: सफल जीवन सफलता का संग जाके मन लागा हर रंग।
0: जय जय शब्द अनाहद वाजय सुन सुन आनंद करे प्रभु गाजय।
1: प्रगटे गोपाल महत के माथे नानक उदरे तिन कह साथे।
0: शरण जोग सुन शरणी आए कर कृपा प्रभु आप मिलाए।
1: मिट गए बैर पे सबरेन अमृत नाम साध संगलैन।
0: सो प्रसन्न पे गुरुदेव पूर्ण हुई सेव की सेव।
1: आल जंजाल बिकार ते रहते राम नाम सुरस न कहते।
0: कर प्रसाद दया प्रवतारी नानक निभी खेप हमारी।
1: तब की उस्तत करो संत मीत सावधान एकागर चीत।
0: सुखमनी सहज गोविंद गुण नाम जिस मन बसै सो होत निदान।
1: सर्व इच्छा ताकि पूर्ण होए प्रधान पुरख प्रगट सब लोए।
0: सब ते ऊच पाए स्थान बहर न होवे आवन जान।
1: हर तन खाट चले जन सोए नानक जिसे प्राप्त होए।
0: खेम शांत रिद नव निद बुद्ध ज्ञान सर्व तह सिद्ध।
1: विद्या तप जोग पव ध्यान ज्ञान श्रेष्ठ उत्तम स्नान।
0: चार पदार्थ कमल प्रगा सब कै मद सगल ते उदास।
1: सुंदर चित तत् का बीता समदर्शी एक दृष्टि।
0: ए फल तिस जन कै मुख पाने गुरु नानक नाम बचन मन सुने।
1: इहो निधान जपै मन कोए सब जुग मैता की गत होए।
0: गुण गोबिंद नाम धुन बाणी सिमरत शास्त्र वेद बखाणी।
1: सगल मतात केवल हर नाम गोविंद भक्त कै मन विश्राम।
0: कोट अपराध साध संग मिटै संत कृपा ते जनते छुटै।
1: जा कै मस्तक क्रम प्रपाए साध शरण नानक ते आए।
0: जिस मन बसै सुनै लाए प्री तिस जन आवै हर प्रभु चीत।
1: मरणता का दुख निवारै दुलभ दे तत्काल उधारै।
0: निर्मल शोभा अमृता की बानी एक नाम मन माहे समानी।
1: दुख रोग बिन से वै परम साध नाम निर्मलता के करम।
0: सब ते उच्चता की शोभा बनी नानक एह गुण नाम सुख मनी। सब ते उच्चता की शोभा बनी नानक एह गुण नाम सुख मनी। सुख मनी सुख अमृत प्रभ नाम पत जना कै मन विश्राम। अठ चौबीस श्लोक।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

জীব লাখ হে লাখ হোভে লাখ বিস লাখ লাখ গেড়া আখিয়ে এক নাম জগদীশ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 2122160 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

منزل تیری کٹھن ہے, اس سے ذرا نہ ڈر, قدم قدم

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

पसीना तो पसीना तेरा भी देखो छूटने लगा।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ।
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।